ਗੁਰ ਪ੍ਰਸਾਦ ਵਿਖਿਆ ਪਰ ਹਰੇ ਮਨ ਕੀ ਬਾਸਨਾ ਮਨ ਥੇ ਟਰੇ ਇੰਦਰੀ ਜਿਤ ਪੰਚ ਦੋਗ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਅਪਰਸ ਬੈਸਨੋ ਸੋ ਜੀ ਸੁਪਰ ਸੋ ਪ੍ਰਸਾਨ ਵਿਸ਼ਨੂੰ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋਵੈ ਨਿਹ ਕਰਮ ਤਿਸ ਬੈਸਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾਸ਼ੈ ਕੇਵਲ ਭਗਤ ਕੀਰਤਨ ਸੰਗ ਰਾਚੈ ਮਨ ਤਨ ਅੰਤਰ ਸਿਮਰਨ ਗੋਪਾਲ ਸਭ ਉਪਰੋਤ ਕਿਰਪਾਲ ਆਪ ਦ੍ਰਿੜੈ ਅਵਰੈ ਨਾਮ ਜਪਾਵੇ ਨਾਨਕ ਵੈਸ਼ਨੋ ਪਰਮ ਗਤ ਪਾਵੇ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ ਮਨ ਤੇ ਬਿਨ ਸਹਿ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਲਕ ਹੋਵੈ ਤਿਸ ਭਗਵਤੀ ਕੀ ਮਤ ਉਤਮ ਹੋਵੈ ਭਗਵੰਤ ਕੀ ਟਹਿਲ ਕਰੈ ਨਿਤ ਨੀਤ ਮਨ ਤਨ ਅਰਪੈ ਬਿਸ਼ਨ ਪ੍ਰੀਤ ਹਰ ਕੇ ਚਰਨ ਹਿਰਦੈ ਵਸਾਵੈ ਨਾਨਕ ਐਸਾ ਭਗਵਤੀ ਭਗਵੰਤ ਕਉ ਪਾਵੈ ਸੋ ਪੰਡਤ ਜੋ ਮਨ ਪ੍ਰਬੁਧੈ ਰਾਮ ਨਾਮ ਆਤਮ ਸੋਧੈ ਰਾਮ ਨਾਮ ਸਾਰ ਰਸ ਪੀਵੈ ਉਸ ਪੰਡਿਤ ਕਹਿ ਉਪਦੇਸ਼ ਜਗ ਜੀਵੈ ਹਰ ਕੀ ਕਥਾ ਹਿਰਦੈ ਵਸਾਵੈ ਸੋ ਪੰਡਿਤ ਫਿਰ ਜੋਰ ਨਾ ਆਵੈ ਵੇਦ ਪੁਰਾਣ ਸਿਮਰਤ ਬੂਝੈ ਮੂਲ ਸੂਖਮ ਮੈਂ ਜਾਣਿਆ ਸਥੂਲ ਚੌਮਰਣਾ ਕਹੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕਹੋ ਸਦਾ ਆਦੇਸ਼ ਬੀਜ ਮੰਤਰ ਸਰਬ ਕੋ ਗਿਆਨ ਚੌਮਰਣਾ ਮਿਜ ਪੈ ਕੂ ਨਾਮ ਜੋ ਜੋ ਜਪੈ ਤਿਸਕੀ ਗਤ ਹੋਏ ਸਾਧ ਸੰਗ ਪਾਵੈ ਦਿਨ ਕੋਏ ਕਰ ਕਿਰਪਾਨ ਤੁਰਤ ਧਾਰੈ ਪਸ ਪ੍ਰੇਤ ਮੁਗਤ ਪਾਥਰ ਕਉ ਤਾਰੈ ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੋ ਜੁਗਤ ਕਿਤੈ ਨਾ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤਨਾਮ ਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਸ ਦਸਨ ਤਨ ਪਾਇ ਤਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਦਰ ਗੈ ਪਨਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋ ਜੀ ਪਰਾਏ ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮਿਤਾਵੈ ਜੀਵਨ ਮੁਕਤ ਸੋ ਕਹਾਵੈ ਤੈ ਸਾਹਰਕ ਤੈ ਸਾਉ ਸੋਗ ਸਦਾ ਆਨੰਦ ਤੈ ਨਹੀਂ ਬਿਯੋਗ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਬਿਖ ਕਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਕੋ ਪੁਰਖ ਗਿਆ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਓ ਜਿਤ ਜਿਤ ਘਰ ਰਾਖੈ ਤੈਸਾ ਤਿਨ ਨਾਉ ਆਪੇ ਕਰਨ ਕਰਾਵਣ ਜੋਗ ਪ੍ਰਭਾਵੈ ਸੋਈ ਪਨ ਹੋ ਪਸਰਿਓ ਆਪ ਹੋਇ ਅੰਤ ਰੰਗ ਲਖੇ ਨ ਡਾਹੇ ਪਾਰ ਬ੍ਰਹਮ ਕੇ ਰੰਗ ਜੈਸੀ ਮਤ ਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਬਿਨਾ ਸਦਾ ਸਦਾ ਸਦਾ ਦਇਆਲ ਸਿਮਰ ਸਿਮਰ ਨਾਨਕ ਭੈ ਨਿਹਾਲ ਸਲੋਕ ਉਸਤਤ ਕਰਹਿ ਅਨੇਕ ਜਨ ਅੰਤ ਨਾ ਪਾਰਾਵਾਰ ਨਾਨਕ ਰਚਨਾ ਪ੍ਰਭ ਰਚੀ ਬਹੁਵਿਧ ਅਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਭੈ ਤੀਰਥਵਾਸੀ ਕਈ ਕੋਟ ਬਨ ਭਰਮੇ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀ ਸਰਹੋਤੇ ਕਈ ਕੋਟ ਆਤਮ ਧਿਆਨ ਧਾਰੇ ਕਈ ਕੋਟ ਕਵ ਕਾਵ ਵਿਚਾਰੇ ਕਈ ਕੋਟ ਨਾਲ ਤਨ ਨਾਮ ਧਿਆਵੈ ਨਾਨਕ ਕਰਤੇ ਕਾ ਅੰਤ ਨਾ ਪਾਵੈ ਕਈ ਕੋਟ ਭੈ ਅਭਿਮਾਨੀ ਕਈ ਕੋਟ ਅੰਧ ਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਭੇਗਾਤਮ ਨਿਖੋਰ ਕਈ ਕੋਟ ਪਰ ਦਰਭ ਕਉ ਹਿਰੈ ਕਈ ਕੋਟ ਪਰ ਦੁਖ ਨ ਕਰਹਿ ਕਈ ਕੋਟ ਮਾਇਆ ਸ਼ਰਮ ਆਏ ਕਈ ਕੋਟ ਪਰਦੇਸ ਭਰਮਾਏ ਜਿਤ ਜਿਤ ਲਾਭੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਰਬ ਪਾਏ ਕਈ ਕੋਟ ਪਾਥਰ ਬਿਰਖ ਨਿਪਜਾਏ ਕਈ ਕੋਟ ਪਵਨ ਪਾਣੀ ਬੈਸੰਦਰ ਕਈ ਕੋਟ ਦੇਸ਼ ਭੂ ਮੰਡਲ ਕਈ ਕੋਟ ਸਸਿਅਰ ਸੂਰ ਨਖਿਅਤਰ ਕਈ ਕੋਟ ਦੇਵ ਦਾਨਵਿੰਦਰ ਸਿਰ ਛੱਤਰ ਸਗਲ ਸਮਗਰੀ ਅਪਣਾਇਆ ਸੂਦ ਧਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੇ ਕਈ ਕੋਟ ਰਾਜਸਥਾਨ ਸਤ ਕਈ ਕੋਟ ਵੇਦ ਪੁਰਾਣ ਸਿਮਰਤ ਅਰਸਾਸ ਕਈ ਕੋਟ ਕੀਏ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਦ ਕਈ ਕੋਟ ਕੀਏ ਚਰਜੀਵੇ ਕਈ ਕੋਟ ਗਿਰੀ ਮੇਰ ਸੁਵਰਣ ਦੀਵੇ ਕਈ ਕੋਟ ਜਖ ਕਿੰਨਰ ਪਿਸਾਚ ਕਈ ਕੋਟ ਭੂਤ ਪ੍ਰੇ ਸੂਕਰ ਮਿਰਗਾਚ ਸਭ ਤੇ ਨੇਰੇ ਸਭ ਉਤੇ ਦੂਰ ਨਾਨਕ ਕਾ ਬਲਿਪਤ ਰਿਹਾ ਭਰਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮੈ ਜੀਵੈ ਮਰੈ ਕਈ ਕੋਟ ਬਹੁਜੋ ਨਹੀਂ ਫਿਰੈ ਕਈ ਕੋਟ ਬੈਠਤ ਕੀ ਖਾਏ ਕਈ ਕੋਟ ਕਾਲੇ ਤੱਕ ਪਾਏ ਕਈ ਕੋਟ ਕੀਏ ਧਨਵੰਤ ਕਈ ਕੋਟ ਮਾਇਆ ਮਹਿਚਿੰਤ ਜਹ ਜਹਿ ਭਾਣਾ ਤਹਿ ਤਹਿ ਰੱਖੇ ਨਾਨਕ ਸਭ ਕੁਛ ਪ੍ਰਭ ਕਹਿ ਹਾਥੇ ਕਈ ਕੋਟ ਭਏ ਬਹਿ ਰਾਗੀ ਰਾਮ ਨਾਮ ਸੰਗ ਤਿਨ ਲਿਵ ਲਾਗੀ ਕਈ ਕੋਟ ਪ੍ਰਭ ਕਉ ਖੋਜਨ ਤੇ ਆਤਮ ਮਹਿ ਪਾਰ ਬ੍ਰਹਮ ਲਹਨ ਤੇ ਕਈ ਕੋਟ ਦਰਸ਼ਨ ਪ੍ਰਭਿਆਸ ਤਿਨ ਕਉ ਮਿਲਿਓ ਪ੍ਰਭ ਅਵਿਨਾਸ਼ ਕਈ ਕੋਟ ਮੰਗ ਹੈ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕਉ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰ ਖਾਣ ਕਈ ਕੋਟ ਆਕਾਸ਼ ਬ੍ਰਹਿਮੰਡ ਕਈ ਕੋਟ ਅਵਤਾਰ ਕਈ ਜੁਗਤ ਕੀਨੋ ਵਿਸਥਾਰ ਕਈ ਬਾਰ ਪਸਰਿਓ ਪਸਾਰ ਸਦਾ ਸਦਾ ਇੱਕ ਕੰਕਾਰ ਕਈ ਕੋਟ ਕੀਨੇ ਬਭਾਂਤ ਪ੍ਰਭ ਤੇ ਪ੍ਰਮਾਏ ਸਮਾਤਾ ਕੰਤ ਨਾ ਡਾਨੈ ਕੋਏ
ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤਾ ਤੁਮ ਪ੍ਰਗਾ

ਕਰਨ ਕਾਰਨ ਪ੍ਰਭ ਇਕ ਹੈ ਦੂਸਰ ਨਾਹੀ ਕੋਏ। ਨਾਨਕ ਤਿਸ ਬਲਿਹਾਰ ਨੈ ਜਲ ਥਲ ਮਹੀਲ ਸੋਏ। ਅਸ਼ਟਪਦੀ ਕਰਨ ਕਰਾਵਣ ਕਰਨੈ ਜੋਗ ਜੋ ਤਿਸ ਭਾਵੈ ਸੋਈ ਹੋ। ਖਿਨ ਮਹਿ ਥਾਪ ਥਪ ਨੁਹਾਰਾ ਅੰਤ ਨਹੀਂ ਕਿਛ ਭਾਰਾ ਵਾਰਾ। ਹੁਕਮੇ ਧਾਰ ਅਤਰ ਰਹਾਵੇ ਹੁਕਮੇ ਉਪਜੈ ਹੁਕਮ ਸਮਾਵੇ। ਹੁਕਮੇ ਊਚ ਨੀਚ ਵਿਵਹਾਰ ਹੁਕਮੇ ਅਨਕਰੰਤ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ। ਨਾਨਕ ਸਭ ਮਹਿ ਰਹੇ ਆ ਸਮਾਈ। ਪ੍ਰਭ ਭਾਵੇ ਮਾਨੁਗਤ ਪਾਵੇ ਪ੍ਰਭ ਭਾਵੇ ਤਾਂ ਪਾਥਰ ਤਰਾਵੇ। ਪ੍ਰਭ ਭਾਵੈ ਬਿਨ ਸਾਸਤੇ ਰਾਖੈ ਪ੍ਰਭ ਭਾਵੈ ਤਾਂ ਹਰ ਗੁਣ ਭਾਖੈ। ਪ੍ਰਭ ਭਾਵੈ ਤਾਂ ਪਥ ਉਧਾਰੇ ਆਪ ਕਰੇ ਆਪਣ ਵਿਚਾਰੇ। ਦੂਸਰਿਆਂ ਖਾਪ ਸਵਾਮੀ ਖੇਲੈ ਵਿਕਸੈ ਅੰਤਰਜਾਮੀ। ਜੋ ਭਾਵੈ ਸੋ ਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਰ ਨਾ ਆਵੇ। ਕਹੁ ਮਾਨੁਖ ਤੇ ਕਿਆ ਹੋਇਆ ਆਵੇ ਜੋ ਤਿਸ ਭਾਵੈ ਸੋਈ ਕਰਾਵੇ। ਇਸ ਕੈ ਹਾਥ ਹੋਏ ਤਾਂ ਸਭ ਕਿਛ ਲੈ ਜੋ ਤਿਸ ਭਾਵੈ ਸੋਈ ਕਰੇ। ਅਣਜਾਣਤ ਭਿਖਿਆ ਮਹਿ ਰਚੈ ਜੇ ਜਾਣਤੇ ਆਪਣੇ ਆਪ ਬਚਾਏ। ਪਰ ਮੈਂ ਭੁਲਾ ਦੈ ਦਿਸਤਾਵੈ ਨਿਮਖ ਮੈਂ ਚਾਰ ਗੁਣ ਫਿਰੇ ਆਵੇ। ਕਰ ਕਿਰਪਾ ਜਿਸ ਆਪਣੇ ਭਗਤ ਦੇ ਨਾਨਕ ਤੇ ਜਨ ਨਾਮ ਮਿਲੇ। ਖਿਰ ਮੈਂ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ। ਜਾ ਕਾ ਦ੍ਰਿਸ਼ਟ ਕਛੂ ਨਾ ਆਵੇ ਤਿਸ ਤਤਕਾਲ ਦੈ ਦਿਸ ਪ੍ਰਗਟਾਵੇ। ਜਾ ਕੋ ਆਪਣੀ ਕਰੈ ਬਖਸ਼ੀਸ਼ ਤਾ ਕਾ ਲੇਖਾ ਨਾ ਕਰੈ ਜਗਦੀਸ਼। ਜੀਉ ਪਿੰਡ ਸਭ ਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਕਾਸ਼। ਆਪਣੀ ਬਣਤੇ ਆਪ ਬਣਾਈ ਨਾਨਕ ਜੀ ਵੈ ਦੇਖ ਬਣਾਈ। ਇਸ ਕਾ ਬਲ ਨਾ ਹੈ ਇਸ ਆਤ ਕਰਨ ਕਰਾਵਣ ਸਰਬ ਕੋ ਨਾਥ ਆਗਿਆ ਘਾਰੀ ਵਪਰਾ ਜੀਓ। ਜੋ ਤਿਸ ਭਾਵੈ ਸੋਈ ਪੁੰਤੀ ਹੋ। ਕਬੂ ਊਚ ਨੀਚ ਮੈਂ ਬਸੈ ਕਬੂ ਸੋ ਗਰਖ ਰੰਗ ਅਸੈ। ਕਬੂ ਨਿੰਦ ਚਿੰਦ ਵਿਵਹਾਰ ਕਬੂ ਬਕਾਸ਼ ਪਿਆਲ ਕਬੂ ਬੇਤਾ ਬ੍ਰਹਮ ਵਿਚਾਰ ਨਾਨਕਾ ਮਿਲਾਵਣ ਹਾਰ। ਕਬੂ ਨਿਰਤ ਕਰੈ ਬਪਹਾਂਤ ਕਬੂ ਸੋਏ ਰਹਿ ਦਿਨ ਰਾਤ। ਕਬੂ ਮਹਾਂਕ੍ਰੋਧ ਵਿਕਰਾਲ ਕਬੂ ਸਰਬ ਕੀਓ ਤਰਵਾਲ। ਕਬਹੂ ਹੋਏ ਬਹਿ ਬੜ ਰਾਜਾ ਕਬਹੂ ਬੇਖਾਰੀ ਨੀਚ ਕਾ ਸਾਜਾ। ਕਬਹੂ ਅਬ ਕੀਰਤ ਮਹਿ ਆਵੇ ਕਬਹੂ ਭਲਾ ਭਲਾ ਕਹਾਵੇ। ਜਿਉਂ ਪ੍ਰਭ ਰਾਖੈ ਤਵੀ ਰਹੇ ਗੁਰ ਪ੍ਰਸਾਦ ਨਾਨਕ ਸੱਚ ਕਹੇ। ਕਬਹੂ ਹੋਏ ਪੰਡਿਤ ਕਰੇ ਬਖਿਆਨ ਕਬਹੂ ਮੋਨ ਤਾਰੀ ਲਾਵੇ ਧਿਆਨ। ਕਬਹੂ ਤਟ ਤੀਰਥ ਇਸ਼ਨਾਨ ਕਬਹੂ ਸੇ ਸਾਧ ਮੋ ਗਿਆਨ। ਕਬਹੂ ਕੀਟ ਹਸਤ ਪਤੰਗ ਹੋਏ ਜੀਆ ਅਨਕ ਜੋਨ ਪਰਮੈ ਪਰਮੀਆ। ਨਾਨਾ ਰੂਪ ਜੋ ਸਵਾਂਗੀ ਦਿਖਾਵੇ ਜਿਉਂ ਪ੍ਰਭ ਭਾਵੈ ਤਿਵੈ ਨਛਾਵੈ। ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਹੋਰ ਨਾ ਕੋਏ। ਕਬਹੂ ਸਾਧ ਸੰਗਤ ਇਹ ਪਾਵੈ ਉਸ ਅਸਥਾਨ ਤੇ ਬਹੁਰ ਨਾ ਆਵੇ। ਅੰਤਰ ਹੋਏ ਗਿਆਨ ਪ੍ਰਕਾਸ਼ ਉਸ ਅਸਥਾਨ ਕਾ ਨਹੀਂ ਵਿਨਾਸ਼। ਮਨ ਤਨ ਨਾਮ ਰਤੇ ਇੱਕ ਰੰਗ ਸਦਾ ਬਸੈ ਹੈ ਪਾਰ ਬ੍ਰਹਮ ਕੇ ਸੰਗ। ਜਿਉਂ ਜਲ ਮਹਿ ਜਲਾਏ ਖਟਾਨੈ ਤਿਉਂ ਜੋਤੀ ਸੰਗ ਜੋ ਸਮਾਨਾ। ਮਿਟ ਗਏ ਗਵਨ ਪਾਏ ਵਿਸਰਾਮ ਨਾਨਕ ਪ੍ਰਭ ਕੈ ਸਦ ਕੁਰਬਾਨ। ਸਲੋਕ ਸੁਖੀ ਵਸੈ ਮਸਗਿਨੀਆ ਆਪ ਨਿਵਾਰ ਤਲੇ। ਬੜੇ ਬੜੇ ਅਹੰਕਾਰੀਆ ਨਾਨਕ ਗਰਬ ਗਲੇ। ਅਸ਼ਟਪਦੀ ਜਿਸ ਕੈ ਅੰਤਰ ਰਾਜ ਬਿਮਾਨ ਸੋ ਨਰਕ ਪਾਤੀ ਹੋ ਸਵਾਨ। ਜੋ ਜਾਣੈ ਮੈਂ ਜੋ ਬਨਵੰਤ ਸੋਵਤ ਬਿਸਤਰਾ ਕਾ ਜਨਤਾ ਪੁਸਕਉ ਕਰਮਵੰਤ ਕਹਾਵੇ। ਜਨਮ ਰੈ ਬੋਜੋਨ ਪ੍ਰਭਾਵੇ ਧਨ ਭੂਮਿਕਾ ਜੋ ਕਰੈ ਗੁਮਾਨ ਸੋ ਮੂਰਖਨ ਦਾ ਗਿਆਨ। ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੇ ਨਾਨਕ ਇਹਾਂ ਮੁਕਤਾ ਗੈ ਸੁਖ ਪਾਵੇ। ਧਨਵੰਤਾ ਹੋਏ ਕਰ ਕਿਰਪਾਵੇ ਤ੍ਰਿਣ ਸਮਾਨ ਕਛ ਸੰਗ ਨਾ ਜਾਵੇ। ਬਹੁ ਲਸ਼ਕਰ ਮਾਨਖ ਉਪਰ ਕਰੇ ਆਸ ਪਾਲ ਭੀਤਰ ਤੱਕ ਹੋਏ ਬਿਨਾ। ਸਭ ਤੇ ਆਪ ਜਾਣੈ ਬਲਵੰਤ ਖਿਰ ਮੈਂ ਹੋਏ ਜਾਏ ਭਸਮੰਤ। ਕਿਸੈ ਨਾ ਬਧਾਏ ਆਪ ਅਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ। ਗੁਰ ਪ੍ਰਸਾਦ ਜਾਕਾ ਮਿਟੈ ਅਭਿਮਾਨ ਸੋ ਜਨ ਨਾਨਕ ਦਰਗੈ ਪ੍ਰਵਾਨ। ਕੋੜ ਕਰਮ ਕਰੇ ਹੋ ਧਾਰੇ ਸ਼ਰਮ ਪਾਵੈ ਸਗਲੇ ਬਿਰਥਾਰੇ। ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰੇ ਅਵਤਾਰ। ਅਨਕ ਜਤਨ ਕਰਿਆ ਤੁਮ ਨਹੀਂ ਦਰਵੈ ਹਰ ਦਰਗਹਿ ਕੋ ਕੈਸੇ ਗਵੇ। ਆਪਸ ਕਹੋ ਜੋ ਭਲਾ ਕਹਾਵੇ ਤਿਸੇ ਭਲਾਈ ਨਿਕਟ ਨਾ ਆਵੇ। ਸਰਬ ਕੀ ਰੇਂਜਾ ਕਾ ਮਨ ਹੋਏ ਕਹੋ ਨਾਨਕ ਤਾਂ ਕੀ ਨਿਰਮਲ ਸੋਏ। ਜਬ ਲਗ ਜਾਣੇ ਮੁਝ ਤੇ ਕਸ਼ ਹੋਏ ਤਬ ਇਸ ਕਹੋ ਸੁਖ ਨਾ ਹੀ ਕੋਈ। ਜਾਵੇ ਜਾਣੇ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰਤਾ। ਜਬ ਤਾਰੇ ਕੋ ਬੈਰੀ ਮੀਤ ਤਬ ਲਗਨੇ ਚਲਨਾ ਹੀ ਚੀਤ। ਜਬ ਲਗ ਮੋਹ ਮਗਨ ਸੰਗ ਮਾਏ ਤਬ ਲਗ ਧਰਮ ਰਾਏ ਦੇ ਸਜਾਏ। ਪ੍ਰਭ ਕਿਰਪਾ ਤੇ ਬੰਧਨ ਟੁੱਟੈ ਗੁਰਪ੍ਰਸਾਦ ਨਾਨਕ ਹੁਣ ਛੂਟੈ। ਸਹਿਸ ਕਟੇ ਲੱਖ ਕੋ ਉਠ ਧਾਵੈ ਤ੍ਰਿਪਤ ਨਾ ਆਵੈ ਮਾਇਆ ਪਾਸ਼ੇ ਪਾਵੈ। ਅਨਕ ਭੋਗ ਵਿਖਿਆ ਕੇ ਕਰੈ ਨੈ ਤ੍ਰਿਪਤਾਵੈ ਖਪ ਖਪ ਮਰੇ ਬਿਨਾ ਸੰਤੋਗ ਨਹੀਂ ਕਹੂ ਰਾਜੇ। ਸੁਪਨ ਮਨੋਰਥ ਬਿਰਤੇ ਸਭ ਕਾਜੇ ਨਾਮ ਰੰਗ ਸਰਬ ਸੁਖ ਹੋਏ ਬੜਭਾਗੀ ਕਿਸੈ ਪ੍ਰਾਪਤ ਹੋਏ। ਕਰਨ ਕਰਾਵਣ ਆਪੇ ਆਪ ਸਦਾ ਸਦਾ ਨਾਨਕ ਕਰ ਜਾਪ। ਕਰਨ ਕਰਾਵਣ ਕਰਨਾ ਹਾਰ ਇਸ ਕਹਿ ਹਾਥ ਕਹਾਂ ਵਿਚਾਰ। ਜੈਸੀ ਦ੍ਰਿਸ਼ ਕਰੇ ਤੈਸਾ ਹੋਏ ਆਪੇ ਆਪ ਆਪ ਰਬ ਸੋਏ। ਜੋ ਕਿਸ਼ਕਿਨੋ ਸਭ ਨੇ ਰੰਗ ਸਭ ਤੇ ਦੂਰ ਸਭ ਹੂੰ ਕਹਿ ਸੰਗ।
ਬੂਝੇ ਦੇਖੇ ਕਰੇ ਵਿਵੇਕ ਆਪੇ ਕਾਪੇ ਅਨੇਕ ਮਰਨ ਮਿਰਸੇ ਆਵੇ ਨਾ ਜਾਏ ਨਾਨਕ ਸਦਗਿਰਿਆ ਸਮਾਏ ਆਪ ਉਪਦੇਸ਼ ਸਮਝੇ ਆਪ ਆਪੇ ਰਚਿਆ ਸਭ ਕੇ ਸਾਥ ਆਪ ਕਿਉਂ ਆਪਨ ਵਿਸਥਾਰ ਸਭ ਖਸ ਉਸਕਾਉ ਕਰਨੇ ਹਾਰ ਉਸਤੇ ਭਿੰਨ ਕਹੋ ਕਿਸ ਹੋਏ ਥਾਨ ਤਨੰ ਤਰੀਕੇ ਸੋਏ ਆਪਣੇ ਚਲਤਾਪ ਕਰਨੇ ਹਾਰ ਕਹੋ ਤੋ ਕਰੇ ਰੰਗ ਅਪਾਰ ਮਨ ਮਹਿ ਆਪ ਮਨੇ ਆਪਣੇ ਮਾਏ ਨਾਨਕ ਕੀਮਤ ਕਹਿ ਨਾ ਜਾਏ ਸਤ ਸਤ ਸਤ ਪ੍ਰਭ ਸਵਾਮੀ ਗੁਰ ਪ੍ਰਸਾਦ ਕਿਨੇ ਮੁਖਿਆ ਨੇ ਸੱਚ ਸੱਚ ਸੱਚ ਸਭ ਕੀ ਨਾ ਕੋਟ ਮਦੇ ਕਿਨੇ ਬਿਰਲੇ ਛੀਨਾ ਭਲਾ ਭਲਾ ਭਲਾ ਤੇਰਾ ਰੂਪ ਅਤਿ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਣੀ ਸ਼ਰਵਣ ਵਖਿਆਣ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਦਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ ਸੰਤ ਕਹਿ ਦੁੱਖ ਨਿਆਰਜਾ ਘਟੈ ਸੰਤ ਕਹਿ ਦੁੱਖ ਨ ਜਮ ਤੇ ਨਹੀਂ ਛੁਟੈ ਸੰਤ ਕਹਿ ਦੁੱਖ ਨੂੰ ਸੁੱਖ ਸਭ ਜਾਏ ਸੰਤ ਕਹਿ ਦੁੱਖ ਨਰਕ ਮੈਂ ਪਾਏ ਸੰਤ ਕਹਿ ਦੁੱਖ ਨੂੰ ਮਤ ਹੋਏ ਮਲੀਨ ਸੰਤ ਕਹਿ ਦੁੱਖ ਨੂੰ ਸੁਭਾ ਤੇ ਹੀਨ ਸੰਤ ਕਹਿ ਤੇ ਕਉ ਰੱਖੈ ਨਾ ਖੋਏ ਸੰਤ ਕਹਿ ਦੁੱਖ ਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਤ ਸੰਗ ਨਿੰਦਕ ਭੀ ਤਰੇ ਸੰਤ ਕਹਿ ਦੁੱਖ ਨ ਤੇ ਮੁਖ ਪਵੈ ਸੰਤਨ ਕਹਿ ਦੁੱਖ ਨੂੰ ਕਾਗਜੋਂ ਲਵੈ ਸੰਤਨ ਕਹਿ ਦੁੱਖ ਨੂੰ ਸਿਰਫ ਜੋਨ ਪਾਏ ਸੰਤ ਕਹਿ ਦੁੱਖ ਨੂੰ ਤ੍ਰਿਗ ਜੋਨ ਕਰਮਾਏ ਸੰਤਨ ਕਹਿ ਦੁੱਖ ਨੂੰ ਤ੍ਰਿਸ਼ਨਾ ਮੈਂ ਜਲਾਏ ਸੰਤ ਕਹਿ ਦੁੱਖ ਨੂੰ ਸਭ ਕੁਛ ਲਾਏ ਸੰਤ ਕਹਿ ਦੁੱਖ ਨੂੰ ਤੇਜ ਸਭ ਜਾਏ ਸੰਤ ਕਹਿ ਦੁੱਖ ਨੂੰ ਨੀਚ ਨੀਚਾਏ ਸੰਤ ਦੁਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਭਾਵੈ ਤਾਂ ਓਏ ਭੀ ਗਤ ਪਾਵੇ ਸੰਤ ਕਾ ਨਿੰਦਕ ਮਹਾਤਾਈ ਸੰਤ ਕਾ ਨਿੰਦਕ ਖਿਨ ਟਿਕਨ ਨਾ ਪਾਈ ਸੰਤ ਕਾ ਨਿੰਦਕ ਮਹਾ ਹਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕਾ ਨਿੰਦਕ ਰਾਜ ਤੇਹੀਨ ਸੰਤ ਕਾ ਨਿੰਦਕ ਦੁਖੀ ਅਰਦੀਨ ਸੰਤ ਕੇ ਨਿੰਦਕੋ ਸਰਵ ਰੋਗ ਸੰਤ ਕੇ ਨਿੰਦਕੋ ਸਦਾ ਵਿਜੋਗ ਸੰਤ ਕੀ ਨਿੰਦਾ ਦੁੱਖ ਮੈਂ ਦੁੱਖ ਨਾਨਕ ਸੰਤ ਭਾਵੈ ਤਾਂ ਉਸਕਾ ਭੀ ਹੋਏ ਮੋਗ ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕਾ ਦੁਖੀ ਕਿਸੈ ਕਾ ਨਹੀਂ ਮਿੱਤ ਸੰਤ ਕੇ ਦੁਖੀ ਕਹੋ ਡਾਨ ਲਾਗੇ ਸੰਤ ਕੇ ਦੁਖੀ ਕਹੋ ਸਭ ਤਿਆ ਗਏ ਸੰਤ ਕਾ ਦੁਖੀ ਮਹਾ ਅਹੰਕਾਰੀ ਸੰਤ ਕਾ ਦੁਖੀ ਸਦਾ ਬਿਕਾਰੀ ਸੰਤ ਕਾ ਦੁਖੀ ਜਨਮੈ ਮਰੈ ਸੰਤ ਕੀ ਦੁੱਖ ਨਾ ਸੁਖ ਤੇ ਟਰੈ ਸੰਤ ਕੇ ਦੁਖੀ ਕਹੋ ਨਾ ਹਿੰਟਾਓ ਨਾਨਕ ਸੰਤ ਭਾਵੇ ਤਾਂ ਲੈ ਮਿਲਾਏ ਸੰਤ ਕਾ ਦੁਖੀ ਅਦ ਬੀ ਤੇ ਟੁੱਟੈ ਸੰਤ ਕਾ ਦੁਖੀ ਕਿਤੇ ਕਾਦ ਨਾ ਪਹੁੰਚੈ ਸੰਤ ਕੇ ਦੁਖੀ ਕਹੋ ਧਿਆਨ ਪਰਮਾਈਐ ਸੰਤ ਕਾ ਦੁਖੀ ਉਜੜ ਪਾਈਐ ਸੰਤ ਕਾ ਦੁਖੀ ਅੰਦਰ ਤੇ ਥੋਥਾ ਜਿਉ ਸਾਸ ਬਿਨਾ ਮੇਰੇ ਤੇ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕਿਸ ਨਾਹੇ ਆਪਣ ਬੀਜ ਆਪੇ ਖਾਏ ਸੰਤ ਕੇ ਦੁਖੀ ਕਬਰ ਨਾ ਰੱਖਣ ਹਾਰ ਨਾਨਕ ਸੰਤ ਭਾਵੇ ਤਾਂ ਲਏ ਉਭਾਰ ਸੰਤ ਕਾ ਦੁਖੀ ਓ ਬਿਲਲਾਏ ਜਿਉ ਜਲ ਬਿਹੂਨ ਮਛਲੀ ਤੜਫੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ ਜਿਉ ਪਾਪ ਕਿੰਦੇ ਨੇ ਧਰਾਪੈ ਸੰਤ ਕਾ ਦੁਖੀ ਛੁਟੈ ਕੇਲਾ ਜਿਉ ਬੁਹਾੜ ਤਿਲ ਖੇਤ ਮੈਂ ਦੁਹੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦ ਮਿਤਿਆ ਕਹਿਤ ਕਿਰਤ ਨਿੰਦਕ ਕਾ ਤੁਰ ਹੀ ਪਿਆ ਨਾਨਕ ਜੋਤ ਸੁਭਾਵੈ ਸੋਈ ਥਿਆ ਸੰਤ ਕਾ ਦੁਖੀ ਬਿਗੜ ਰੂਪ ਹੋਏ ਜਾਏ ਸੰਤ ਕੇ ਦੁਖੀ ਕੋ ਦੁਰਗਾਏ ਮਿਲੈ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈਏ ਸੰਤ ਕਾ ਦੁਖੀ ਨਾ ਮਰੈ ਨਾ ਜੀ ਵਾਈਏ ਸੰਤ ਕੇ ਦੁਖੀ ਕੀ ਪੁੱਜੈ ਨਾ ਆਸਾ ਸੰਤ ਕਾ ਦੁਖੀ ਉੱਠ ਚੱਲੈ ਨਿਰਾਸਾ ਸੰਤ ਕਾ ਦੁੱਖ ਨਾ ਤ੍ਰਿਸ਼ਟੈ ਕੋਈ ਜੈਸਾ ਭਾਵੇ ਤੈਸਾ ਕੋਈ ਹੋਏ ਪਾਇਆ ਕਿਰਤਨਾ ਮਿਟੈ ਕੋਈ ਨਾਨਕ ਜਾਣੈ ਸੱਚਾ ਸੋਏ

0: सास विरास। सब कछ वरत है तिसका किया, जैसा करे तैसा कोथ ही अपना खेल आप करने हार। दूसर कौन कहे विचार, जिसनों कृपा करे से अपना नाम देवड भागी नानक जन से सलो। तज हो सियान सुरजनो सिमरो हर हर राय, का सहर मन रखो नानक दुख परम पहो जाए। अष्टपदी मानु की टेक वृथि सब जान, देवन को एक है भगवान। जिस कह दिया रहे अगाए, बहुर ना तृष्णा लागे आए। मारे राखे को आप मानु कह कृष्णाई हाथ, इसका हुकुम बूस खोए जिसका नाम रख कंठ पर होए। सिमर सिमर सिमर प्रभु सोए, नानक बिघ्न लागे कोई। उस्तत मन में का निरंकार, कर मन मेरे सद व्यवहार। निर्मल रसना अमृत पियो सदा सुवेला, कर ले जियो नैनो एक ठाकुर का रंग। साथ संग मन से सब संग, चरण चलो मारो गोविंद। मिटह पाप जपिए हर बिंद, कर हर कर्म श्रवण हर कथा, हर दरगह नानक उजल मथा। बड़ भागी ते जन जग माए, सदा सदार के गुण गाहे। राम नाम जो करे विचार, से तन मंद गनी संसार। मन तन मुख बोले हर मुखी, सदा सदा जानो तो सुखी। एक हो एक एक पछाने, इत उत कियो सोजी जाने। नाम संग जिसका मन माने, नानक तिन्हें निरंजन जानिया। गुरु प्रसाद अपने आप सुझे, जिसकी जानो तृष्णा बुझे। साध संग हर हर जस कहत, सर्व रोग ते ओह हर जन रहत। आन दिन कीर्तन केवल बखियान, ग्रस्त में सो इंद्रबान। एक ऊपर जी जन की आसा, जिसकी कट गया जम की फासा। पार ब्रह्म की जिस मन भूख, नानक तसेना लागे दुख। जिसको और ब्रह्मन चितावे, सो संसवेला नहीं डुलावे। जिस प्रभु अपना कृपा करे, सो सेवक को किसते डरे। जैसा सात ऐसा दृष्टाय, अपने कार्य में आप समाया। सोदत सोदत सोदत सीजिया, गुरु प्रसाद तत् सब बूझिया। जब देखो तब सब किश मूल, नानक सो सुकम सोई अस्थूल। न किस जन्म न किस मरे, अपन चलता आप ही करे। आवन जावन दृष्ट अन दृष्ट, आज्ञाकारी धारी सब सृष्ट। आपे आप सकल में आप, अनक जुगत रह स्थापियो थाप। अपना सीना किस खंड, धारण धार रहे हो ब्रह्मांड। अलख भेव पुरख प्रताप, आप जपायता नानक जाप। जिन प्रभ जाता सो सो बावन, सकल संसार उदराय। तिन मंद प्रभ के सेवक, सकल उदाहरण प्रभ के सेवक। दुगुम सारण आपे मेल लय कृपाल, गुरु का शब्द जप भय निहाल। उनकी सेवा सोई लागे, जिसनों कृपा करें बड़ पागे। नाम जपत पावे विश्राम, नानक तिन पुरख कहो तम कर मान। जो केश कराए सो प्रभ कह रंग, सदा सदा बसे हर संग। सह सुभाय होवे सो होए, करणे हार पछाणे सोए। प्रभ का किया जन मीठ लगाना, जैसा सह तैसा दृष्टाना। जिसते उपजे तिसमाए समाए, ओए सुख निदान उन्हों बन आए। आप इसको आप दीनो मान, नानक प्रभ जाने को जान। सलोक सर्व कला भरपूर, प्रभ बिरथा जानन हार। जा कह सिमरन उदरी है, नानक तिस बलिहार। अष्टपति टूटी गांडन हार, गोपाल सर्व जी आपे प्रतपाल। सगल की चिंता जिस मन माए, तिसते बिरथा कोई ना है। रे मन मेरे सदा हर जाप, अविनाशी प्रभ आपे आप। अपन किया कुछ ना होए, जिस सब प्राणी लोचै कोई। तिस पे ना ही तेरा है किश काम, गत नानक जाप एक नाम। रूपवंत होए ना ही मोए प्रभ की, जो सगल काट सोए। तनवंता हो क्या को कर बह, जहाँ सबके तिसका दिया दर बह। आत सूरा जे को कहा वे, प्रभ की कला बिना कहता वे। जे को है बहदा तार, तिस दिन हार जाने गा वार। जिस गुरु प्रसाद उठे हो रोग, नानक सोजन सदा रोग। जो मंदिर को थामे थम्मन, त्यो गुरु का शब्द मनाया स्थम्मन। जो पाखाण नाव चढ़त रहे, प्राणी गुरु चरण लगत निस्तर है। ज्यो अंधकार दीपक प्रकाश, गुरु दर्शन देख मन हुए बिगास। ज्यो माव ध्यान में मार्ग पावे, त्यों साधु संग मिल जोत प्रटावे। त्यों संतन की बाछो तूर, नानक की हर लोचा पूर। मान मूर्ख काहे बिल लाइए, पूर्व लिखे का लिखे आप पाइए। दुख सुख प्रभु देव नहार,
1: खबर त्याग दुख से चतार। जो कछ करे सोई सुखमान, भूला काहे फिरे अजान। कौन बसते आई तेरे संग, लुपट रहे रस लोभी पतंग। राम नाम जप हृदय माहे, नानक पासे थी कर जाहे। जिस वखर को लैन तू आया, राम नाम संतन घर पाया। तज बिमाल हो मन मोल, राम नाम हृदय महतोल। लाद खेव संते संग चाल, वर त्याग बिख्या जंजाल। धन धन कह सब कोय, मुखुजल हर दरगह सोए हो। वापार विरला वापारे, नानक ताकै सत बलिहारे। चरण साध के तोय तोय पियो, अर्प साध को अपना जियो। साध की धूर करो स्नान, साधु पर जाइए कुर्बान। सा सेवड भागी पाइए, सा संगर कीर्तन गाई। अनक बिगनते साधु रखै, हर गुण गाय। अमृत रस चाखे, ओट गही संते दर आया। सर्व सुख नानक तेह पाया, मृतक को जीवा जनहार। भूखे को देवते आधार, ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿ ਨਾ ਪਾਹੇ ਸਭ ਕਿਛੁ ਤਿਸ ਕਾ ਕਰਨ ਜੋਗ ਤਿਸ ਬਿੰਦੂ ਸੁਰਹੁਆ ਨਾ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉਚ ਨਿਰਮਲ ਹੈ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਾ ਨਿਰਮਲ ਥੀਆ ਜਾ ਕੈ ਮਨ ਗਿਰ ਕੀ ਪ੍ਰਤੀਤ ਤਿਸ ਜਨ ਆਵੇ ਹਰ ਪ੍ਰਭਚੀਤ ਭਗਤ ਭਗਤ ਸੁਣਿਆ ਤਹਿ ਲੋਏ ਜਾ ਕੈ ਹਿਰਦੈ ਕੋਇ ਸੱਚ ਕਰਨੀ ਸੱਚ ਤਾ ਕੀ ਰਹਿਤ ਸੱਚ ਹਿਰਦੈ ਸਤਮੁਖ ਹੈ ਸੱਚੀ ਦਿਸ਼ਟ ਸੱਚਾ ਆਕਾਰ ਸੱਚ ਵਰਤੈ ਸੱਚਾ ਪਾਸਾਰ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ ਸਲੋਕ ਰੂਪ ਨਾਰੇਖ ਨ ਰੰਗ ਕਿਛ ਤ੍ਰੇਹ ਗੁਣ ਤੇ ਪ੍ਰਭ ਭਿੰਨ ਤਿਸੇ ਬੁਝਾਏ ਨਾਨਕ ਅਜ ਸੋਵੇ ਸੋ ਪ੍ਰਸੰਨ ਅਸ਼ਟਪਦੀ ਅਵਿਨਾਸੀ ਬ੍ਰਾਹਮਣ ਮਹਿਰਾਖ ਮਨ ਕੀ ਤੂ ਪ੍ਰੀ ਤਿਆਗ ਤਿਸ ਤੇ ਪਰੇ ਨਾਹੀ ਕਿਸ ਕੋਏ ਸਰਬ ਨਿਰੰਤਰ ਏਕੋ ਸੋ ਆਪੇ ਬਿਨਾ ਆਪੇ ਦਾਨਾ ਗਹਿਰ ਗੰਭੀਰ ਗਹੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਵਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸੰਦ ਸਾ ਤੇਰੇ ਕੀ ਚਰਣੀ ਪਾਓ ਨਾਨਕ ਕਹਿ ਮਨ ਇਹੋ ਨਰਾਵ ਮਨਸਾ ਪੂਰਨ ਸਰਨਾ ਜੋਗ ਜੋ ਕਿਰਪਾ ਹੈ ਸੋਈ ਹੋਗ ਹਰਨ ਭਰਨ ਜਾ ਕਾ ਨੇਤਰ ਫੋਰ ਤਿਸ ਕਾ ਮੰਤਰ ਨਾ ਜਾਣੈ ਹੋਰ ਅਨੰਦ ਰੂਪ ਮੰਗਲ ਸਦ ਜਾਕੈ ਸਰਬ ਥੋਕ ਸੁਣੀਐ ਘਰ ਤਾਕੈ ਰਾਜ ਮਹਿਰਾਜ ਜੋਗ ਮੈਂ ਜੋਗੀ ਤਪ ਮੈਂ ਤਪੀ ਸਰਗ੍ਰਸਤ ਮੈਂ ਭੋਗੀ ਧਿਆਏ ਤਾਏ ਭਗਤੇ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨਾ ਪਾਇਆ ਜਾ ਕੀ ਲੀਲਾ ਕੀਮਤ ਨਾ ਆਏ ਸਗਲ ਦੇਵ ਹਾਰੇ ਵਗਾਏ ਪਿਤਾ ਕਾ ਜਨਮ ਕੇ ਜਾਣੈ ਪੂਤ ਸਗਲ ਪਰੋਈ ਆਪਣੇ ਸੂਤ ਸੁਮਤ ਗਿਆਨ ਧਿਆਨ ਜਿਨ ਦੇਸ ਜਨਦਾਸ ਨਾਮ ਧਿਆਵੇ ਸੇ ਤੇਹ ਗੁਣ ਮਹਿ ਜਾ ਕੋ ਪਰਮਾਏ ਜਨਮ ਰਹਿ ਫਿਰਿਆਵੇ ਜਾਏ ਉਚਨੀ ਜਿਸਕੇ ਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਖ ਕਰੇ ਇੱਕ ਰੰਗ ਨਾਨਾ ਬਿਦਕੀਨੋ ਵਿਸਥਾਰ ਪ੍ਰਭ ਬਿਨਾਸੀ ਏਕ ਓਂਕਾਰ ਨਾਨਾ ਚਲਤ ਕਰੇ ਖਿਨ ਮਾਏ ਪੂਰ ਰਹਿਓ ਪੂਰਨ ਸਭ ਠਾਏ ਨਾਨਾ ਬਿਦ ਕਰ ਬੰਤ ਬਣਾਈ ਆਪਣੀ ਕੀਮਤ ਆਪੇ ਪਾਈ ਸਭ ਘਾਟ ਤਿਸਕੇ ਸਭ ਤਿਸਕੇ ਠਾਓ ਜਪ ਜਪ ਜੀਵੈ ਨਾਨਕ ਹਰ ਨਾਉ ਨਾਮ ਕੇ ਤਾਰੇ ਸਗਲੇ ਜੰਤ ਨਾਮ ਕੇ ਤਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ ਨਾਮ ਕੇ ਤਾਰੇ ਸੁਣਨ ਗਿਆਨ ਧਿਆਨ ਨਾਮ ਕੇ ਧਾਰੇ ਗਾਸ ਪਾਤਾਲ ਨਾਮ ਕੇ ਧਾਰੇ ਸਗਲ ਕਾਰ ਨਾਮ ਕੇ ਧਾਰੇ ਪੁਰੀਆ ਸਭ ਭਵਨ ਨਾਮ ਕੇ ਸਮੁਦਰੇ ਸੁਣ ਸਰਵਣ ਕਰ ਕਿਰਪਾ ਜਿਸੇ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ ਰੂਪ ਸਤ ਜਾ ਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਭ ਮਾਹੇ ਸਮਾਣੀ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਈ ਤਿਸੇ ਸਭ ਭਲੀ ਸਤ ਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਤ ਨਾਨਕ ਗੁਰ ਤੇ ਪਾਏ ਸਤ ਬਚਨ ਸਾਧੂ ਉਪਦੇਸ਼ ਸਤ ਤੇ ਜਨ ਜਾ ਕੇ ਹਿਰਦੈ ਪ੍ਰਵੇਸ਼ ਸਤ ਨਿਰਤ ਬੁਝੈ ਜੇ ਕੋਈ ਨਾਮ ਜਪਤ ਤਾ ਕੀ ਗਤ ਹੋਇਆ ਸਤ ਕੀਆ ਸਭ ਸਤ ਆਪੇ ਜਾਣੇ ਆਪਣੀ ਮਿਤ ਗਤ ਜਿਸ ਕੀ ਸਿਰਸੋ ਕਰਨੇ ਹਾਰ ਵਰਨਾ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨ ਜਾਣੈ ਕੀਆ ਨਾਨਕ ਜੋ ਤਿਸ ਭਾਵੈ ਸੋ ਵਰਤੀਆ ਬਿਸਮਨ ਬਿਸਮ ਭਏ ਬਿਸਮਾਦ ਜਿਨ ਬੁਝਿਆ ਤਿਸਾਇਆ ਸਵਾਦ ਪ੍ਰਭ ਕੇ ਰੰਗ ਰਾਜ ਜਨ ਰਹੇ ਗੁਰ ਕੇ ਬਚਨ ਪਦਾਰਥ ਲਹੇ ਓਏ ਦਾਤੇ ਦੁੱਖ ਕਾਟਨਹਾਰ ਜਾ ਕੈ ਸੰਗ ਤਰੈ ਸੰਸਾਰ ਜਨਕਾ ਸੇਵਕ ਸੋਵਟ ਭਾਗੀ ਜਨ ਕੈ ਸੰਗ ਏਕ ਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ ਸਲੋਕ ਆਦਿ ਸੱਚ ਜੁਗਾਦ ਸੱਚ ਹੈ ਪੇ ਸੱਚ ਨਾਨਕ ਹੋਸੀ ਭੀ ਸੱਚ ਅਸ਼ਟਪਦੀ ਚਰਚਨ ਚਰਨ ਸਤ ਸਤ ਪ੍ਰਸੰਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪੇਖਣਹਾਰ ਨਾਮ ਸਤ ਸਤ ਧਿਆਵਨ ਹਾਰ ਆਵ ਸਤ ਸਤ ਸਵਧਾਰੀ ਆਪੇ ਗੁਣਾ ਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਤ ਜਸ ਸੁਣਤਾ ਬੁੱਝਣ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਰ ਦੈ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਣਿਆ ਜਾ ਕੇ ਹਿਰਦੈ ਵਿਸਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨਿਰਭੋ ਹੋਏ ਬਸਾਨਾ ਜਿਸ ਦੇ ਉਪਜੈ ਤੇ ਸਮਾਏ ਸਮਾਨਾ ਬਸ ਸਮਾਏ ਲੈ ਬਸ ਗਡਾਈ ਤਾਕੋ ਪਿੰਨਾ ਕਹਿ ਨਾ ਜਾਇ ਬੁਝੇ ਬੁਝਣ ਹਾਰ ਬੇਕ ਨਾਰਾਇਣ ਮਿਲੇ ਨਾਨਕੇਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਹੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੇ ਰੰਗ ਸੇਵਕੋ ਪ੍ਰਭ ਪਾਲਣਹਾਰਾ ਸੇਵਕ ਕੀ ਰਾਖਿਆ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਸ ਸਾਸ ਮਾਰੇ ਆਪਣੇ ਜਨਕਾ ਪਰਦਾ ਢਾਕੇ ਆਪਣੇ ਸੇਵਕ ਕੀ ਸਿਰ ਪਰ ਰਾਖੇ ਆਪਣੇ ਦਾਸ ਕੋ ਦੇਵ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪਤ ਰਾਖੇ ਗਦਾ ਕੀ ਗਤ ਮਿਤ ਕੋਈ ਨ ਲਾਖੇ ਪ੍ਰਭ ਕੇ ਸੇਵਕ ਕੋ ਨਾ ਪਹੁੰਚੇ ਪ੍ਰਭ ਕੇ ਸੇਵਕ ਉੱਚ ਤੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਾ ਦਿਸ ਪ੍ਰਗਟਾਇਆ ਨਿੱਕੀ ਕੀਰੀ ਮਹਿਕਲ ਰੱਖੈ ਭਸਮ ਕਰੈ ਲਸਕਰ ਕੋਟ ਲਾਖੇ ਜਿਸਕਾ ਸਾਸ ਨਾ ਕੱਢ ਤਿਆਪ ਨਾ ਤਾਕੋ ਰੱਖਤ ਦੇ ਕਰ ਹਾਥ ਮਾਨਸ ਜਤਨ ਕਰਤ ਬਹੁ ਭਾਤ ਤਿਸ ਤੇ ਕਰਤ ਬਿਰਥੇ ਜਾਤ ਮਾਰੇ ਨਾ ਰਾਖੇ ਅਵਰ ਨਾ ਕੋਏ ਸਰਬ ਜੀਆ ਕਾ ਰਾਖਾ ਸੋਏ ਕਾਹੇ ਸੋਚ ਕਰੇ ਹਰੇ ਪ੍ਰਾਣੀ ਜਪ ਨਾਨਕ ਪ੍ਰਭ ਲਖ ਵਡਾਣੀ ਬਾਰੰ ਬਾਰ ਬਾਰ ਪ੍ਰਭ ਜਪੀਏ ਪੀ ਅੰਮ੍ਰਿਤ ਹੋ ਮਨ ਤੰਤਰ ਪੀ ਨਾਮ ਰਤੰਜਨ ਗੁਰਮੁਖ ਪਾਇਆ ਤਿਸ ਕੇ ਸ਼ਬਦ ਨਾ ਦਿਸ਼ਟਾਇਆ ਨਾਮ ਧਨ ਨਾਮ ਰੂਪ ਰੰਗ ਨਾਮ ਸੁਖ ਹਰ ਨਾਮ ਕਾ ਸੰਗ ਨਾਮ ਰਾਜੋ ਜਨ ਤ੍ਰਿਪਤਾਨੇ ਮਨ ਧਨ ਨਾਮੇ ਨਾਮ ਸਮਾਨੇ ਉਠਤ ਬੈਠਤ ਸੋਵਤ ਨਾਮ ਕਹੁ ਨਾਨਕ ਜਨ ਕੈ ਸਦਕਾਮ ਬੋਲੋ ਜਸ ਜਿਹ ਬਾਦਨ ਰਾਤ ਪ੍ਰਭ ਆਪਣੇ ਜਨ ਕੀਨੀ ਦਾਤ ਕਰੇ ਭਗਤ ਆਤਮ ਕਹਿ ਚਾਏ ਪ੍ਰਭ ਆਪਣੇ ਸੁਰ ਹੇ ਸਮਾਏ ਜੋ ਹੋ ਆਹੋਵਤ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣੈ ਤਿਸਕੀ ਮਹਿਮਾ ਕੌਣ ਬਖਾਨੋ ਤਿਸਕਾ ਗੁਣ ਕਹਿ ਇੱਕ ਨਾ ਜਾਨੋ ਆਠ ਪਹਿਰ ਪ੍ਰਭ ਸੇ ਹਜੂਰੇ ਕਹੋ ਨਾਨਕ ਸੇ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲੇ ਮਾਂ ਧਾਣੇ ਆਪਣਾ ਤਿਨ ਜਾਂਦੇ ਜੇ ਨ ਜਾਣੇ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕਾ ਦਾਤਾ ਤਿਸਕੀ ਸਰਨ ਸਰਬ ਸੁਖ ਪਾਵੇ ਤਿਸਕਾ ਦਰਸ ਸਭ ਪਾਪ ਮਿਟਾਵੇ ਅਵਰ ਸਿਆਣਪ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ ਆਵਨ ਜਾ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ ਸਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ ਨਾਨਕ ਤਿਸਕੈ ਸੰਗ ਸਿੱਖ ਉਦਰੇ ਨਾਨਕ ਹਰ ਗੁਣ ਗਾਓ ਅਸ਼ਟਪਦੀ ਸਤਿਗੁਰ ਸੇਕੀ ਕਰੈ ਪ੍ਰਤਪਾਲ ਸੇਵਕ ਗੁਰ ਸਦਾ ਦਿਆਲ ਸੇਕੀ ਗੁਰ ਦੁਰਮਤ ਮਲ ਹਿਰੇ ਗੁਰਬਚਰੀ ਹਰ ਨਾਮ ਉਚਰੇ ਸਤਿਗੁਰ ਸੇਕੇ ਬੰਧਨ ਕਾਟੇ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸੇਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸੇਕਾ ਹਲਤ ਪਲਤ ਸਵਾਰੇ ਨਾਨਕ ਸਤਿਗੁਰ ਸੇਕੋ ਜੀ ਨਾਲ ਸਮਾਰੇ ਗੁਰ ਕੈ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਮਹਿ ਸਹਿ ਆਪਸ ਕੋ ਕਰ ਕਛ ਨਾ ਜਨਾਵੇ ਹਰ ਹਰ ਨਾਮ ਹਿਰਦੈ ਸਦ ਧਿਆਵੇ ਮਨ ਵੇਚੈ ਸਤਿਗੁਰ ਕੈ ਪਾਸ ਤਿਸ ਸੇਵਕੇ ਕਾਜ ਰਾਸ ਸੇਵਾ ਕਰਤ ਹੋਏ ਨਿਹ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿ ਸਾਫ ਕਰੇ ਨਾਨਕ ਸੋ ਸੇਵਕ ਗੁਰ ਕੀ ਮਤਲੇ ਬਿਸ ਬਿਸੇ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੇ ਸੋ ਸਤਿਗੁਰ ਜਿਸ ਹਿਰਦੈ ਹਰ ਨਾਉ ਅਨਕ ਬਾਰ ਗੁਰ ਕੋ ਬਲ ਜਾਓ ਸਰਬ ਨਿਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਹੈ ਜਨ ਜਨ ਮਹਿ ਪਾਰ ਬ੍ਰਹਮ ਏਕੇ ਆਪ ਨਹੀਂ ਕਛ ਭਰਮ ਸਹਿ ਸਿਆਣਪ ਲਿਆ ਨਾ ਜਾਈਏ ਨਾਨਕ ਐਸਾ ਗੁਰ ਵਡਭਾਗੀ ਪਾਈਐ ਸਫਲ ਦਰਸ਼ਨ ਪੇਖਤ ਪੁਨੀਤ ਪਰਸਰ ਚਰਨ ਗਤ ਨਿਰਮਲ ਰੀਤ ਭੇਟਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਹਿ ਗਵੈ ਸੋਨ ਕਾਰ ਬਚਨ ਕਰਨ ਆਗਾ ਨੇ ਮਨ ਸੰਤੋਖ ਆਤਮ ਪਤੀਆ ਨੇ ਪੂਰਾ ਗੁਰਖਿਓ ਜਾਕਾ ਮੰਤਰ ਅਮਰ ਦ੍ਰਿਸ਼ਟ ਪੇਖਿਆ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੇ ਤਿਸ ਲਈ ਮਿਲਾਏ ਜਿਹ ਬਾ ਏਕ ਉਸਤਤ ਅਨੇਕ ਸਤ ਪੁਰਖ ਪੂਰਨ ਵਿਵੇਕ ਕਾਹੂ ਬੋਲ ਨਾ ਪਹੁੰਚਤ ਪ੍ਰਾਣੀ ਅਗਮ ਗੋਚਰ ਪ੍ਰਭ ਨਿਰਬਾਨੀ ਨਿਰਾਹਾ ਨਿਰਵੈਰ ਸੁਖਦਾਈ ਤਾਂ ਕਿ ਕੀਮਤ ਕਿਨੈ ਨ ਪਾਏ ਅਨਕ ਭਗਤ ਬੰਧਨ ਨਿਤ ਕਰੇ ਚਰਨ ਕਮਲ ਹਿਰਦੈ ਸਿਮਰੇ ਸਦ ਬਲਿਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਣੇ ਇਹੋ ਹਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅੰਮ੍ਰਿਤ ਸੋਹੇ ਉਸ ਪੁਰਖ ਕਾ ਨਾਹੀ ਕਦੇ ਵਿਨਾਸ਼ ਜਾ ਕੈ ਮਨ ਪ੍ਰਗਟੇ ਗੁਣਤਾਸ ਆਠ ਪੈਰ ਹਰ ਕਾ ਨਾਮ ਲੇ ਸੱਚ ਉਪਦੇ ਸੇਵਕੋ ਦੇ ਮੋਹ ਮਾਇਆ ਕੈ ਸੰਗ ਨਾ ਲੇਪ ਮਨ ਮੈਂ ਰਾਖੇ ਹਰ ਹਰ ਏਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਭਰਮ ਮੋਹ ਦੁਖ ਤਹਿ ਤੇ ਨਾਸੇ ਤਪਤ ਮਾਇ ਠਾੜ ਵਰਦਾਈ ਅਨੰਦ ਭਇਆ ਦੁਖ ਨਾਠੇ ਭਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਪਦੇਸੇ ਭਉ ਚੂਕਾ ਨਿਰਭੋ ਹੋਏ ਬਸੇ ਸਕਲ ਵਿਆਦ ਮਨ ਤੇ ਖੈ ਨਸੇ ਜਿਸਕਾ ਸਾਧ ਤਿਨ ਕਿਰਪਾ ਧਾਰੀ ਸਾਧ ਸੰਗ ਜਪਨਾਭ ਮੁਰਾਰੀ ਥਿਤ ਪਾਈ ਚੁੱਕੇ ਭ੍ਰਮ ਗਵਨ ਸੁਨ ਨਾਨਕ ਹਰ ਹਰ ਜਸ ਸ੍ਰਵਣ ਨਿਰਗੁਣ ਆਵਸਰ ਗੁਣ ਭੀ ਉਹੀ ਕਲਾ ਧਾਰ ਜਿਨ ਸਗਲੀ ਮੋਹੀ ਆਪਣੇ ਚਰਿਤ ਪ੍ਰਭਾਵ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਭਏ ਪ੍ਰਗਾਸ ਸਾਧ ਕੇ ਸੰਗ ਰਚ ਰਚਨਾ ਆਪਣੀ ਕਲ ਧਾਰੀ ਅਨਕਬਾਰ ਨਾਨਕ ਬਲਿਹਾਰੀ ਸਲੋਕ ਸਾਥ ਨਾ ਚਾਲੈ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਨਾ ਨਾਨਕ ਇਹ ਧਨ ਸਾਰ ਅਸ਼ਟਪਦੀ ਸੰਤ ਜਨਾਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰ ਉਪਿਆ ਅਵਰ ਉਪਾਵ ਸਮੀਤ ਵਿਸਾਰੋ ਚਰਨ ਕਮਲਿਤ ਮਹਿ ਵਰਧਾਰੋ ਕਰਨ ਕਾਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਹੋ ਨਾਮ ਹਰ ਵਾਥੇ ਧਨ ਸੰਚੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏਕ ਆਸ ਰਾਖੋ ਮਨ ਮਾਏ ਸਰਬ ਰੋਗ ਨਾਨਕ ਮਿਟ ਜਾਏ ਜਿਸ ਧਨ ਕੋ ਚਾਰ ਕੁੰਟ ਉਠਧਾਵੇ ਸੋ ਧਨ ਹਰ ਸੇਵਾ ਤੇ ਪਾਵਹੇ ਜਿਸ ਸੁਖ ਕੋ ਨਿਤ ਬਾਛੇ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰੇ ਭਲੀ ਕਰਨੀ ਸਾ ਸੋਭਾ ਪਜ ਹਰ ਕੀ ਸਰਣੀ ਅਣਕ ਭਾਵੀ ਰੋਗ ਨਾ ਜਾਏ ਰੋਗ ਮਿਟ ਹਰਬ ਖਦਲਾਏ ਸਰਬ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰਗਹਿ ਪਰਵਾਨ ਮਨ ਪ੍ਰਬੋਧ ਹਰ ਕਹਿ ਨਾਏ ਦਹਿ ਦਿਸ ਧਾਵਤ ਆਵੇ ਠਾਏ ਤਾਕੋ ਵਿਘਨ ਲਾਗੈ ਕੋਈ ਜਾ ਕਰ ਦੈ ਬਸੇ ਹਰ ਸੋਏ ਕਲ ਤਾਤੀ ਠੰਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਓ ਭਉ ਬਿਨਸੈ ਪੂਰਨ ਹੋਇ ਆਸ, ਭਗਤ ਪਾਇਆ ਤਿਮ ਪ੍ਰਗਾਸ, ਤਿਤ ਕਰ ਜਾਇ ਵਸਿਆ ਬਿਨਾਸੀ, ਕਹੋ ਨਾਨਕ ਕਾਟੀ ਜਮ ਫਾਸੀ, ਤਤ ਵਿਚਾਰ ਕਹਿ ਜਿਨ ਸਾਚਾ, ਜਨਮ ਮਰੈ ਸੋਕਾ ਚੋਕਾ ਚਾਵ, ਗਮਨ ਮਿਟੇ ਪ੍ਰਭ ਸੇਵ, ਆਪ ਤਿਆਗ ਸਰਨ ਗੁਰਦੇਵ, ਇਹੋ ਰਤਨ ਜਨਮ ਕਾ ਹੋਇ ਉਧਾਰ, ਹਰ ਹਰ ਸਿਮਰ ਪ੍ਰਾਣ ਆਧਾਰ, ਅਨੁਕ ਭਾਵ ਨ ਛੂਟਣ ਹਾਰੇ, ਸਿਮਰਤ ਸਾਸਤ ਵੇਦ ਵਿਚਾਰੇ, ਹਰ ਕੀ ਭਗਤ ਕਰੋ ਮਨ ਲਾਏ ਮਨ ਬੰਛਤ, ਨਾਨਕ ਫਲ ਪਾਏ ਸੰਗ ਨਾ ਚਾਲਸ, ਤੇਰਾ ਧਨਾ ਤੂੰ ਕਿਆ ਲਪਟਾਵੇ, ਮੂਰਖ ਮਨਾ ਸੁੱਤ ਮੀਤ ਕੁਟੰਬਰ ਬਨਤਾ, ਇਨ ਤੇ ਕਹੋ ਤੁਮ ਕਵਣ ਸਨਾਥਾ, ਰਾਜ ਰੰਗ ਮਾਇਆ ਵਿਸਥਾਰ, ਇਨ ਤੇ ਕਹੋ ਕਵਣ ਛੁਟਕਾਰ, ਅਸ ਹਸਤੀ ਰਥ ਅਸਵਾਰੀ, ਝੂਠਾ ਡੰਫ ਝੂਠ ਪਸਾਰੀ, ਜਿਨ ਦੀਏ ਤਿਸ ਬੁਝੇ ਨਾ ਬਗਾਨਾ, ਨਾ ਵਿਸਾਰ ਨਾਨਕ ਪੁੱਛਤਾ ਨਾ, ਗੁਰ ਕੀ ਮਾਤੂ ਲਿਹੇ ਆਨੇ, ਭਗਤ ਬਿਨਾ ਬਹਿ ਡੂਬੇ ਸਿਆਨੇ, ਹਰ ਕੀ ਭਗਤ ਕਰੋ ਮਨ ਮੀਤ, ਨਿਰਮਲ ਹੋਏ ਤੁਮਾਰੂ ਚੀਤ, ਚਰਨ ਕਮਲ ਰਾਖੋ ਮਨ ਮਾਹੇ, ਜਨਮ ਜਨਮ ਕੇ ਕਿਲ ਬਿਖ ਜਾਏ, ਆਪ ਜਪੋ ਬ੍ਰਹ ਨਾਮ ਜਪਾਓ, ਸੁਣਤ ਕਹਿਤ ਰਹਿਤ ਗਤ ਪਾਵੋ, ਸਾਰ ਭੂਤ ਸਤ ਹਰ ਕੋ ਨਾਉ, ਸਹਿਜ ਵਾਏ ਨਾਨਕ ਗੁਣ ਗਾਓ, ਗੁਣ ਗਾਓ ਤਰੀ ਉਤਰ ਸਮੈਲ, ਬਿਨ ਸਜਾਏ ਹੋ ਮੈਂ ਬਿਖ ਫਾਲ ਹੋਏ, ਬਿਨ ਸਜਾਏ ਹੋ ਮੈਂ ਬਿਖ ਫੈਲ ਹੋਏ, ਚਿੰਤ ਬਛੈ ਸੁਖ ਨਾਲ, ਸਾਸ ਕਰਾ ਸਰਨਾਮ ਸਮਾਲ, ਸ਼ਾੜ ਸਿਆਣ ਸਗਲੀ ਮਨਾ, ਸਾਧ ਸੰਗ ਪਾਵੇ ਸਚ ਧਨ, ਹਰ ਪੂੰਜੀ ਸੰਚ ਕਰੋ ਬਿਹਾਰ, ਇਹੋ ਈਹਾ ਸੁਖ ਦਰਗਹਿ ਜਾਕਾਰ, ਸਰਬ ਨਿਰੰਤਰ ਏਕੋ ਦੇਖ, ਕਹੋ ਨਾਨਕ ਜਾ ਕੈ ਮਸਤਕ ਲੇਖ, ਏਕੋ ਜਾਪ ਏਕੋ ਸਾ ਲਾਹੇ, ਇੱਕ ਸਿਮਰ ਏਕੋ ਮਨ ਵਾਹੇ, ਏਕ ਸਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ, ਏਕੋ ਏਕ ਏਕ ਹਰ ਆਪ, ਪੂਰਨ ਪੂਰਿਓ ਪ੍ਰਭ ਆਪ, ਅਣਕ ਵਿਸਾਰ ਏਕ ਤੇ ਭਏ, ਏਕ ਰਾਤ ਪ੍ਰਾਚਿਤ ਗਏ, ਮਨ ਤਨ ਅੰਤਰ ਏਕ ਪ੍ਰਭ ਰਾਤਾ, ਗੁਰ ਪ੍ਰਸਾਦ ਨਾਨਕ ਇੱਕ ਜਾਤਾ, ਸਲੋਕ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸ਼ਰਨਾਏ, ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ ਅਸ਼ਟਪਦੀ, ਜਾਚਕ ਜਨ ਜਾਚੈ ਪ੍ਰਭ ਦਾਨ, ਕਰ ਕਿਰਪਾ ਦੇਵੋ ਹਰ ਨਾਮ, ਸਾਧ ਜਨਾ ਕੀ ਮੰਗੋ ਧੂਰ, ਪਾਰ ਬ੍ਰਹਮੇਰੀ ਸਰਧਾ ਪੂਰ, ਸਦਾਸਦਾ ਪਰ ਕੇ ਗੁਣ ਗਾਵੋ, ਸਾਸ ਸਾਸ ਪ੍ਰਭ ਤੁਮੇ ਧਿਆਵੋ, ਚਰਨ ਕਮਲ ਸੋ ਲਾਗੈ ਪ੍ਰੀਤ, ਭਗਤ ਕਰੋ ਪ੍ਰਭ ਕੀ ਨਿਤ ਨੀਤ, ਏਕ ਓਟ ਏਕੋ ਆਧਾਰ, ਨਾਨਕ ਮੰਗੈ ਨਾਮ ਪ੍ਰਭ ਸਾਰ, ਪ੍ਰਭ ਕੀ ਦਿਸ਼ਟ ਮਾਸੁਖ ਹੋਇਆ, ਰਸ ਪਾਵੈ ਬਿਰਲਾ ਕੋਏ, ਜਿਨ ਚਾਖਿਆ ਸੇ ਜਨ ਤ੍ਰਿਪਤਾ ਨੇ, ਪੂਰਨ ਪੁਰਖ ਨਹੀਂ ਡੋਲਾਨੇ, ਸੁਭਰ ਭਰੇ ਪ੍ਰੇਮ ਰਸ ਰੰਗ, ਉਪਜੈ ਚਾਉ ਸਾਧਕੈ ਸੰਗ, ਪਰੇ ਸਰਨਾਣ ਸਭ ਤਿਆਗ, ਅੰਤਰ ਪ੍ਰਗਾਸਨ ਦਿਨ ਲਿਵ ਲਾਗ, ਵਡਭਾਗੀ ਜਪਿਆ ਪ੍ਰਭ ਸੋਏ, ਨਾਨਕ ਨਾਮ ਰਤੇ ਸੁਖ ਹੋਏ, ਸੇਵਕੀ ਮਨਸਾ ਪੂਰੀ ਭਈ, ਸਤਿਗੁਰ ਤੇ ਨਿਰਮਲ ਮਤ ਲਈ, ਜਨ ਕੋ ਪ੍ਰਭ ਹੋਇਓ ਦਿਆਲ, ਸੇਵਕ ਕਿਨੋ ਸਦਾ ਨਿਹਾਲ, ਬੰਧਨ ਕਾਟ ਮੁਕਤ ਜਨ ਭਇਆ, ਜਨਮ ਮਰਨ ਦੁਖ ਭਰਮ ਗਇਆ, ਇਛ ਪੁੰਨੀ ਸਰਦਾ ਸਭ ਪੂਰੀ, ਰਵ ਰਹਿਆ ਸਤਸੰਗ ਹਜੂਰੀ, ਜਿਸ ਕਾ ਸਾ ਤਿਨ ਲਿਆ ਮਿਲਾਏ, ਨਾਨਕ ਭਗਤੀ ਨਾਮ ਸਮਾਏ, ਸੋ ਕਿਉ ਬਿਸਰੈ ਜੇ ਕਾਲ ਨ ਭਾਨੈ, ਸੋ ਕਿਉ ਬਿਸਰੇ ਜੇ ਕੀਆ ਜਾਣੈ, ਸੋ ਕਿਉ ਬਿਸਰੇ ਜਿਨ ਸਭ ਕਿਛ ਦੀਆ, ਸੋ ਕਿਉ ਬਿਸਰੇ ਜੇ ਜੀਵਨ ਜੀਆ, ਸੋ ਕਿਉ ਬਿਸਰੇ ਜੇ ਅਗਨ ਮਹਿ ਰਾਖੈ, ਗੁਰ ਪ੍ਰਸਾਦ ਕੋ ਬਿਰਲਾ ਲਾਖੈ, ਸੋ ਕਿਉ ਬਿਸਰੇ ਜੇ ਬਿਕਤੇ ਕਾਢੇ, ਜਨਮ ਜਨਮ ਕਾ ਟੂਟਾ ਗਾਂਢੈ, ਗੁਰਪੂਰੈ ਤਤੇ ਬੁਝਾਇਆ, ਪ੍ਰਭ ਆਪਣਾ ਨਾਨਕ ਜਨ ਧਿਆਇਆ, ਸਾਜਨ ਸੰਤ ਕਰੋ ਇਹੋ ਕਾਮ, ਆਣ ਤਿਆਗ ਜਪੋ ਹਰ ਨਾਮ, ਸਿਮਰ ਸਿਮਰ ਸਿਮਰ ਸੁਖ ਪਾਵੋ, ਆਪ ਜਪੋ ਰਹਿ ਨਾਮ ਜਪਾਵੋ, ਭਗਤ ਭਾਏ ਤਰੀਆ ਸੰਸਾਰ, ਬਿਨ ਭਗਤੀ ਤਨ ਹੋ ਸੀਸ਼ਾਰ, ਸਰਬ ਕਲਿਆਣ ਸੂਖ ਨਿਦਨਾਮ, ਬੁੱਢਤ ਜਾਤ ਪਾਏ ਵਿਸਰਾਮ, ਸਗਲ ਬਦੂਖ ਕਾਹੋ ਵਤਨਾਸ, ਨਾਨਕ ਨਾਮ ਜਪੋ ਗੁਣਤਾਸ, ਉਪਜੀ ਪ੍ਰੀਤ ਪ੍ਰੇਮ ਰਸਚਾਓ, ਮਨ ਤਨੰਤ ਰਹੀ ਸਵਾਉ, ਨੇਤਰ ਹੋ ਪੇਖ ਦਰਸ ਸੁਖ ਹੋਏ, ਮਨ ਬਿਗਸੈ ਸਾਧ ਚਰਨ ਧੋਏ, ਭਗਤ ਜਨਾ ਕੇ ਮਨ ਤਨ ਰੰਗ, ਬਿਰਲਾ ਕੋ ਪਾਵੈ ਸੰਗ, ਏਕ ਬਸਤ ਦੀਜੈ ਕਰਮਇਆ, ਗੁਰਪ੍ਰਸਾਦ ਨਾਮ ਜਪ ਲਿਆ, ਤਾਂ ਕਿ ਉਪਮਾ ਕਹੀ ਨਾ ਜਾਏ, ਨਾਨਕ ਰਹਿਆ ਸਰਬ ਸਮਾਏ, ਪ੍ਰਭ ਬਖਸੰਤ ਦੀਨ ਦਿਆਲ, ਭਗਤ ਵਛਲ ਸਦਾ ਕਿਰਪਾਲ, ਨਾਥ ਨਾਥ ਗੋਬਿੰਦ ਗੋਪਾਲ, ਸਰਬ ਕਟਾ ਕਰਤ ਪ੍ਰਤਿਪਾਲ, ਆਦਿ ਪੁਰਖ ਕਾਰਨ ਕਰਤਾਰ, ਭਗਤ ਜਨਾ ਕੇ ਪ੍ਰਾਣ ਆਧਾਰ, ਜੋ ਜੋ ਜਪੈ ਸੋ ਹੋਏ ਪੁਨੀਤ, ਭਗਤ ਪਾਏ ਲਾਵੈ ਮਨਹੀਤ, ਹਮ ਨਿਰਗੁਣਿਆਰ ਨੀਚ ਜਾਨ, ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ, ਸਰਬ ਬੈਕੁੰਠ ਮੁਕਤ ਮੋਖ ਪਾਏ, ਏਕ ਨਿਮਕ ਹਰ ਕੇ ਗੁਣ ਗਾਏ, ਅਨਕ ਰਾਜ ਭੋਗ ਵਡਿਆਈ, ਹਰ ਕੇ ਨਾਮ ਕੀ ਕਥਾ ਮਨ ਭਾਈ, ਬਹੁ ਭੋਜਨ ਕਾਪਰ ਸੰਗੀਤ, ਰਸਨਾ ਜਪਤੀ ਹਰ ਹਰ ਨੀਤ, ਭਲੀ ਸੋ ਕਰਨੀ ਸੋਭਾ ਧਨਵੰਤ, ਹਿਰਦੈ ਵਸੈ ਪੂਰਨ ਗੁਰਮੰਤ।

ਸਭ ਉਪਰ ਹੋਵਤ ਕਿਰਪਾਲ, ਆਪਣੇ ਕਰਤਬ ਜਾਣੇ ਆਪ, ਅੰਤਰ ਜਾਮੀ ਰਹਿਓ ਵਿਆਪ, ਪ੍ਰਤਪਾਲੇ ਜੀਅਣ ਬੁਭਾਤ, ਜੋ ਜੋ ਰਚੋ ਤੁਸੇ ਧਿਆਤ, ਜਿਸ ਭਾਵੈ ਤਿਸ ਲਈ ਮਿਲਾਏ, ਭਗਤ ਕਰੇ ਹਰ ਕੇ ਗੁਣ ਗਾਏ, ਮਨ ਅੰਤਰ ਵਿਸ਼ਵਾਸ ਕਰ ਮਾਨਿਆ, ਕਰਨਹਾਰ ਨਾਨਕ ਇੱਕ ਜਾਣਿਆ, ਜਨ ਲਾਗਾ ਹਰੇ ਕੈ ਨਾਏ, ਤਿਸ ਕੀ ਆਸ ਨਾ ਬਿਰਥੀ ਜਾਏ, ਸੇਵਕੋ ਸੇਵਾ ਬਣਿਆਏ, ਹੁਕਮ ਬੂਝ ਪਰਮ

ਇਹ ਲੋਕ ਸੁਖੀ ਹੈ ਪਰਲੋਕ ਸੁਹੇਲੇ, ਨਾਨਕ ਹਰ ਰਵਾਪੇ ਮੇਲੇ। ਸਾਧ ਸੰਗ ਮਿਲ ਕਰੋ ਆਨੰਦ, ਗੁਣ ਗਾਵੋ ਪ੍ਰਭ ਪਰਮਾਨੰਦ। ਰਾਮ ਨਾਮ ਤਤ ਕਰੋ ਵਿਚਾਰ,

ਮੇਰਾ ਸੁਨ ਉਪਦੇਸ ਹਿਰਦੈ ਵਸਾਵ ਹੋ ਮਨ ਇੱਛੈ ਨਾਨਕ ਫਲ ਪਾਵ ਹਲਤ ਪਲਤ ਦੁਇਲੇ ਹੋ ਸਵਾਰ ਨਾਮ ਨਾਮ ਅੰਤਰ ਉਰਧਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਵਸੈ ਤਿਸ ਸਾਚ ਪ੍ਰੀਖਿਆ।

ਸਾਸ ਸੰਤ ਜਨਾ ਕਾ ਪੇਖਣ ਸਭ ਬ੍ਰਹਮ ਸੰਤ ਜਨਾ ਕਾ ਹਿਰਦੈ ਸਭ ਧਰਮ ਸੰਤ ਜਨਾ ਸੁਣੇ ਸਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵਣ ਹਾਰ ਪ੍ਰਭ ਜਾਨੇ ਅੰਤਰ ਬਸੇ ਬਾਹਰ ਭੀ ਓਹੀ ਨਾਨਕ ਦਰਸਨ ਦੇਖ ਸਭ ਮੋਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ ਤਿਸ ਭਾਵੈਤਾ ਕਰੇ ਵਿਸਥਾਰ ਤਿਸ ਭਾਵੈਤਾ ਏਕੰਕਾਰ ਅਨਕ ਕਲਾ ਲਖੀ ਨਹਿ ਜਾਏ ਜਿਸ ਭਾਵ ਤਿਸ ਲਏ ਮਿਲਾਏ ਕਵਨ ਨਿਕਟ ਕਵਨ ਕਹੀਐ ਦੂਰ ਆਪੇ ਆਪ ਆਪਰਪੂਰ ਅੰਤਰ ਗਤ ਜਿਸ ਆਪ ਜਨਾਏ ਨਾਨਕ ਤਿਸ ਜਨ ਆਪ ਬੁਝਾਏ ਸਰਬ ਭੂਤ ਆਪ ਵਰਤਾਰਾ ਸਰਬ ਨੈਣ ਆਪੇਖਣ ਹਾਰਾ ਸਗਲ ਸਮੱਗਰੀ ਜਾ ਕਾ ਤਨ ਆਪਨ ਜਸ ਆਪ ਹੀ ਸੁਣਾ ਆਵਨ ਜਾ ਨਿਕ ਖੇਲ ਬਣਾਇਆ ਅਗਿਆਕਾਰੀ ਕੀਨੀ ਮਾਇਆ ਸਭ ਕਹਿ ਮਦ ਲਿਪਤੋ ਰਹਿ ਜੋ ਕਿਛ ਕਹਿਣਾ ਸੋ ਆਪੇ ਕਹੇ ਆਗਿਆ ਆਵੇ ਆਗਿਆ ਜਾਏ ਨਾਨਕ ਜਾ ਭਾਵੇ ਤਲੇ ਸਮਾਏ ਇਸ ਤੇ

ਕਰ। ਖੇ ਮੁਲ ਕੁਸਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ। ਚਿਤ ਚਿਤਵੋ ਨਾਰਾਇਣ ਏਕ ਏਕ ਰੂਪ ਜਾਕੇ ਰੰਗ ਅਨੇਕ ਗੋਪਾਲ ਦਾਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ। ਨਾਨਕ ਜੀ ਕਾ ਹੈ ਧਾਰ ਉੱਤਮ ਸਲੋਕ ਸਾਧ ਕੇ ਬਚਨ ਮਲੀ ਕਲਾ ਲਿਹ ਰਤਨ ਸੁਨਤ ਕਮਾਵਤ ਹੋਤ ਉਧਾਰ ਆਵਤ ਰਹਿ ਲੋਕੇ ਨਿਸਤਾਰ। ਸਫਲ ਜੀਵਨ ਸਫਲਤਾ ਕਾ ਸੰਗ ਜਾ ਕੈ ਮਨ ਲਾਗ ਹਰ ਰੰਗ ਜੈ ਜੈ ਸ਼ਬਦ ਅਨਾਦ ਵਾਜੈ ਸੁਣ ਸਨ ਸੁਣ ਸੁਣ ਅਨੰਦ ਕਰੇ ਪ੍ਰਭ ਗਾਜੈ। ਪ੍ਰਗਟੇ ਗੋਪਾਲ ਮਹਾਂਤ ਕੈ ਮਾਥੇ ਨਾਨਕ ਉਦਰੇ ਤਿਨ ਕੈ ਸਾਥੇ ਸਰਨ ਜੋਗ ਸੁਣ ਸਰਣੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ। ਮਿਟ ਗਏ ਬੈਰ ਭਏ ਸਭ ਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੋ ਪ੍ਰਸੰਨ ਭਏ ਗੁਰਦੇਵ ਪੂਰਨ ਹੋਏ ਸੇਵ ਕੀ ਸੇਵ ਆਲ ਜੰਜਾਲ ਵਿਕਾਰ ਤੇ ਰਹਿਤੇ।

ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮੱਧ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਸ਼ਟੀ ਏਕ ਦ੍ਰਿਸ਼ਟੇਤਾ ਇਹ ਫਲ ਤਿਸ ਜਨ ਕੇ ਮੁਖ ਭਣੇ।

ਅਕਾਲ ਸਾਹਿਬ ਦੀ ਸੇਵਾ ਲਈ ਗਈ ਆ। ਸੁਖਮਨੀ ਸਾਹਿਬ ਦੀ ਸੇਵਾ ਉਹਨਾਂ ਵੱਲੋਂ ਆ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਬਾਕੀ ਗੁਰੂ ਘਰ ਵਿੱਚ ਦੋ ਅਖੰਡ ਪਾਠ ਚੱਲ ਰਹੇ ਆ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਕਿ ਤੁਸੀਂ ਰਾਤ ਦਿਨ ਇੱਕ ਕਰਕੇ ਸੇਵਾ ਕਰਦੇ ਆ। ਅਤੇ ਹੁਣ ਮੈਂ ਬੇਨਤੀ ਕਰੂੰਗਾ ਭਾਈ ਓਂਕਾਰ ਸਿੰਘ ਜੀ ਦਾ ਕੀਰਤਨ ਜਥਾ ਕੀਰਤਨ ਹਾਜ਼ਰੀ ਭਰਨਗੇ, ਉਹਨਾਂ ਤੋਂ ਬਾਅਦ ਭਾਈ ਗੁਰਸੇਵਕ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਪਾਵਨ ਹਜ਼ੂਰੀ ਦੇ ਅੰਦਰ ਸੇਵਕ ਪਰਿਵਾਰ ਜਿਨ੍ਹਾਂ ਨੂੰ ਸਤਿਗੁਰਾਂ ਨੇ ਸੁਭਾਗੇ ਸਮੇਂ ਬਖਸ਼ਿਸ਼ ਕੀਤੇ ਨੇ, ਕੀਰਤਨ ਦੀ ਇੱਥੇ ਹੀ ਹੁਣ ਸਮਾਪਤੀ ਹੈ। ਗਿਆਨੀ ਗੁਰਸੇਵਕ ਸਿੰਘ ਜੀ ਆਪ ਜੀ ਨੂੰ ਕਥਾ ਦੁਆਰਾ ਨਿਹਾਲ ਕਰਨਗੇ ਜੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦੀ ਹਾਂ ਭਾਈ ਓਮਕਾਰ ਸਿੰਘ ਹੋਣਾ ਦੇ। ਅਤੇ ਹੁਣ ਮੈਂ ਬੇਨਤੀ ਕਰੂੰਗਾ ਭਾਈ ਗੁਰਸੇਵਕ ਸਿੰਘ ਹੋਣਾ ਨੂੰ, ਉਹ 15 ਕੁ ਮਿੰਟ ਲਈ ਕਥਾ ਨਾਲ ਹਾਜ਼ਰੀ ਭਰਨਗੇ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਜਿਹੜਾ ਕਿ ਰਾਤ ਦਿਨ ਇੱਕ ਦਿਨ ਤੁਸੀਂ ਰਾਤ ਦਿਨ ਇੱਕ ਕਰਕੇ ਸੇਵਾ ਕਰਦੇ ਹਾਂ। ਕੱਲ੍ਹ ਨੂੰ 8 ਵਜੇ ਸਵੇਰ ਨੂੰ ਇੱਥੋਂ ਬੱਸ ਚੱਲਣੀ ਆ, ਜਿਹੜੀ ਕਿ ਪਾਤਸ਼ਾਹੀ ਰੈਲੀ 'ਤੇ ਸਾਨ ਫਰਾਂਸਿਸਕੋ ਆਪਾਂ ਸਾਰਿਆਂ ਸ਼ਿਰਕਤ ਕਰਨੀ ਆ। ਜਿਨ੍ਹਾਂ ਨੇ ਨਾਂ ਲਿਖਾਏ ਆ ਉਹ ਜ਼ਰੂਰ ਗੁਰੂ ਘਰ 8 ਵਜੇ ਤੋਂ ਪਹਿਲਾਂ ਪਹੁੰਚ ਜਾਣ, ਤਾਂ ਕਿ ਆਪਾਂ ਵੇਲੇ ਸਿਰ ਪਹੁੰਚ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਧੰਨ ਵਾਹਿਗੁਰੂ ਸਾਹਿਬ ਜੀ। ਬੇਸ਼ੁਮਾਰ ਅਥਾਹ ਗਣਤਿ ਅਤੁਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ। ਥਿਰ ਕਰ ਵੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ। ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰਖੀ ਕਰਤਾਰੇ। ਬਾਦਸ਼ਾਹ ਸ਼ਾਹ ਸਵਸ ਕਰ ਦੀਨੇ

ਜਾਮੀ ਨਾਨਕ ਓਟ ਪੱਖਰੀ ਪ੍ਰਭ ਸੁਆਮੀ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲਾ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਦੇ ਮਹਾਂਵਾਕਾਂ ਅਨੁਸਾਰ ਸਮੁੱਚੇ ਸੇਵਕ ਪਰਿਵਾਰ ਵੱਲੋਂ ਸਰਦਾਰ ਗੁਰਵਿੰਦਰ ਸਿੰਘ ਸਿੱਧੂ ਪਰਿਵਾਰ ਵੱਲੋਂ ਸਤਿਗੁਰਾਂ ਦਾ ਕੋਟਾਨ ਕੋਟ ਸ਼ੁਕਰ ਸ਼ੁਕਰਾਨਾ ਕਰਦਿਆਂ ਹੋਇਆਂ ਅੱਜ ਦੇ ਲੰਗਰਾਂ ਦੀਵਾਨਾਂ ਦੇਗਾਂ ਦੀ ਅਤੇ ਸੁਖਮਨੀ ਸਾਹਿਬ ਜੀ ਦੇ ਪਾਠ ਦੀਆਂ ਸੇਵਾਵਾਂ ਹੋਈਆਂ ਨੇ, ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ। ਪਾਵਨ ਰੱਬੀ ਬਾਣੀ ਸ਼ਬਦ ਕੀਰਤਨ ਆਪਾਂ ਸਰਵਣ ਕਰ ਰਹੇ ਸੀ, ਸੋ ਆਓ ਕੁਝ ਕੁ ਸਮਾਂ ਪਾਵਨ ਸ਼ਬਦ ਦੀ ਵਿਚਾਰ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਬਚਨ ਹੈ, ਗੌੜੀ ਰਾਗ ਦੇ ਵਿੱਚ, ਥਿਰ ਘਰ ਬੈਸੋ ਹਰ ਜਨ ਪਿਆਰੇ। ਥਿਰ ਦਾ ਮਤਲਬ ਹੁੰਦਾ ਸਥਿਰ, ਟਿਕਾ ਬਣਾ ਕੇ ਤੂੰ ਆਪਣੇ ਮਾਲਕ ਵਾਹਿਗੁਰੂ ਤੇ ਭਰੋਸਾ ਰੱਖੇਗਾ। ਥਿਰ ਘਰ ਹਿਰਦੇ ਰੂਪ ਘਰ ਦੇ ਵਿੱਚ, ਹਰ ਜਨ ਪਿਆਰੇ, ਇਹ ਹਰੀ ਦੇ ਜਨ ਪਿਆਰੇ, ਜਦੋਂ ਤੂੰ ਆਪਣੇ ਮਨ ਵਿੱਚ ਭਾਵਨਾ ਸ਼ਰਧਾ ਬਣਾਏਗਾ ਤਾਂ ਉਸ ਗੁਰੂ ਨੇ ਤੇਰੇ ਜਿਹੜੇ ਬਾਹਰਲੀ ਤੌਰ 'ਤੇ ਸਰੀਰਕ ਦੇ ਦੁਆਰਾ ਤੂੰ ਕਰਮ ਕਰਦੈ, ਕਾਰਜ ਕਰਦੈ, ਗੁਰੂ ਨੇ ਉਹ ਤਾਂ ਤੇਰੇ ਸਵਾਰਨੇ ਨੇ, ਪਰ ਅਸਲ ਕਾਰਜ ਹੈ ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਅਸਲੀ ਕਾਰਜ ਹੈ ਮਨੁੱਖਾ ਜਨਮ, ਤੇ ਗੁਰੂ ਨੇ ਤੇਰਾ ਇਹ ਜਿਹੜਾ ਮਨੁੱਖਾ ਜਨਮ ਜੀਵਨ ਹੈ ਉਹ ਵੀ ਸਵਾਰ ਦੇਣਾ ਹੈ। ਥਿਰ ਕਰ ਬੈਸੋ ਹਰਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ, ਦੁਸ਼ਟ ਦੂਤ ਪਰਮੇਸ਼ਰ ਮਾਰੇ। ਅਸਲ ਦੇ ਵਿੱਚ ਬਾਹਰਲੇ ਤੌਰ 'ਤੇ ਸਾਡੀ ਕਿਸੇ ਨਾਲ ਬੋਲ ਚਾਲ ਨਾ ਹੋਵੇ, ਆਪਣੇ ਖਿਆਲਾਂ ਦੇ ਮੁਤਾਬਕ ਅਸੀਂ ਆਪਣੇ ਸੁਭਾਅ ਦੇ ਮੁਤਾਬਕ ਉਹਨੂੰ ਦੁਸ਼ਟ ਆਦਿਕ ਆਪਣੇ ਮਨ ਦੇ ਹਾਵ ਭਾਵ ਦੇ ਨਾਲ ਉਹਨੂੰ ਕਹਿ ਲਵਾਂਗੇ। ਅਸਲ ਵਿੱਚ ਸਤਿਗੁਰੂ ਜੀ ਅੰਦਰਲੇ ਸੁਭਾਅ ਨੂੰ ਕਹਿੰਦੇ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਜਿਹੜੀਆਂ ਬਿਰਤੀਆਂ ਨੇ। ਜੇ ਤੂੰ ਗੁਰੂ ਦੇ ਸ਼ਬਦ ਤੇ ਟਿਕਾ ਬਣਾਏਗਾ, ਮਹਾਰਾਜ ਕਹਿੰਦੇ ਉਸ ਵਾਹਿਗੁਰੂ ਨੇ ਜਿਹੜਾ ਸੁਭਾਅ ਤੈਨੂੰ ਟਿਕਣ ਨਹੀਂ ਦਿੰਦਾ, ਤੇ ਗੁਰੂ ਨੇ ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨ ਕੀ ਪੈਜ ਰੱਖੀ ਕਰਤਾਰੇ, ਗੁਰੂ ਨੇ ਇਹਨਾਂ ਚੀਜ਼ਾਂ ਦਾ ਖਾਤਮਾ ਕਰਕੇ ਤੇ ਆਪਣੇ ਸੇਵਕ ਦੀ ਉਹਨੇ ਪੈਜ ਦਾ ਮਤਲਬ ਹੁੰਦਾ ਇੱਜ਼ਤ ਉਹਨੇ ਰੱਖ ਲੈਣੀ ਹੈ। ਥਿਰ ਕਰ ਬੈਸੋ ਹਰਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ, ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨ ਕੀ ਪੈਜ ਰੱਖੀ ਕਰਤਾਰੇ, ਬਾਦ ਸ਼ਾਹ ਸ਼ਾਹ ਸਭ ਵਸ ਕਰ ਦੀਨੇ। ਸੱਤਵੇਂ ਗੁਰਦੇਵ ਗੁਰੂ ਹਰਿਰਾਇ ਸਾਹਿਬ ਮਹਾਰਾਜ ਕੀਰਤਪੁਰ ਸਾਹਿਬ ਦੀ ਧਰਤੀ ਤੇ ਬਰਾਜੇ ਨੇ ਤੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆ ਕੇ ਸਿੱਖਾਂ ਨੇ ਬੜੀ ਅਥਾਹ ਸ਼ਰਧਾ ਭਾਵਨਾ ਦੇ ਦੁਆਰਾ ਬੇਨਤੀ ਕੀਤੀ, ਮਹਾਰਾਜ ਅਸੀਂ ਰੋਜ਼ ਬਾਣੀ ਸੁਣਦੇ ਹਾਂ, ਕੀਰਤਨ ਸੁਣਦੇ ਹਾਂ, ਸੇਵਾ ਕਰਦੇ ਹਾਂ, ਪਰ ਇਹਨਾਂ ਚੀਜ਼ਾਂ ਦਾ ਸਾਨੂੰ ਕੋਈ ਸਾਡੇ ਜੀਵਨ ਦੇ ਵਿੱਚ ਤਬਦੀਲੀ ਨਹੀਂ ਆ ਰਹੀ, ਸਾਨੂੰ ਬਾਣੀ ਦੀ ਸਮਝ ਨਹੀਂ ਆਉਂਦੀ। ਜੇ ਬਾਣੀ ਦੀ ਸਮਝ ਨਹੀਂ ਆ ਰਹੀ ਤੇ ਫਿਰ ਮਹਾਰਾਜ ਬਾਣੀ ਪੜ੍ਹਨ ਦਾ ਤੇ ਬਾਣੀ ਸੁਣਨ ਦਾ ਫਾਇਦਾ ਕੀ ਹੋਇਆ? ਧੰਨ ਗੁਰੂ ਹਰਿਰਾਇ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਬੜੇ ਇਕਾਂਤ ਸ਼ਾਂਤ ਸੁਭਾਅ ਦੇ ਨੇ, ਬੜੀ ਧੀਰਜਤਾ ਵਾਲੇ ਨੇ। ਸੱਤਵੇਂ ਗੁਰਦੇਵ ਨੂੰ ਜਦੋਂ ਆਖਿਆ ਮਹਾਰਾਜ ਪਾਠ ਕਰੇ ਹਮ ਨਿਤ ਗੁਰਬਾਣੀ, ਅਰਥ ਪਰਮਾਰਥ ਕਿਛੂ ਨਾ ਜਾਣੀ, ਜੋ ਬਾਰਕ ਸ਼ਬਦ ਬਤਾਵੇ ਸੋ ਹਮ ਤੇ ਨਹੀਂ ਜਾਤ ਕਮਾਵੇ,
ਸੂਰਜ ਪ੍ਰਕਾਸ਼ ਦੇ ਇਹ ਬੋਲ ਨੇ। ਮਹਾਰਾਜ ਜੋ ਤੁਸੀਂ ਸ਼ਬਦ ਬਤਾਵੇ, ਜੋ ਸ਼ਬਦ ਦੱਸ ਰਹੇ ਹੋ, ਕੀਰਤਨ ਅਸੀਂ ਸੁਣਦੇ ਹਾਂ, ਆਪ ਜੀ ਕਰਦੇ ਹੋ ਜਾਂ ਗੁਰੂ ਕੇ ਕੀਰਤਨੀਏ ਕਰਦੇ ਨੇ, ਪਾਠ ਪੜ੍ਹੇ ਹਮ ਨਿਤ ਗੁਰਬਾਣੀ, ਰੋਜ਼ ਪਾਠ ਕਰਦੇ ਹਾਂ, ਗੁਰਬਾਣੀ ਪੜ੍ਹਦੇ ਹਾਂ, ਅਰਥ ਪਰਮਾਰਥ ਕਛੂ ਨਾ ਜਾਣੀ, ਸਾਨੂੰ ਅਰਥਾਂ ਦਾ ਕੋਈ ਬੋਧ ਨਹੀਂ ਹੈ, ਜੋ ਬਾਰਕ ਸ਼ਬਦ ਵਤਾਵੇ, ਜੋ ਆਪ ਜੀ ਸਾਨੂੰ ਬੱਚਿਆਂ ਨੂੰ ਸ਼ਬਦ ਬਾਰੇ ਦੱਸਦੇ ਹੋ, ਸੋ ਹਮ ਤੇ ਨਹੀਂ ਜਾਤ ਕਮਾਵੇ, ਉਹਨੂੰ ਅਸੀਂ ਜੀਵਨ ਵਿੱਚ ਕਮਾਉਣ ਦੇ ਸਮਰੱਥ ਨਹੀਂ ਹਾਂ। ਸੱਤਵੇਂ ਗੁਰਦੇਵ ਪਾਤਸ਼ਾਹ ਜੀ ਚੁੱਪ ਚਾਪ ਦੀਵਾਨ ਦੇ ਵਿੱਚ ਬੈਠੇ ਨੇ, ਸਮਾਪਤੀ ਹੁੰਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਿੰਘਾਸਨ ਤੋਂ ਉੱਠਦੇ ਨੇ। ਜਦੋਂ ਇਤਿਹਾਸ ਪੜ੍ਹਦੇ ਹਾਂ, ਗੁਰਦੇਵ ਦੇ ਨਾਲ 2200 ਘੋੜ ਅਸਵਾਰ ਹਮੇਸ਼ਾ ਹੁੰਦਾ ਸੀ ਤੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਖਸ਼ਿਸ਼ਾਂ ਦੇ ਮਾਲਕ, ਰਹਿਮਤਾਂ ਦੇ ਸਾਗਰ, ਤਿੰਨਾਂ ਦੇ ਇਹ ਬਚਨ ਸਨ ਕਿ ਤੁਸੀਂ ਇਹ ਆਪਣੇ ਨਾਲ ਹਮੇਸ਼ਾ ਘੋੜ ਸਵਾਰ ਰੱਖਣੇ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾਦਾ ਜੀ ਨੇ ਕਹਿੰਦੇ ਹਮੇਸ਼ਾ 2200 ਘੋੜ ਸਵਾਰ ਰੱਖਣੇ ਨੇ, ਪਰ ਤੁਸੀਂ ਜੰਗ ਯੁੱਧ ਨਹੀਂ ਕਰਨਾ ਤੇ ਨਾ ਹੀ ਇਹ ਨੌਬਤ ਆਏਗੀ। ਇਉਂ ਲੱਗਦਾ ਸੀ ਕਿ ਸੱਤਵੇਂ ਗੁਰਦੇਵ ਜੇ ਘੋੜ ਸਵਾਰ 2200 ਆਪਣੇ ਨਾਲ ਰੱਖ ਰਹੇ ਨੇ, ਇਉਂ ਜਪਦਾ ਸੀ ਕਿ ਆਉਣ ਵਾਲਾ ਸਮਾਂ ਸੀ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸਾ ਪੰਥ ਦੀ ਸਾਜਨਾ ਕਰਨੀ ਹੈ ਤੇ ਉਹਦੇ ਵਿੱਚੋਂ ਸੱਤਵੇਂ ਜਾਮੇ ਵਿੱਚ ਹੀ ਖਾਲਸਾ ਪੰਥ ਦੀ ਝਲਕ ਪੈ ਰਹੀ ਸੀ। ਜਦੋਂ ਬੇਨਤੀ ਕੀਤੀ, ਮਹਾਰਾਜ ਬਾਣੀ ਦੀ ਸਮਝ ਨਹੀਂ ਆਉਂਦੀ, ਸਤਿਗੁਰੂ ਜੀ ਸਿੰਘਾਸਨ ਤੋਂ ਉੱਠੇ ਨੇ, ਕੀਰਤਪੁਰ ਸਾਹਿਬ ਦੀਆਂ ਬਾਹਰਲੀਆਂ ਪਹਾੜੀਆਂ ਤੇ ਪਹੁੰਚੇ ਨੇ ਤੇ ਸਤਿਗੁਰਾਂ ਨੇ ਬੜੇ ਪਿਆਰ ਨਾਲ ਆਖਿਆ, ਕਹਿੰਦੇ ਭਾਈ ਉਹ ਸਾਹਮਣੇ ਕੁਛ ਚਮਕਦਾ ਪਿਆ ਤੇ ਉਹ ਸਾਨੂੰ ਲਿਆ ਕੇ ਵਿਖਾਓ। ਸਤਿਗੁਰਾਂ ਦੇ ਕੋਲ ਜਦੋਂ ਉਸ ਵਸਤੂ ਨੂੰ ਚੁੱਕ ਕੇ ਲਿਆਂਦਾ, ਅਸਲ ਦੇ ਵਿੱਚ ਉਹ ਇੱਕ ਠੀਕਰਾ ਸੀ, ਚਾਟੀ ਕਹਿ ਲਓ, ਰਿੜਕਣਾ ਕਹਿ ਲਓ, ਜਿਹਦੇ ਵਿੱਚ ਮਾਤਾਵਾਂ ਭੈਣਾਂ ਰਾਤ ਨੂੰ ਦੁੱਧ ਪਾਉਂਦੀਆਂ, ਜਾਗ ਲਾਉਂਦੀਆਂ ਤੇ ਸੁਬਾ ਮਧਾਣੀ ਪਾ ਕੇ ਰਿੜਕਦੀਆਂ ਸਨ। ਧੰਨ ਗੁਰੂ ਹਰਿਰਾਇ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ, ਕਹਿੰਦੇ ਇਹ ਕੀ ਹੈ? ਕਹਿੰਦੇ ਮਹਾਰਾਜ ਇਹ ਤੇ ਠੀਕਰੀਆਂ ਨੇ। ਗੁਰਦੇਵ ਕਹਿੰਦੇ ਭਾਈ ਇਹ ਚਮਕਦੀਆਂ ਕਿਉਂ ਨੇ? ਕਹਿਣ ਲੱਗੇ ਮਹਾਰਾਜ ਇਉਂ ਜਾਪਦਾ ਵੀ ਇਹ ਰਿੜਕਣਾ ਸੀ, ਕੋਈ ਚਾਟੀ ਸੀ, ਇਹਦੇ ਵਿੱਚ ਕਿਸੇ ਸਮੇਂ ਦੁੱਧ ਪਾ ਕੇ ਰਿੜਕਿਆ ਜਾਂਦਾ ਸੀ ਤੇ ਇਹ ਚਮਕਦੀ ਪਈ ਹੈ। ਧੰਨ ਗੁਰੂ ਹਰਿਰਾਇ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਤੁਹਾਡੇ ਸਵਾਲ ਦਾ ਜਵਾਬ ਹੀ ਇਹ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਰਹੀ ਚਕਿੰਤਾ ਠੀਕਰੀ ਮਾਹੀ, ਤਿਉਂ ਗੁਣ ਰਹੇ ਬਾਣੀ ਮਨ ਮਾਹੀ। ਮਹਾਰਾਜ ਕਹਿੰਦੇ ਪਿਆਰਿਓ ਦੇਖਿਓ, ਜਿਵੇਂ ਇਸ ਠੀਕਰੇ ਦੇ ਵਿੱਚ, ਇਸ ਰਿੜਕਣੇ ਦੇ ਵਿੱਚ ਕਦੀ ਦੁੱਧ ਜਮਾਇਆ ਗਿਆ, ਜਾਗ ਲੱਗੀ, ਮੱਖਣ ਸੀ, ਪਰ ਮੱਖਣ ਨਹੀਂ, ਹੁਣ ਕੁਛ ਵੀ ਨਹੀਂ ਹੈ, ਰਿੜਕਣਾ ਟੁੱਟ ਚੁੱਕਿਆ, ਸਿਰਫ ਠੀਕਰੀਆਂ ਨੇ, ਪਰ ਉਹਦੀ ਥੰਧਿਆਈ ਦੇ ਕਾਰਨ ਕਹਿੰਦੇ ਇਹ ਚਮਕ ਆ ਰਹੀ ਹੈ ਤੇ ਉਹ ਮੱਖਣ, ਉਹ ਘਿਓ, ਲੱਸੀ ਇਹਨਾਂ ਠੀਕਰਿਆਂ ਦੇ ਵਿੱਚ ਆਪਣੀ ਥੰਧਿਆਈ ਛੱਡ ਗਿਆ, ਭਾਵੇਂ ਹੁਣ ਮੱਖਣ ਹੈ ਕੋਈ ਨਹੀਂ। ਮਹਾਰਾਜ ਸਾਨੂੰ ਸਮਝ ਨਹੀਂ ਲੱਗੀ। ਸਤਿਗੁਰੂ ਜੀ ਕਹਿੰਦੇ ਬਿਲਕੁਲ ਏਦਾਂ ਹੀ, ਤੁਸੀਂ ਬਾਣੀ ਪੜ੍ਹਦੇ ਹੋ, ਬਾਣੀ ਦੀ ਤੁਹਾਨੂੰ ਸਮਝ ਜੇ ਨਹੀਂ ਆਉਂਦੀ ਤੇ ਇਹਦਾ ਮਤਲਬ ਇਹ ਨਹੀਂ ਕਿ ਬਾਣੀ ਨੇ ਤੁਹਾਡੇ ਤੇ ਅਸਰ ਨਹੀਂ ਕਰਨਾ। ਇਸ ਘੜੇ ਰਿੜਕਣੇ ਦੇ ਵਿੱਚ ਕਦੀ ਦੁੱਧ ਜਮਾਇਆ ਸੀ, ਰਿੜਕਿਆ ਸੀ, ਲੱਸੀ ਮੱਖਣ ਕੱਢਿਆ ਸੀ, ਪਰ ਉਹਦੀ ਥੰਧਿਆਈ ਜਿਉਂਦੀ ਤਿਉਂ ਅੱਜ ਵੀ ਇਹਨਾਂ ਦੇ ਵਿੱਚੋਂ, ਠੀਕਰੀਆਂ ਚੋਂ ਵਿਖਾਈ ਦੇ ਰਹੀ ਹੈ। ਏਦਾਂ ਹੀ ਜਿਵੇਂ ਜਿਵੇਂ ਤੁਸੀਂ ਬਾਣੀ ਪੜ੍ਹਦੇ ਹੋ, ਭਾਵੇਂ ਬਾਣੀ ਦੀ ਸਮਝ ਨਹੀਂ ਆ ਰਹੀ, ਅਰਥ ਬੋਧ ਦਾ ਤੁਹਾਨੂੰ ਕੋਈ ਪਤਾ ਨਹੀਂ ਲੱਗ ਰਿਹਾ, ਪਰ ਤੁਹਾਡੇ ਅੰਦਰ ਕਹਿੰਦੇ ਬਾਣੀ ਨੇ ਆਪਣੀ ਜਿਹੜੀ ਚਿਕਨਤਾਈ ਹੈ, ਆਪਣਾ ਅਸਰ ਜ਼ਰੂਰ ਛੱਡਣਾ ਹੈ। ਜੇ ਮਾੜੀ ਕੁਸੰਗਤ ਦਾ ਅਸਰ ਹੋ ਸਕਦਾ ਹੈ ਤੇ ਸਤਿਗੁਰੂ ਜੀ ਕਹਿਣ ਲੱਗੇ ਗੁਰੂ ਦੀ ਸੰਗਤ ਦਾ ਵੀ ਅਸਰ ਲਾਜ਼ਮੀ ਹੁੰਦਾ ਹੈ। ਮਰ ਕਹਿੰਦੇ ਰਹੀ ਚਕਿੰਤਾ ਠੀਕਰੀ ਮਾਹੀ, ਤਿਉਂ ਗੁਣ ਰਹੇ ਬਾਣੀ ਮਨ ਮਾਹੀ। ਜਿਵੇਂ ਉਹ ਠੀਕਰੀਆਂ ਦੇ ਵਿੱਚ ਚਿਕਨਤਾਈ ਵਾਲਾ ਗੁਣ ਹੈ, ਏਦਾਂ ਹੀ ਕਹਿੰਦੇ ਬਾਣੀ ਦੇ ਵਿੱਚ ਇੱਕ ਗੁਣ ਹੈ, ਕੋਈ ਨਾ ਕੋਈ ਤੇ ਕਹਿੰਦੇ ਗੁਰੂ ਦਾ ਸ਼ਬਦ ਤੁਹਾਨੂੰ ਟੁੰਬ ਜਾਂਦਾ, ਤੁਹਾਨੂੰ ਜਗਾਉਂਦਾ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਥਿਰ ਕਰ ਬੈਸੋ ਹਰਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਉਸ ਤੋਂ ਪਹਿਲਾਂ ਆਪਾਂ ਬਚਨ ਪੜ੍ਹੇ ਸਨ, ਤਿਸ ਸਹਿਬ ਕੀ ਟੇਕ ਨਾਨਕ ਮਨੈ ਮਾਹੇ। ਤਿਸ ਸਹਿਬ ਕੀ, ਉਸ ਮਾਲਕ ਦੀ ਟੇਕ ਦਾ ਮਤਲਬ ਹੁੰਦਾ ਆਸਰਾ।
ਜਦੋਂ ਅਸੀਂ ਗੁਰੂ ਦੇ ਸ਼ਬਦ ਨੂੰ ਆਪਣੀ ਜ਼ਿੰਦਗੀ ਦਾ ਜੀਵਨ ਦਾ ਆਧਾਰ ਟੇਕ ਆਸਰਾ ਬਣਾ ਲੈਂਦੇ ਹਾਂ, ਮਹਾਰਾਜ ਕਹਿੰਦੇ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ, ਜਿਸ ਸਿਮਰਤ ਸੁੱਖ ਹੋਏ ਜਿਹਦੀ ਯਾਦ ਵਿੱਚ ਜੁੜਿਆ। ਬਾਹਰਲੇ ਸਰੀਰਕ ਸੁੱਖ ਤੇ ਆਪਾਂ ਆਪ ਖੁਦ ਵੀ ਪੈਦਾ ਕਰ ਸਕਦੇ ਹਾਂ। ਸਰੀਰਕ ਸੁੱਖ ਸਹੂਲਤਾਂ ਤੇ ਅਸੀਂ ਧਨ ਦੌਲਤ ਪੈਸੇ ਨਾਲ ਵੀ ਪੈਦਾ ਕਰ ਲਾਂਗੇ, ਪਰ ਧਨ ਦੌਲਤ ਪਦਾਰਥਾਂ ਦੇ ਨਾਲ ਤੁਸੀਂ ਆਤਮਕ ਸੁੱਖ ਦਾ ਮਾਹੌਲ ਨਹੀਂ ਬਣਾ ਸਕਦੇ। ਮਰ ਕਹਿੰਦੇ ਆਤਮਕ ਸੁੱਖ ਤੇ ਸਿਰਫ ਗੁਰੂ ਦੀ ਬਾਣੀ ਨਾਲ ਬਣੇਗਾ। ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ, ਜਿਸ ਸਿਮਰਤ ਸੁੱਖ ਹੋਏ ਸਗਲੇ ਦੁੱਖ ਜਾਹੇ, ਗੁਰੂ ਦੇ ਸ਼ਬਦ ਨੂੰ ਜਪਣ ਕਰਕੇ। ਫਿਰ ਆਤਮਕ ਤੌਰ ਤੇ ਕਹਿੰਦੀ ਅਵਸਥਾ ਉੱਚੀ ਹੁੰਦੀ ਹੈ ਤੇ ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ। ਜਿੱਥੇ ਸੇਵਕ ਪਰਿਵਾਰ, ਸਮੁੱਚਾ ਪਰਿਵਾਰ, ਭਾਈ ਗੁਰਵਿੰਦਰ ਸਿੰਘ ਜੀ ਬੜਾ ਲੰਮਾ ਸਮਾਂ ਫਰੀ ਵਾਂਟ ਗੁਰਦੁਆਰਾ ਸਾਹਿਬ ਵਿਖੇ ਵੀ ਕਈ ਦਫ਼ਾ ਜਦੋਂ ਵਿਚਾਰ ਹੁੰਦੀ ਹੈ, ਬੜੇ ਪਿਆਰ ਵਾਲੇ ਨੇ ਕਿ ਉੱਥੇ ਬੜਾ ਲੰਮਾ ਸਮਾਂ ਸੀ ਗੁਰੂ ਘਰ ਪ੍ਰਬੰਧਕ ਕਮੇਟੀ ਵਿੱਚ ਸੇਵਾਵਾਂ ਵੀ ਕੀਤੀਆਂ ਨੇ। ਗੁਰੂ ਘਰ ਦੇ ਕੀਰਤਨੀ ਰਾਗੀ ਸਿੰਘਾਂ ਦਾ ਬੜਾ ਇਹ ਅਦਬ ਸਤਿਕਾਰ ਮਾਨ ਸਨਮਾਨ ਕਰਦੇ ਨੇ। ਸੋ ਸਮੁੱਚੇ ਪਰਿਵਾਰ ਦੇ ਵੱਲੋਂ ਗੁਰੂ ਸਾਹਿਬ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਕੋਟਾਨ ਕੋਟ ਸ਼ੁਕਰਾਨਾ ਕਰ ਰਹੇ ਨੇ। ਗੁਰੂ ਪਿਤਾ ਜੀ ਨੇ ਤਿੰਨਾਂ ਦੇ ਕਾਰਜ ਰਾਸ ਕੀਤੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਪਾਵਨ ਬਚਨ ਆਪਾਂ ਸ਼ਬਦ ਆਰੰਭ ਕੀਤਾ, ਥਿਰ ਕਰ ਬੈਸੋ ਹਰਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਗੁਰੂ ਸਾਹਿਬ ਜੀ ਨੇ ਕਾਰਜ ਰਾਸ ਕੀਤੇ ਨੇ ਤੇ ਜਦੋਂ ਆਪਾਂ ਰਹਿਤ ਨਾਮੇ ਪੜ੍ਹਦੇ ਹਾਂ ਤੇ ਰਹਿਤ ਨਾਮਿਆਂ ਦੇ ਵਿੱਚ ਸਿੱਖ ਨੂੰ ਇੱਕ ਹਦਾਇਤ ਕੀਤੀ ਹੈ, ਸਿੱਖਾ ਜਦੋਂ ਤੂੰ ਕੋਈ ਵੀ ਕਾਰਜ ਕਰੇ ਨਾ ਤੇ ਤੂੰ ਆਪਣੇ ਗੁਰੂ ਦੀ ਬਾਣੀ ਦਾ ਓਟ ਆਸਰਾ ਲੈਣਾ ਹੈ। ਅਰਦਾਸ ਬਿਨਾਂ ਜੋ ਕਾਜ ਸਿਧਾਵੇ ਕਹਿ ਗੋਬਿੰਦ ਸਿੰਘ, ਉਹ ਸਿੱਖ ਨਾ ਭਾਵੇ। ਕੋਈ ਵੀ ਕਾਰਜ ਕਰਨਾ ਆਪਾਂ ਅਰਦਾਸ ਕਰਕੇ, ਪ੍ਰਾਣੀਆਂ ਬਜ਼ੁਰਗ ਮਾਤਾਵਾਂ ਬੈਠੇ ਨੇ ਉਹਨਾਂ ਨੂੰ ਪਤਾ ਹੈ, ਉਹ ਕੋਈ ਵੀ ਕਾਰਜ ਕਰਦੇ ਨੇ ਉਹਨਾਂ ਨੇ ਅਰਦਾਸ ਤੋਂ ਬਿਨਾਂ ਨਹੀਂ ਕਰਨਾ, ਭਾਵੇਂ ਉਹ ਘਰੇ ਬਹਿ ਕੇ ਅਰਦਾਸ ਕਰਨ। ਲੰਗਰ ਪ੍ਰਸ਼ਾਦਾ ਪਾਣੀ ਛਕਦੇ ਨੇ ਪੁਰਾਣੇ ਬਜ਼ੁਰਗ, ਉਹ ਅੱਜ ਵੀ ਸ਼ੁਕਰਾਨਾ ਕਰਦੇ ਨੇ। ਨਵਾਂ ਲੀੜਾ ਕੱਪੜਾ ਘਰ ਵਿੱਚ ਆਉਂਦਾ, ਫਿਰ ਵੀ ਗੁਰੂ ਦਾ ਸ਼ੁਕਰਾਨਾ ਕਰਨਾ। ਤੇ ਪਿਆਰਿਓ, ਜਿਹੜੀਆਂ ਸਿੱਖਿਆਵਾਂ ਬਜ਼ੁਰਗ ਆਪਣੇ ਬੱਚਿਆਂ ਨੂੰ ਅਜੋਕੇ ਸਮੇਂ ਵਿੱਚ ਦੇ ਜਾਣਗੇ, ਘਰਾਂ ਵਿੱਚ ਇੱਥੇ ਜਾਣ ਦਾ ਕਈ ਦਫ਼ਾ ਮੌਕਾ ਮਿਲਦਾ ਹੈ। ਬਹੁਤ ਪਰਿਵਾਰ ਨੇ ਜਿਹੜੇ ਪਿਆਰ ਵਾਲੇ ਨੇ, ਪਰ ਕਈਆਂ ਨੂੰ ਨਹੀਂ ਵੀ ਪਤਾ ਹੁੰਦਾ। ਉਹਨਾਂ ਦੇ ਘਰਾਂ ਵਿੱਚ ਜਾਈਦਾ, ਨਿਆਣੇ ਆਰਾਮ ਨਾਲ ਬੈਠੇ ਹੁੰਦੇ ਨੇ, ਉਹਨਾਂ ਨੂੰ ਨਹੀਂ ਪਤਾ ਕੌਣ ਆਇਆ ਕੌਣ ਗਿਆ। ਅਸਲ ਦੇ ਵਿੱਚ ਇਹਨਾਂ, ਜੇ ਅਸੀਂ ਇਹ ਚਾਹੁੰਦੇ ਹਾਂ ਕਿ ਅਸੀਂ ਆਪਣੇ ਬੁਢੇਪੇ ਦੇ ਵਿੱਚ ਆਪਣੀ ਸੇਵਾ ਦੀ ਇੱਕ ਇੱਛਾ ਰੱਖੀਏ ਕਿ ਬੱਚੇ ਸਾਡੀ ਸੇਵਾ ਕਰਨ, ਸਾਡੇ 5 ਮਿੰਟ 10 ਮਿੰਟ ਕੋਲ ਬੈਠਣ, ਤੇ ਇਹ ਸਮਾਂ ਵੀ ਸਾਨੂੰ ਬੱਚਿਆਂ ਨੂੰ ਖੁਦ ਆਪ ਹੀ ਦੇਣਾ ਪਏਗਾ। ਮੈਂ ਜਿਹੜੀ ਬੇਨਤੀ ਕਰਨ ਲੱਗਾ ਸੀ, ਕਿਉਂਕਿ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਥਿਰ ਕਰ ਬੈਸੋ ਹਰਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ, ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨ ਕੀ ਪੈਜ ਰੱਖੀ ਕਰਤਾਰੇ, ਬਾਦਸ਼ਾਹ ਸ਼ਾਹ ਸਭ ਵਸ ਕਰ ਦੀਨੇ, ਅੰਮ੍ਰਿਤ ਨਾਮ ਮਹਾਰਸ ਪੀਨੇ। ਜਦੋਂ ਗੁਰੂ ਦੀ ਆਤਮਕ ਜੀਵਨ ਦੇਣ ਵਾਲੀ ਬਾਣੀ ਨੂੰ ਸੁਰਤ ਦੇ ਦੁਆਰਾ ਪੀਵਾਂਗੇ, ਪੀਣ ਦਾ ਮਤਲਬ ਹੁੰਦਾ ਜਦੋਂ ਆਪਾਂ ਜਪਾਂਗੇ। ਧੰਨ ਸ਼੍ਰੀ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨ ਕੀ ਪੈਜ ਰੱਖੀ ਕਰਤਾਰੇ, ਬਾਦਸ਼ਾਹ ਸ਼ਾਹ ਸਭ ਵਸ ਕਰ ਦੀਨੇ। ਜਦੋਂ ਬੰਦਾ ਬਾਣੀ ਨਾਲ ਜੁੜ ਜਾਂਦਾ, ਵੱਡੇ ਵੱਡੇ ਬਾਦਸ਼ਾਹ, ਵੱਡੇ ਵੱਡੇ ਸ਼ਾਹਾਂ ਦੇ ਜਿਹੜੇ ਸ਼ਾਹ ਨੇ ਉਹਨਾਂ ਨੂੰ ਵੀ ਵਸ ਵਿੱਚ ਕਰ ਲੈਂਦਾ ਹੈ, ਉਹਨਾਂ ਦੇ ਬੋਲਾਂ ਦੇ ਵੀ ਸਮਰੱਥਾ ਤਾਕਤ ਆ ਜਾਂਦੀ ਹੈ। ਦਿਨ ਭਾਵੇਂ ਸ਼ਹੀਦਾਂ ਦੇ ਚੱਲ ਰਹੇ ਨੇ, ਕੱਲ ਵੀ ਆਪਾਂ ਅਰਜ ਕੀਤੀ ਸੀ, ਕੋਸ਼ਿਸ਼ ਕਰਾਂਗੇ ਜੂਨ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ, ਜਿੰਨੇ ਵੀ ਗੁਰੂ ਘਰ ਨੇ, ਜਿਹੜੇ ਗੁਰੂ ਪੰਥ ਨੂੰ ਜਿਹੜੇ ਸਮਰਪਿਤ ਨੇ, ਉਹ ਇਹਨਾਂ ਸਾਰੇ ਸ਼ਹੀਦਾਂ ਨੂੰ ਯਾਦ ਕਰਦੇ ਨੇ। ਕੁਰਬਾਨ ਜਾਈਏ, ਸੰਤ ਬਾਬਾ ਜਰਨੈਲ ਸਿੰਘ ਜੀ, ਉਹ ਮਹਾਨ ਯੋਧੇ, ਨੌਜਵਾਨਾਂ ਦੇ ਦਿਲਾਂ ਦੀ ਧੜਕਣ, ਜਿਨ੍ਹਾਂ ਦੇ ਇੱਕ ਬੋਲ ਤੇ ਨੌਜਵਾਨੀਆਂ ਕੁਰਬਾਨੀਆਂ ਦੇਣ ਦੇ ਵਾਸਤੇ ਹਮੇਸ਼ਾ ਤਿਆਰ ਰਹਿੰਦੀਆਂ ਸਨ। ਗੁਰੂ ਕਿਰਪਾ ਕਰੇ। ਸੋ ਜਿੱਥੇ ਪਰਿਵਾਰ ਨੇ ਗੁਰੂ ਸਾਹਿਬ ਜੀ ਦੀਆਂ ਦਿੱਤੀਆਂ ਦਾਤਾਂ ਦਾ ਕੋਟਾਨ ਕੋਟ ਸ਼ੁਕਰਾਨਾ ਕੀਤਾ ਹੈ, ਉੱਥੇ ਹਮੇਸ਼ਾ ਹੀ ਗੁਰੂ ਪੰਥ ਅਤੇ ਕੌਮੀ ਹਿੱਤਾਂ ਦੇ ਵਾਸਤੇ ਸਮੁੱਚਾ ਪਰਿਵਾਰ ਸਾਰੇ ਹੀ ਤਤਪਰ ਰਹਿੰਦੇ ਹਨ। ਵੀਰ ਮੇਰੇ ਭਾਈ ਹੀਰਾ ਸਿੰਘ ਜੀ ਅਤੇ ਸਮੂਹ ਪਰਿਵਾਰ, ਸਾਰੇ ਸੇਵਕ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਵਧਾਈਆਂ ਹੋਵਣ। ਸਤਿਗੁਰੂ ਜੀ ਰਹਿੰਦੇ ਕਾਰਜ।
ਸਮੁੱਚੇ ਪਰਿਵਾਰ ਦੇ ਰਾਸ ਕਰਨ। ਸੋ ਆਓ ਹੁਣ ਆਨੰਦ ਸਾਹਿਬ ਜੀ ਦੇ ਪਾਠ, ਫਿਰ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਤੇ ਸੋਦਰ ਦੀ ਬਾਣੀ ਦੇ ਜਾਪ ਹੋਣਗੇ। ਸੋ ਸੇਵਕ ਪਰਿਵਾਰ ਵੱਲੋਂ ਗੁਰੂ ਕਾ ਲੰਗਰ ਪ੍ਰਸ਼ਾਦਾ ਪਾਣੀ ਤਿਆਰ ਹੈ ਜੀ। ਸਾਰੀ ਸੰਗਤ ਨੇ ਗੁਰੂ ਕਾ ਲੰਗਰ ਪ੍ਰਸ਼ਾਦਾ ਪਾਣੀ ਛੱਕ ਕੇ ਜਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕੋ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਈ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਨੀ ਵਸਾਇਆ। ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ। ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ। ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੇ। ਘਰ ਤਾਂ ਤੇਰੇ ਸਭ ਕੁਛ ਹੈ, ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਾਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਖਨੇਰੇ। ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰੇ, ਸਾਚਾ ਨਾਮ ਮੇਰਾ ਆਧਾਰੋ। ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ, ਜਿਸ ਦੀਆਂ ਇਹ ਵਡਿਆਈਆਂ। ਕਹੇ ਨਾਨਕ ਸੁਣੋ ਸੰਤ ਹੋ, ਸ਼ਬਦ ਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਤਹਾਰੀਆ। ਪੰਜ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਦ ਜਨ ਕਉ, ਉਸੇ ਨਾਮ ਹਰ ਕਹਿ ਲਾਗੇ। ਕਹੇ ਨਾਨਕ ਤੈ ਸੁਖ ਹੋਵਾ, ਤਿਤ ਘਰ ਅਨਹਦ ਵਾਜੇ। ਅਨਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਪਾਇਆ ਉਤਰੇ, ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ। ਸੁਣੀ ਸੱਚੀ ਬਾਣੀ, ਸੰਤ ਸਾਜਨ ਪਹੇ ਸਰਸੇ। ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ। ਬਿਰਮੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ। ਬਿਰਮੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ।

भगवंत सगल सूतर तारी तुम ते हो सो आग्या तुमरी गत मित तुम ही जानी नानक दास। बोलो जी वाहिगुरु। एको ओंकार वाहिगुरु जी की फतेह। श्री भगौती जी सहाय। वार श्री भगौती जी की पातशाही दसवीं प्रथम भगौती सिमर कै गुरु नानक अणी तिहाय। फिर अंगद गुर ते अमरदास रामदास हुई सहाय। अर्जन हर गोबिंद नो सिमरऊ श्री हर राय। श्री हर कृष्ण त्याई जिस डिठ सब दुख जाए। तेग बहादुर सिमरिया कर नौन दया बैतहाय। सब थाई हुई सहाय। दसवें पातशाह श्री गुरु गोबिंद सिंह साहब जी सब थाई हुई सहाय। दसा पातशाहियां दी जोत श्री गुरु ग्रंथ साहब जी दे पाठ दीदार दा ध्यान करके बोलो जी वाहिगुरु। पंजा प्यारियां चों साहबजादियां चालियां मुकतियां हठियां जपियां तपियां दिना नाम जपया वंड छकिया। देग चलाई तेग वाही देख के अंडठ कीता तिना प्यारियां सियारियां दी कमाई दा ध्यान करके खालसा जी बोलो जी वाहिगुरु। जिन्हां सिंघां सिंघणियां ने धर्म हेसी दिते बंद बंद कटाए खोपरियां लोहाइयां चरखड़ियां ते चढ़े आरण चराए गए। गुरद्वारियां दी सेवा लई कुरबानियां कीतियां धर्म नहीं हारिया सिक्खी के सां सुआसा ना निभाही। तिन्हां दी कमाई दा ध्यान करके खालसा जी बोलो जी वाहिगुरु। पंजां तख्तां सरबत गुरद्वारियां दा ध्यान करके बोलो जी वाहिगुरु। प्रथमें सरबत खालसा जी की अरदास है जी। सरबत खालसा जी को वाहिगुरु। ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਛਿਆ ਰਿਆਜ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਵੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਦਾ ਰੱਖਾ ਆਪ ਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਾਹੀ ਦਾ ਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਗੁਰੂ ਗਰੀਬ ਨਿਵਾਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਤਸ਼ਾਹ ਜੀਓ। ਥਿਰਕਰ ਵੈਸੋ ਹਰਜਨ ਪਿਆਰੇ ਸਤਿਗੁਰ ਤੁਮਰੇ ਕਾਸ ਵਾਰੇ ਦੇ ਮਹਾਂਵਾਕਾਂ ਅਨੁਸਾਰ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਦੇ ਮਹਾਂਵਾਕਾਂ ਅਨੁਸਾਰ ਸਮੁੱਚੇ ਸਿੱਧੂ ਪਰਿਵਾਰ ਵੱਲੋਂ ਪਾਤਸ਼ਾਹ ਜੀਓ ਆਪ ਜੀ ਦੀਆਂ ਸਮੂਹਕ ਦਿੱਤੀਆਂ ਹੋਈਆਂ ਦਾਤਾਂ ਦਾ ਕੋਟਨ ਕੋਟ ਸ਼ੁਕਰਾਨਾ ਕਰਦਿਆਂ ਹੋਇਆਂ ਆਪ ਜੀ ਨੇ ਸੇਵਕਾਂ ਦੇ ਕਾਰਜ ਰਾਸ ਕੀਤੇ ਹਨ ਪਾਤਸ਼ਾਹ ਜੀਓ ਸ਼ੁਕਰਾਨਾ ਕਰਦਿਆਂ ਹੋਏ ਸੇਵਕ ਪਰਿਵਾਰ ਵੱਲੋਂ ਅੱਜ ਗਦਰੀ ਬਾਬਿਆਂ ਦੇ ਇਤਿਹਾਸਕ ਸਥਾਨ ਗੁਰਦੁਆਰਾ ਸਾਹਿਬ ਸਟੋਕਟਨ ਵਿਖੇ ਅੱਜ ਦੇ ਲੰਗਰਾਂ ਦੀਵਾਨਾਂ ਦੇਗਾਂ ਦੀ ਅਤੇ ਸੁਖਮਣੀ ਸਾਹਿਬ ਜੀ ਦੇ ਪਾਠ ਦੀ ਸੇਵਾ ਪਾਤਸ਼ਾਹ ਜੀ ਉਹ ਆਪ ਜੀ ਨੇ ਸਮੁੱਚੇ ਸੇਵਕ ਪਰਿਵਾਰ ਨੂੰ ਬਖਸ਼ਿਸ਼ ਕੀਤੀ। ਪਾਵਨ ਬਾਣੀ ਦਾ ਪਾਠ ਕਰਦਿਆਂ ਕੀਰਤਨ ਕਰਦਿਆਂ ਪਾਵਨ ਬਾਣੀ ਦੀ ਕਥਾ ਵਿਚਾਰ ਕਰਦਿਆਂ ਬੇਅੰਤ ਫੁੱਲਾਂ ਅੱਗੋਂ ਵਾਸਤੇ ਸੋਝੀ ਸਮਤ ਪ੍ਰਦਾਨ ਕਰਨੀ ਸਮੁੱਚੇ ਪਰਿਵਾਰ ਦੀ ਚੜ੍ਹਦੀ ਕਲਾ ਕਰਨੀ ਗ੍ਰਹਿ ਵਿਖੇ ਸੁੱਖ ਸ਼ਾਂਤੀ ਦਰੋਂ ਘਰੋਂ ਗੁਰਸਿੱਖੀ ਸੇਵਾ ਸਿਮਰਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਬੱਚਿਆਂ ਨੂੰ ਚੜ੍ਹਦੀ ਕਲਾ ਵਿੱਦਿਆ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਪਾਤਸ਼ਾਹ ਜੀ ਗੁਰਮਤਿ ਅਨੁਸਾਰ ਸੇਵਕਾਂ ਦੇ ਕਾਰਜ ਰਾਸ ਕਰਨੇ ਸੇਵਕ ਪਰਿਵਾਰ ਵੱਲੋਂ ਆਪ ਜੀ ਦਾ ਸ਼ੁਕਰਾਨਾ ਕਰਦੇ ਆਪ ਜੀ ਨੂੰ ਸੁੰਦਰ ਪੁਸ਼ਾਕੇ ਰੁਮਾਲੇ ਬੇਅੰਤ ਮਾਇਆ ਭੇਟ ਕੀਤੀ ਪ੍ਰਵਾਨ ਕਰਨੀ ਸੇਵਕਾਂ ਵੱਲੋਂ ਪਾਵਨ ਦਰਬਾਰ ਵਿੱਚ ਤਿਹਾਵਲ ਕੜਾ ਪ੍ਰਸ਼ਾਦ ਦੀ ਦੇਖ ਸਜਕੇ ਹਾਜ਼ਰ ਅਦਰ ਪ੍ਰਵਾਨ ਹੋਵੇ ਪ੍ਰਵਾਨ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਛਕੇ ਆਪ ਜੀ ਦਾ ਨਾਮ ਜਪੇ ਸ਼ੇ ਪੌੜੀ ਆਨੰਦ ਸਾਹਿਬ ਜੀ ਦੇ ਪਾਠ ਅੱਖਰ ਵਾਧਾ ਘਾਟਾ ਸਤਿਗੁਰੂ ਜੀ ਉਹ ਭੁੱਲ ਚੁੱਕ ਮਾਫ਼ ਕਰਨੀ ਕਿਰਪਾ ਕਰੋ ਦਾਰਾ ਇਸ ਸੰਗਤ ਨੂੰ ਇਲਾਹੀ ਸ਼੍ਰੀ ਮੁੱਖ ਵਾਕ ਬਖਸ਼ ਕੇ ਸੁਣਾ ਕੇ ਨਿਹਾਲ ਨਿਹਾਲ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਪਹੀ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣਿਆਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਨ ਪ੍ਰਤੱਖ ਗੁਰੂ ਨਿਸਤਾਰੇ। ਸਤਨਾਮ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਹਿ ਰਵਿਦਾਸ ਹਾਥ ਪੈ ਨੇਰਹਿ, ਸਹਿਜੇ ਹੋਏ ਸੋ ਹੋਈ। ਭਗਤ ਰਵਿਦਾਸ ਸਾਹਿਬ ਜੀ ਦੇ ਪਾਵਨ ਬਚਨ ਸ਼ਬਦ ਆਏ ਨੇ। ਭਗਤ ਜੀ ਕਹਿੰਦੇ, ਉਹ ਪਰਮਾਤਮਾ ਵਾਹਿਗੁਰੂ ਜੇ ਕੋਈ ਕਵੀ ਵੀ ਕਿੱਥੇ ਰਹਿੰਦਾ ਹੈ, ਕਿੰਨੀ ਕੁ ਦੂਰ ਹੈ। ਭਗਤ ਰਵਿਦਾਸ ਮਹਾਰਾਜ ਕਹਿੰਦੇ, ਬੰਦਿਆ ਉਹ ਤਾਂ ਤੇਰੇ ਹੱਥਾਂ ਪੈਰਾਂ ਤੋਂ ਵੀ ਨੇੜੇ ਹੈ। ਸਰੀਰ ਦੇ ਸਭ ਤੋਂ ਨੇੜੇ ਹੱਥ ਪੈਰ ਹੀ ਹੁੰਦੇ ਨੇ। ਜਦੋਂ ਵੀ ਕੋਈ ਸਰੀਰ 'ਤੇ ਆਪਾਂ ਨੂੰ ਜ਼ਰੂਰਤ ਪੈਂਦੀ ਹੈ, ਤਾਂ ਮਹਾਰਾਜ ਕਹਿੰਦੇ ਵੀ ਸਭ ਤੋਂ ਨੇੜੇ ਹੈ ਉਹ ਅਕਾਲ ਪੁਰਖ ਵਾਹਿਗੁਰੂ। ਨੇੜੇ ਉਹਨਾਂ ਦੇ ਹੈ ਜਿਨ੍ਹਾਂ ਦੀ ਸਮਝ ਵਿੱਚ ਹੈ, ਅਤੇ ਦੂਰ ਉਹਨਾਂ ਦੇ ਹੈ ਜਿਨ੍ਹਾਂ ਦੀ ਸਮਝ ਵਿੱਚ ਨਹੀਂ ਹੈ। ਗੁਰੂ ਕਿਰਪਾ ਕਰੇ। ਸੋ ਸੇਵਕ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਅੱਜ ਦੇ ਲੰਗਰਾਂ ਦੀਵਾਨਾ ਦੇਗਾਂ ਦੀ ਸੁਖਮਨੀ ਸਾਹਿਬ ਜੀ ਦੇ ਪਾਠ ਦੀਆਂ ਸੇਵਾਵਾਂ ਲਈਆਂ। ਔਰ ਬੜੇ ਲੰਮੇ ਸਮੇਂ ਤੋਂ ਹਮੇਸ਼ਾ ਹੀ ਸਮੁੱਚਾ ਪਰਿਵਾਰ ਗਦਰੀ ਬਾਬਿਆਂ ਦੇ ਇਤਿਹਾਸਕ ਅਸਥਾਨ ਗੁਰਦੁਆਰਾ ਸਾਹਿਬ ਇਸ ਅਸਥਾਨ ਦੇ ਨਾਲ ਸਰਦਾਰ ਗੁਰਵਿੰਦਰ ਸਿੰਘ ਜੀ ਸਮੁੱਚਾ ਸਿੱਧੂ ਪਰਿਵਾਰ ਬੇਅੰਤ ਸੇਵਾਵਾਂ ਕਰਦੇ ਹਨ। ਪਾਤਸ਼ਾਹ ਜੀ ਕਿਰਪਾ ਕਰਨ ਜੀ, ਸਮੂਹ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਸੋ ਸੰਗਤਾਂ ਨੂੰ ਬੇਨਤੀ ਹੈ ਸਮੁੱਚੇ ਪਰਿਵਾਰ ਵੱਲੋਂ ਕਿ ਗੁਰੂ ਕਾ ਲੰਗਰ ਤਿਆਰ ਹੈ, ਸਾਰੀ ਸੰਗਤ ਨੇ ਗੁਰੂ ਕਾ ਲੰਗਰ ਪ੍ਰਸ਼ਾਦਾ ਪਾਣੀ ਛੱਕ ਕੇ ਜਾਣਾ। ਸੋ ਕੱਲ੍ਹ ਨੂੰ ਜੋ ਪਾਤਸ਼ਾਹੀ ਰੈਲੀ ਹੈ ਜੂਨ 1984 ਸਮੁੱਖ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ, ਅਤੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਪਾਤਸ਼ਾਹ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮੁੱਚੇ ਸਮਾਗਮ ਚੱਲ ਰਹੇ ਹਨ। ਔਰ ਸਮੂਹ ਪ੍ਰਬੰਧਕ ਵੀਰ ਆਪ ਜੀ ਨੂੰ ਬੇਨਤੀਆਂ ਵੀ ਕਰ ਰਹੇ ਹਨ। ਸੋ ਕੱਲ੍ਹ ਨੂੰ ਤਕਰੀਬਨ 7 ਵਜੇ ਬੱਸ ਜਾਏਗੀ। ਸੋ ਜਿਨ੍ਹਾਂ ਸੰਗਤਾਂ ਦੇ ਨਾਮ ਲਿਖੇ ਹੋਏ ਹਨ, ਕਿਰਪਾ ਕਰਕੇ ਉਹ 7 ਵਜੇ ਪਹੁੰਚ ਕੇ ਪ੍ਰਸ਼ਾਦਾ ਪਾਣੀ ਜਲ ਪਾਣੀ ਛੱਕ ਕੇ, ਸੋ ਆਪ ਜੀ ਨੇ ਇਸ ਮਹਾਨਗਰ ਕੀਰਤਨ ਪਾਤਸ਼ਾਹੀ ਰੈਲੀ ਦੇ ਵਿੱਚ ਆਪ ਜੀ ਨੇ ਸ਼ਮੂਲੀਅਤ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਦਰ ਰਾਗ ਵਾਸਾ ਮਹੱਲਾ ਪਹਿਲਾ, ਇੱਕੋ ਓਂਕਾਰ ਸਤਿਗੁਰ ਪ੍ਰਸਾਦ। ਸੋ ਦਰ ਤੇਰਾ ਕਿਹਾ ਸੋ ਕਰ ਕਿਹਾ, ਜਿਤ ਬੈ ਸਰਬ ਸੰਭਾਲੇ ਵਾਜੇ ਤੇਰੇ ਨਾਦ। ਅਨੇਕੋ ਅਸੰਖਾ ਕਿਤੇ ਤੇਰੇ ਬਾਵਣੇ ਹਾਰੇ, ਕਿਤੇ ਤੇਰੇ ਰਾਗ ਭਰੀ ਸੋ ਕਹੀਐ, ਕਿਤੇ ਤੇਰੇ ਗਾਵਣੇ ਹਾਰੇ। ਗਾਵਨ ਤੁਦਨੋ ਪਵਨ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ। ਗਾਵਨ ਤੁਦਨੋ ਚਿਤ ਗੁਪਤ ਲਿਖ ਜਾਣ, ਲਿਖ ਲਿਖ ਧਰਮ ਵਿਚਾਰੇ। ਗਾਵਨ ਤੁਦਨੋ ਈਸ਼ਰ ਬ੍ਰਹਮਾ ਦੇਵੀ ਸੋਨ ਤੇਰੇ ਸਦਾ ਸਵਾਰੇ। ਗਾਵਨ ਤੁਦਨੋ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰਨਾਲੇ। ਗਾਵਨ ਤੁਦਨੋ ਸਿੱਧ ਸਮਾਧੀ ਅੰਦਰ, ਗਾਵਨ ਤੁਦਨੋ ਸਾਧ ਵਿਚਾਰੇ। ਗਾਵਨ ਤੁਦਨੋ ਜਤੀ ਸਤੀ ਸੰਤੋਖੀ, ਗਾਵਨ ਤੁਦਨੋ ਵੀਰ ਕਰਾਰੇ। ਗਾਵਨ ਤੁਦਨੋ ਪੰਡਿਤ ਪੜਨ ਰਖੀ ਸੁਰ ਜੁਗ ਜੁਗ ਵੇਦਾਂ ਨਾਲੇ। ਗਾਵਨ ਤੁਦਨੋ ਮੋਹਣੀਆਂ ਮਨ ਮੋਹਨ ਸੁਰਗ ਮੱਛ ਪਿਆਲੇ। ਗਾਵਨ ਤੁਦਨੋ ਰਤਨੋ ਪਾਏ ਤੇਰੇ 68 ਤੀਰਥ ਨਾਲੇ। ਗਾਵਨ ਤੁਦਨੋ ਜੋਤ ਮਹਾਂਬਲ ਸੂਰਾ, ਗਾਵਨ ਤੁਦਨੋ ਖਾਣੀ ਚਾਰੇ। ਗਾਵਨ ਤੁਦਨੋ ਖੰਡ ਮੰਡਲ ਬ੍ਰਹਿਮੰਡਾ, ਕਰ ਕਰ ਰੱਖੇ ਤੇਰੇ ਤਾਰੇ। ਸੇਈ ਤੁਦਨੋ ਗਾਵਨ ਜੋ ਤੁਦ ਪਾਵਨ, ਰੱਤੇ ਤੇਰੇ ਭਗਤ ਰਸਾਲੇ। ਗਾਵਨ ਰੱਤੇ ਤੇਰੇ ਭਗਤ ਰਸਾਲੇ, ਹੋਰ ਕਿਤੇ ਤੁਦਨੋ ਗਾਵਨ। ਸੇ ਮੈਂ ਚਿਤ ਨਾ ਆਵਨ, ਨਾਨਕਿਆ ਵਿਚਾਰੇ। ਸੋਈ ਸੋਈ ਸਦਾ ਸੱਚ ਸਾਹਿਬ, ਸੱਚਾ ਸਾਚੀ ਨਾਈ ਹੈ ਪੇ ਹੋ ਸੀ ਜਾਇ ਨਾ ਜਾਸੀ। ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਂਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ। ਕਰ ਕਰ ਦੇਖੈ ਕੀਤਾ ਆਪਣਾ, ਜਿਉਂ ਤਿਸ ਦੀ ਵਡਿਆਈ। ਜੋ ਤਿਸ ਪਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ। ਸੋ ਪਾਤਸ਼ਾਹ ਸ਼ਾਹ ਪਤ ਸਾਹਿਬ, ਨਾਨਕ ਰਹਿਣ ਰਜਾਈ। ਆਸ ਮਹੱਲਾ ਪਹਿਲਾ, ਸੁਣ ਵੱਡਾ ਆਖੈ ਸਭ ਕੋਏ, ਕੇਵਡ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਿਹਾ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੇ ਤੇਰਾ ਕੀਤਾ ਕੇਵਡ ਚੀਰਾ ਰਹਾਉ।
ਸਭ ਸੁਰਤੀ ਮੇ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ।

ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ, ਜਿਸ ਤੂੰ ਦੇਹ ਤਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ, ਸਮਹੱਲਾ ਪਹਿਲਾ, ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸੱਚਾ ਨਾਉਂ, ਸੱਚੇ ਨਾਮ ਕੀ ਲਾਗੈ ਭੂਖ, ਉਤ ਭੁੱਖੈ ਖਾਏ ਚਲੀਐ ਦੂਖ, ਸੋ ਕਿਉਂ ਵਿਸਰੈ ਮੇਰੀ ਮਾਏ, ਸੱਚਾ ਸਾਹਿਬ ਸੱਚੈ ਨਾਈ ਰਹਾਉ, ਸੱਚੇ ਨਾਮ ਕੀ ਤਲਵਡਿਆਈ, ਆਖਥਕ ਕੀਮਤ ਨਹੀਂ ਪਾਈ, ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਟ ਨਾ ਜਾਏ, ਨਾ ਹੋ ਮਰੇ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੈ ਭੋਗ, ਗੁਣੇ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ, ਜਿਵੜ ਆਪ ਤਿਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ, ਖਸਮ ਵਸਾਰੈ ਤੇ ਕਮ ਜਾਤ, ਨਾਨਕ ਨਾਵੈ ਬਾਜ ਸਨਾਤ, ਰਾ ਗੂਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋਂ ਗੁਰਪਾਸ, ਹਮ ਕੀਰੇ ਕਿਨ ਸਤਿਗੁਰ ਸ਼ਰਨ ਆਈ, ਕਰ ਦਇਆ ਨਾਮ ਪ੍ਰਗਾਸ, ਮੇਰੇ ਮੀਤ ਗੁਰਦੇਵ ਮੋਕਉ, ਰਾਮ ਨਾਮ ਪ੍ਰਗਾਸ, ਗੁਰਮਤਿ ਨਾਮ ਮੇਰਾ ਪ੍ਰਣ ਸਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਉ, ਹਰ ਜਨ ਕੇਵਡ ਭਾਗ ਵਡੇਰੇ, ਜਿਨ ਹਰ ਹਰ ਸ਼ਰਧਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾ ਸੈਮਲ ਸੰਗਤ ਗੁਣ ਪ੍ਰਗਾਸ, ਜਿਨ ਹਰ ਹਰ ਹਰ ਸਨਾਮ ਨਾ ਪਾਇਆ ਤੇ ਭਾਗਹੀਨ ਜੰਪਾਸ, ਜੋ ਸਤਿਗੁਰ ਸ਼ਰਨ ਸੰਗਤ ਨੀ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ, ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਤੁਰ ਮਸਤਕ ਲਿਖਿਆ ਲਿਖਾਸ, ਧਨ ਧਨ ਸਤਸੰਗ ਜਿ ਤਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ, ਰਾਗ ਗੂਜਰੀ ਮਹੱਲਾ ਪੰਜਵਾ, ਕਾਹੇ ਰੇ ਮਨ ਚਿਤਵੈ ਉਦਮ, ਜਾ ਹਰ ਹਰ ਜੀਓ ਪਰਿਆ, ਸੈਲ ਪੱਥਰ ਮੈਂ ਜੰਤੂ ਪਾਏ, ਤਾਂ ਕਾਰਜ ਕੇ ਆ ਗਿਆ ਕਰ ਤਰਿਆ, ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ, ਜਨਨ ਪਿਤਾ ਲੋਕ ਸੁਤਪਨਤਾ, ਕੋਈ ਨਾ ਕਿਸ ਕੀ ਧਰਿਆ, ਸਿਰ ਸਿਰ ਸੰਭਾਹੇ ਠਾਕੁਰ ਕਾਹੇ ਮਨ ਭੋ ਕਰਿਆ, ਊੜੇ ਊੜਿਆ ਵੈਸੈ ਕੋ ਸਾਧ ਸਪਾਛੈ, ਬਚਰੇ ਸ਼ਰਿਆ ਤਨ ਕਵਣ ਖਲਾਵੈ, ਕਵਣ ਚੁਗਾਵੈ ਮਨ ਮੈਂ ਸਿਮਰਨ ਕਰਿਆ, ਸਭ ਨਿਧਾਨ ਦਾਸਿਆ ਚ ਸਿਧਾਨ, ਠਾਕੁਰ ਕਰ ਤਲ ਥਰਿਆ, ਜਨ ਨਾਨਕ ਬਲ ਬਲ ਸਦਬਲ ਜਾਈਐ, ਤੇਰਾ ਅੰਤਨ ਪਾਰਾ ਵਰਿਆ, ਰਾਗ ਅਸ ਮਹੱਲਾ ਚੌਥਾ, ਸੋ ਪੁਰਖ ਇੱਕ ਓਂਕਾਰ ਸਤਿਗੁਰ ਪ੍ਰਸਾਦ, ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ, ਹਰ ਅਗਮਾਗਮ ਪਾਰਾ, ਸਭ ਤਿਹਾਵੈ ਸਭ ਤਿਹਾਵੈ ਤੁਧ ਜੀ, ਹਰ ਸੱਚੇ ਸਿਰਜ ਨਿਹਾਰਾ, ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਾਤਾਰਾ, ਹਰ ਤਿਹਾਵੋ ਸੰਤੋ ਜੀ, ਸਭ ਦੁੱਖ ਵਿਸਾਰ ਨਿਹਾਰਾ, ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ, ਤੂੰ ਘੜਕੜੇ ਅੰਤਰ ਸਰਬ ਨਿਰੰਤਰ ਜੀ, ਹਰੇ ਕੋ ਪੁਰਖ ਸਮਾਣਾ, ਇੱਕ ਦਾਤੇ ਇੱਕ ਭਿਖਾਰੀ ਜੀ, ਸਭ ਤੇਰੇ ਚੋਜ ਵਿਡਾਣਾ, ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹਉਂ ਤੁਧ ਬਿਨਿ ਅਵਰ ਨ ਜਾਣਾ, ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ, ਜੋ ਸੇਵੈ ਤੁਧ ਜੀ, ਜਨ ਨਾਨਕ ਤਿਨ ਕੁਰਬਾਣਾ, ਹਰ ਤਿਹਾਵੈ ਤੁਧ ਜੀ, ਸੇ ਜਨ ਜੁਗ ਮੈਂ ਸੁਖ ਵਾਸੀ, ਸੇ ਮੁਕਤ ਭਈ ਜਨ ਹਰ ਤਿਹਾਇਆ ਜੀ, ਤਿਨ ਤੂਟੀ ਜਮਕੀ ਫਾਸੀ, ਜਿਨ ਨਿਰਭਉ ਜਿਨ ਹਰ ਨਿਰਭਉ ਤਿਹਾਇਆ ਜੀ, ਤਿਨ ਕਾ ਪਉ ਸਭ ਗਵਾਸੀ, ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਰੂਪ ਸਮਾਸੀ, ਸੇ ਤਨ ਜਿਨ ਹਰ ਤਿਹਾਇਆ ਜੀ, ਜਨ ਨਾਨਕ ਤਿਨ ਬਲ ਜਾਸੀ, ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ, ਤੇਰੇ ਭਗਤ ਸਲਾਹਨ ਤੁਧ ਜੀ, ਹਰ ਅਨਕ ਨੇਕ ਅਨੰਤਾ, ਤੇਰੀ ਅਨਕ ਕਰੈ ਹਰ ਪੂਜਾ ਜੀ, ਤਬ ਤਾਪੈ ਜਪੈ ਬੇਅੰਤਾ, ਤੇਰੇ ਅਨੇਕ ਪੜੈ ਬੋ ਸਿਮਰਤ ਸਾਸਤ ਜੀ, ਕਰ ਕਿਰਿਆ ਖੜ ਕਰਮ ਕਰੰਤਾ, ਸੇ ਭਗਤ ਭਲੇ ਜਨ ਨਾਨਕ ਜੀ, ਜੋ ਪਾਵੈ ਮੇਰੇ ਹਰ ਭਗਵੰਤਾ, ਤੂੰ ਆਦਿ ਪੁਰਖ ਪਰੰਪਰ ਕਰਤਾ ਜੀ, ਤੂੰ ਜੇਵੜੇ ਵਰਨ ਕੋਈ, ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ, ਤੂੰ ਨੇਚਰ ਕਰਤਾ ਸੋਈ, ਤੁਦੇ ਆਪੇ ਪਾਵੈ ਸੋਈ ਵਰਤੈ ਜੀ, ਤੂੰ ਆਪੇ ਕਰੈ ਸੋ ਹੋਈ, ਤੁਧ ਆਪੇ ਸ੍ਰਿਸ਼ਟ ਸਭ ਪਾਈ ਜੀ, ਤੁਦੇ ਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੈ ਕਰਤੇ ਕਿਹੇ ਜੀ, ਜੋ ਸਭ ਸਹਿ ਕਾ ਜਾਣੋਈ, ਅਸ ਮਹੱਲਾ ਚੌਥਾ, ਤੂੰ ਕਰਤਾ ਸਚਿਆਰ ਮੇਂਡਾ ਸਾਹੀ, ਜੋ ਤੋ ਪਾਵੈ ਸੋਈ ਥੀਸੀ, ਜੋ ਤੂੰ ਦੇਹ ਸੋਈ ਹੋਂ ਪਾਈ ਰਹਾਉ,
ਸਭ ਤੇਰੀ ਤੂੰ ਸਭਨੀ ਧਿਆਇਆ ਜੇ ਸਨੋ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰੀਆਉ ਸਭ ਤੁਝ ਹੀ ਮਾਹੀ ਤੁਝ ਬਿਨ ਦੂਜਾ ਕੋਈ ਨਾਹੀ ਜੀ ਜਾਂ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੋ ਤੂੰ ਜਾਣਾਹੀ ਸੋਈ ਜਨ ਜਾਣੇ ਹਰ ਗੁਣ ਸਦਹੀ ਆਖ ਵਖਾਣੇ ਜਿਨ ਹਰ ਸੇਵਿਆ ਤਨ ਸੁਖ ਪਾਇਆ ਸਹਿ ਜੇਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਇਵਰ ਨ ਕੋਏ ਤੂੰ ਕਰ ਕਰ ਵੇਖੈ ਜਾਣੈ ਸੋਏ ਜਨਾਨ ਗੁਰਮੁਖ ਪ੍ਰਗਟ ਹੋਏ ਅਸ ਮਹੱਲਾ ਪਹਿਲਾ ਤਿਤ ਸਰਵਰੜੈ ਪਹੀਲ ਨਿਵਾਸਾ ਪਾਣੀ ਪਾਵਕ ਤਨਹਿ ਕੀਆ ਪੰਕਜ ਮੋਹ ਪਗਨੀ ਚੱਲ ਹਿਮ ਦੇਖਾ ਤੈ ਡੂਬੀ ਅਲੇ ਮਨ ਏਕ ਨਾ ਚੇਤ ਸਮੂੜ ਮਨਾ ਹਰ ਵਿਸਰ ਤੇਰੇ ਗੁਣ ਗਲਿਆ ਰਹਾਉ ਨਾਹੁ ਜਤੀ ਸਤੀ ਨੀ ਪੜਿਆ ਮੂਰਖ ਮੁਗਦਾ ਜਨਮ ਪਿਆ ਪਣਵਤ ਨਾਨਕ ਤਿਨ ਕੀ ਸ਼ਰਣਾ ਜਿਨ ਤੂੰ ਨਾਹੀ ਵਿਸਰਿਆ ਸਾ ਮਹੱਲਾ ਪੰਜਵਾ ਪਹੀ ਪ੍ਰਾਪਤ ਮਨੁੱਖ ਦੇ ਹੋਰੀਆ ਗੋਬਿੰਦ ਮਿਲਣ ਕੀ ਏ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੈ ਨਾਉ ਕਾਮ ਮਿਲ ਸਾਧ ਸੰਗਤ ਭਜ ਕੇ ਬਲਨਾਮ ਸਰੰਗ ਜਾਮ ਲਾਗ ਪਹੁਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨ ਜਾਣੇ ਹਰ ਰਾਇਆ ਕਹੁ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੇ ਰਾਖੋ ਸ਼ਰਮਾ ਕਵਿਓ ਬਾਚ ਬੇਨਤੀ ਚੌਪਈ ਪਾਸ਼ੇ ਦਸਵੀਂ ਹਮਰੀ ਕਰੋ ਹੱਦ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਾਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸਵੈ ਤੁਮ ਕਾਬੂ ਆਪ ਹੱਦ ਮੋਹਿ ਬਚਾਵੋ ਸੁਖੀ ਵਸੈ ਮੋਰ ਪਰਵਾਰਾ ਸੇਵਕ ਸਿੱਖ ਸਵੈ ਕਰਤਾਰਾ ਮੋਰ ਅੱਛਾ ਨਿਜ ਕਰਦਾ ਕਰਿਆ ਸਵੈਰਨ ਕੋ ਆਸੰਘਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਸ਼ਾੜ ਕੋਈ ਵਰਣਾ ਤਿਆਉ ਜੋ ਪਰ ਚਹੂ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀ ਹੈ ਚੁਣ ਚੁਣ ਸਤਰ ਹਮਾਰੇ ਮਾਰੀ ਹੈ ਆਪ ਹਾਦੈ ਮਜੈ ਵਰਿਆ ਮਰਨ ਕਾਲ ਕਾ ਤਰਾਸ ਨਿਵਰਿਆ ਹੂ ਜੋ ਸਦਾ ਹਮਾਰੇ ਪੱਛਾ ਸ਼੍ਰੀ ਅਸਤੋ ਜੋ ਕਰਿਓ ਰਛਾ ਰਾਖ ਲੋ ਮੁਰਾਖਣੇ ਹਾਰੇ ਸਹਿਬ ਸੰਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤਤ ਸਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸਿਵਜੂ ਅਵਤਰਾ ਕਾਲ ਪਾਏ ਕਰ ਵਿਸਨ ਪ੍ਰਕਾਸਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੋਥੀਓ ਜਵਨ ਖਾਸਾ ਲੋਕ ਸਵਾਰਾ ਨਮਸਕਾਰ ਹੈ ਤਾਈ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵਦੈ ਜਛਨ ਪਜਾਇਓ ਆਦਨ ਤੇ ਕਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਸੀ ਕੋ ਹਮਾਰੀ ਸਗਲ ਪ੍ਰਜਾ ਜਨ ਆਪ ਸਵਾਰੀ ਸਿਵ ਕਨ ਕੋ ਸਿਵ ਗੁਣ ਸੁਖ ਦੀਓ ਸਤਰਨ ਕੋ ਪਲ ਮੋਹਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੂੰਚਰਿਆ ਸੂਲਾ ਸਾ ਪਰ ਕਿਰਪਾ ਦਰ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏ ਕੇ ਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ ਜਬਦ ਕਰ ਕਰਾ ਕਰਤਾਰਾ ਪ੍ਰਜਾ ਤਰ ਤਬ ਦੇ ਪਾਰਾ ਜਬ ਕਰ ਕਰ ਤੂੰ ਕਬ ਹੂੰ ਤੋ ਮੈਂ ਮਿਲਤ ਦੇ ਤਰ ਸਭ ਹੂੰ ਜੇਤੇ ਬਦਨ ਸ੍ਰਿਟ ਸਭ ਤਾਰੇ ਆਪ ਆਪਣੀ ਬੂਝ ਉਚਾਰੇ ਤੁਮ ਸਭੀ ਤੇ ਰਹਿਤ ਨਿਰਾਲਮ ਜੰਤ ਵੇਦ ਭੇਦ ਰਿਆਲਮ ਨਿਰੰਕਾਰ ਨਿਰਭਕਾਰ ਨਿਰਲੰਬ ਆਦ ਅਨਿਲ ਨਾਦ ਸੰਭ ਤਾਂ ਕਾ ਮੂੜ ਉਚਾਰਤ ਭੇਦਾ ਜਾਂ ਕੋ ਫੇਬ ਨ ਪਾਵਤ ਵੇਦਾ ਤਾਂ ਕੋ ਕਰਪਾਨ ਅਨਮਾਨਤ ਮਹਾਂ ਮੂੜ ਗਜ ਭੇਦ ਨਾ ਜਾਣਤ ਮਹਾਂਦੇਵ ਕੋ ਕਹਿ ਸਦਾ ਸਿਮ ਨਿਰੰਕਾਰ ਕਾ ਚਿੰਤਨੈ ਭੇਵ ਆਪ ਆਪਣੀ ਬੁੱਧ ਹੈ ਜੇਤੀ ਵਰਨਦ ਪਿੰਨ ਪਿੰਨ ਤੋਹੇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕੇ ਵਿਸਿਆ ਪ੍ਰਥਮ ਸੰਸਾਰਾ ਇੱਕ ਹੈ ਰੂਪ ਅਨੂਪ ਸਰੂਪਾ ਰੰਕ ਭਇਓ ਰਾਵ ਕਈ ਭੂਪਾਂਡ ਜਿਰ ਸੇ ਤਜਕੀਨੀ ਉਤਪੁਜ ਖਾਨ ਬਹੋਰ ਰਚਦੀ ਨੀ ਕਹੂੰ ਫੂਰਾ ਜਾਵੈ ਬੈਠਾ ਕਹੂੰ ਸਿਮਟ ਭਇਓ ਸੰਕਰ ਕੈਠਾ ਸਗਰੀ ਸਿਰ ਦਿਖਾਏ ਚੰਪਾਵ ਆਦ ਜੁਗਾ ਸਰੂਪ ਸਿਯਮ ਪਵ ਵਰਛਾ ਮੇਰੀ ਤੁਮ ਕਰੋ ਸਿੱਖ ਉਬਾਰ ਸਿੱਖ ਸੰਘਰੋਂ ਦੁਸ਼ਟ ਜਿਤੇ ਉਠ ਦੁਪਾਤਾ ਸਕਲ ਮਲੇਸ਼ ਕਰੋ ਨਕਾਤਾ ਜੇ ਅਸਤੁਇ ਤਵ ਸ਼ਰਣੀ ਪਰੇ ਤਿਨਕੇ ਦੁੜ ਦੁਖਤ ਹਵੈ ਮਰੇ ਪੁਰਖ ਜਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਪਟਾਰੇ ਜੋ ਕਲ ਕੋ ਇੱਕ ਵਾਰ ਤਿਹਾਈ ਹੈ ਤਾਂ ਕੇ ਕਾਲ ਨਿਕਟ ਨਹਿ ਆਏ ਹੈ ਰਛਾ ਹੋਏ ਤਾਂ ਹੀ ਸਭ ਕਾਲਾ ਦੁਸ਼ਟ ਅਰਿਸ਼ਟ ਟੈ ਤਦ ਕਾਲਾ ਕਿਰਪਾ ਦਿੜ ਤਨ ਜਾਏ ਨਿਹਰ ਹੂੰ ਤਾਂ ਕੇ ਤਾਵ ਤਨਕ ਮੂੰ ਹਰ ਹੂੰ ਰਿਦ ਸਿਧ ਖਰਮੋ ਸਭ ਹੋਈ ਦੁੜ ਸ਼ਾਹ ਚ ਵੈਸ ਕਹਿਣਾ ਕੋਈ ਏਕ ਬਾਰ ਜਿਨ ਤੂੰ ਮੈਂ ਸੰਭਾਰਾ ਕਾਲ ਫਾਸਤੇ ਤਾਹੇ ਉਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਾਰ ਦੁਸ਼ਦੋਗ ਤੇ ਰਹਾ
ਖੜਕੇ ਤਮੈ ਸ਼ਰਨ ਤਿਹਾਰੀ ਆਪ ਹਾ ਦੇ ਲਿਹੁ ਉਬਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੋਗ ਤੇ ਲਿਹੁ ਬਚਾਈ ਸਵਈਆ ਪਾਹੀ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨੀ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤੇ ਕਨ ਮਾਨਿਓ ਸਿਮਰਤ ਸ਼ਾਸਤਰ ਵੇਦ ਸਵੈ ਬੋ ਭੇਦ ਕਹਿ ਅਨੇਕ ਨਾ ਜਾਣਿਓ ਸ੍ਰੀ ਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੋ ਸਭ ਤੋਂ ਇਹ ਬਖਾਨੇ ਦੋਹਰਾ ਸਗਲ ਦੁਆਰ ਕੋ ਛਾੜ ਕੈ ਗਏ ਹੋ ਤੁਹਾਰੋ ਦੁਆਰ ਬਾਏ ਗਏ ਕੀ ਲਾਜ ਅਸ ਗੋਬਿੰਦਾਸ ਤੁਹਾਰ ਸਗਲ ਦੁਆਰ ਕੋ ਛਾੜ ਕੈ ਗਏ ਹੋ ਤੁਹਾਰੋ ਦੁਆਰ ਬਾਏ ਗਏ ਕੀ ਲਾਜ ਅਸ ਗੋਬਿੰਦਾਸ ਤੁਹਾਰ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰੂ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣੇ ਆਈਆਂ ਸ਼ਬਦੋ ਤਾਂ ਗਾਵੋ ਹਰੀ ਤੇਰਾ ਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਸਾਰਣ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੂੰ ਹਰ ਨਾਲ ਹੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੇ ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੀ ਸਦਾ ਸਿਫਤ ਸਾਰਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਬਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬੂ ਕਿਆ ਨਹੀਂ ਘਰ ਤੇਰੇ ਸੱਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟ ਹੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤ ਹੋ ਸ਼ਬਦ ਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਘਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤੈ ਸੁਖ ਹੋਹਾ ਤਿਤ ਕਰ ਅਨਹਦ ਵਾਜੇ ਅਣਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨ

0: ਮਹਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸੇ ਅਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਇ ਉਧਾਰੋ ਇਹ ਵਸਤ ਜੀ ਨ ਜਾਈ ਨਿਤ ਨਿਤ ਰਖੁਰ ਧਾਰੋ ਤੁਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ ਸਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕੀਤੋਈ ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ ਆਪੇ ਤਰਸ ਪਇਓਈ ਤਰਸ ਪਇਆ ਮੇਰਾ ਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੈ ਹਰਿਆ ਤਰਸ ਪਇਆ ਮੇਰਾ ਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੈ ਹਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦਾ ਕੋਟ ਅਨਕੋਟ ਧੰਨਵਾਦ ਜਿਹੜਾ ਕਿ ਸਾਰੀਆਂ ਸੰਗਤਾਂ ਨੂੰ ਆਪਣੀ ਗੋਦ 'ਚ ਬਿਠਾ ਕੇ ਰਹਿਰ ਸਾਹਿਬ ਦੇ ਜਾਪ ਕਰਵਾਏ ਆ ਹੁਣ ਆਪਣੇ ਪਾਸ ਭਾਈ ਗੁਰ ਓਂਕਾਰ ਸਿੰਘ ਹੋਣੀ ਕੀਰਤਨ ਹਾਜ਼ਰੀ ਭਰਨਗੇ ਉਹਨਾਂ ਤੋਂ ਬਾਅਦ ਥੋੜ੍ਹਾ ਸਮਾਂ ਭਾਈ ਗੁਰਸੇਵਕ ਸਿੰਘ ਜੀ ਕਥਾ ਨਾਲ ਹਾਜ਼ਰੀ ਭਰਨਗੇ ਦੋ ਅਖੰਡ ਪਾਠ ਸਾਹਿਬ ਚੱਲ ਰਹੇ ਆ ਇੱਕ ਅਖੰਡ ਪਾਠ ਸਵੇਰੇ 10 ਵਜੇ ਭਾਈ ਰਾਮ ਸਿੰਘ ਪਰਿਵਾਰ ਵੱਲੋਂ ਉਹਦਾ ਭੋਗ 10 ਵਜੇ ਪੈਣਗੇ ਅਤੇ ਦੂਸਰੇ ਜਿਹੜੇ ਅਖੰਡ ਪਾਠ ਆ ਉਹਨਾਂ ਦੇ ਸੰਡੇ ਨੂੰ ਭੋਗ ਪੈਣਗੇ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: ਪੰਤੇ
1: ਦੇ ਅਗਰਦਾਸ ਹਮਾਰੀ ਜੀਓ ਪਿੰਡ ਸਾਹਿਬ ਨਾਨਕ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗੌਤੀ ਜੀ ਸਹਾਈ ਵਾਰ ਸ਼੍ਰੀ ਭਗੌਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗੌਤੀ ਸਿਮਰਕਾ ਗੁਰੂ ਨਾਨਕ ਲਈ ਤਿਹਾਈ ਫਿਰ ਅੰਗਦ ਗੁਰ ਤੇ ਅਮਰਦਾਸ ਰਾਮ ਦਾਸਾਂ ਹੋਈ ਸਹਾਈ ਅਰਜਨ ਹਰ ਗੋਬਿੰਦ ਨੋ ਸਿਮਰਉਂ ਸ਼੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਇ ਤੇਗ ਬਹਾਦਰ ਸਿਮਰਿਆ ਘਰ ਨਉਣ ਦਿਆਵੈ ਧਾਇ ਸਭ ਥਾਈ ਹੋਈ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਈ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਈ ਦੇ ਕੇ ਅੰਡ ਕੀਤਾ ਤਿਨ੍ਹਾਂ ਪਿਆਰਿਆਂ ਸਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਸੀ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਅਤੇ ਚੜਿਆਰਨ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾਂ ਸਵਾਸਾਂ ਨਾ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਛਿਆ ਰਿਆ ਦੇਖ ਤੇਗ ਫਤਿਹ ਬਿਰਧ ਕੀ ਪੈ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨ ਸਰਦਾਨ ਨਾਮਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਇਸ਼ਨਾਨ ਚੌਂਕੀਆਂ ਝੰਡੇ ਵੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਾਦਾ ਰਾਖਾ ਆਪ ਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਾਹੀ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਂ ਨਿਤਾਣਿਆਂ ਦੇ ਤਾਂ ਨਿਉਟਿਆਂ ਦੀ ਓੜ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਤਸ਼ਾਹ ਜੀ ਆਪ ਜੀ ਬਖਸ਼ੇ ਕਿਰਪਾ ਦਿਆਲਤਾ ਸਦਕਾ ਸੰਧਿਆ ਸਮੇਂ ਦੇ ਰਾਤਰੀ ਦੇ ਦੀਵਾਨ ਗਦਰੀ ਬਾਬਿਆਂ ਦੇ ਇਤਿਹਾਸਕ ਸਥਾਨ ਗੁਰਦੁਆਰਾ ਸਾਹਿਬ ਸਟੋਕਟਨ ਵਿਖੇ ਸਜਾਏ ਗਏ ਪਾਤਸ਼ਾਹ ਜੀ ਸਮੁੱਚੇ ਦੀਵਾਨ ਸੂਰਾ ਸੋ ਪਹਿਚਾਨੀਆਂ ਜੋ ਲਰਹਿ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਕਬੂ ਨੂੰ ਛੱਡ ਖੇਤ ਦੇ ਮਹਾਂਵਾਕਾਂ ਅਨੁਸਾਰ ਜੂਨ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਤੀਸਰੇ ਘੱਲੂਘਾਰੇ ਨੂੰ ਸਮਰਪਿਤ ਸਤਿਗੁਰੂ ਜੀਓ ਕਈ ਰੋਜ਼ਾ ਗੁਰਮਤਿ ਸਮਾਗਮ ਆਪ ਜੀ ਨੇ ਬਖਸ਼ਿਸ਼ ਕੀਤੇ ਅੱਜ ਰਾਤਰੀ ਦੇ ਦੀਵਾਨ ਸਜਾਏ ਗਏ ਸਜੇ ਦੀਵਾਨਾਂ ਵਿੱਚ ਸੋਦਰ ਰਹਿ ਰਾਸ ਦੀ ਪਾਵਨ ਬਾਣੀ ਦੇ ਪਾਠ ਨਿਤਨੇਮ ਉਪਰੰਤ ਇਲਾਹੀ ਰੱਬੀ ਗੁਰਬਾਣੀ ਸ਼ਬਦ ਕੀਰਤਨ ਛੇ ਪੌੜੀਆਂ ਸ਼ਬਦ ਗਾਇਨ ਸਤਿਗੁਰੂ ਜੀ ਪਾਵਨ ਗੁਰਬਾਣੀ ਦਾ ਪਾਠ ਕੀਰਤਨ ਕਰਦੇ ਹਾਂ ਬੇਅੰਤ ਫੁੱਲਾਂ ਅੱਗੋਂ ਵਾਸਤੇ ਸੋਝੀ ਸਮਤ ਪ੍ਰਦਾਨ ਕਰਨੀ ਦਰਾਈਆਂ ਸੰਗਤਾਂ ਦੀਆਂ ਸੇਵਾਵਾਂ ਪਟਾਵਾਂ ਹਾਜ਼ਰੀਆਂ ਪ੍ਰਵਾਨ ਕਰਨੀਆਂ ਗੁਰਮਤਿ ਅਨੁਸਾਰ ਸਭ ਦੇ ਕਾਰਜ ਰਾਸ ਕਰਨੇ ਪਾਵਨ ਦਰਬਾਰ ਵਿੱਚ ਸੰਗਤਾਂ ਵੱਲੋਂ ਤੇ ਹਵਲਕੜਾ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਪ੍ਰਵਾਨ ਹੋਵੇ ਪ੍ਰਵਾਨ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਛਕੇ ਆਪ ਜੀ ਦਾ ਨਾਮ ਜਪੇ ਕਿਰਪਾ ਕਰੋ ਦਰਾਈ ਸੰਗਤ ਨੂੰ ਇਲਾਹੀ ਸ਼੍ਰੀ ਮੁੱਖ ਵਾਕ ਬਖਸ਼ ਕੇ ਸੁਣਾ ਕੇ ਨਿਹਾਲ ਨਿਹਾਲ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਪਈ ਅਕਾਲ ਕੀ ਸਭ ਸਿੱਖਣ ਕੋ

ਸ੍ਰੀ ਵਾਹਿਗੁਰੂ ਸਾਹਿਬ ਜੀ ਜੀ ਅੜਾਗਨ ਬਰਾਬਰ ਤਪੈ ਪਿਤਰ ਵਗੈ ਕਾਤੀ ਪਨਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਮਰਨ ਮੁਣਸਾ ਸੂਰਿਆ ਹੱਕ ਹੈ ਜੋ ਹੋਏ ਮਰਨ ਪਰਵਾਣੋ ਸੂਰੇ ਸਈ ਆਗਹਿ ਆਖੀਐ ਦਰਗਹਿ ਪਾਵੈ ਸਾਚੀ ਮਾਣੋ ਸਤਨਾਮ ਸ੍ਰੀ ਵਾਹਿਗੁਰੂ ਜੀ ਰਾਗ ਸੋਰਠ ਬਾਣੀ ਭਗਤ ਰਵਿਦਾਸ ਜੀ ਕੀ ਇੱਕੋ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਸੋਹਿਲਾ ਰਾਗ ਗਾਓ ਮਹੱਲਾ ਪਹਿਲਾ। ਇੱਕ ਓਂਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਤੇ ਧਰਤੀ ਕਾ ਹੋਏ ਵਿਚਾਰ। ਤਿਤ ਕਰ ਗਾਵੋ ਸੋਹਿਲਾ, ਸਿਵ ਰਹੋ ਸਿਰਜਣੇ ਹਾਰੋ ਤੁਮ ਗਾਵੋ। ਮੇਰੇ ਨਿਰਭਉ ਕਾ ਸੋਹਿਲਾ ਹੂੰ, ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੀੜੇ ਸੰਭਾਲੀਅਨ, ਦੇਖੇਗਾ ਦੇ ਬਣਿਹਾਰ। ਤੇਰਾ ਦਾਨਾ ਕੀਮਤ ਨਾ ਪਵੈ, ਤੇ ਸਦਾ ਤੇ ਕਵਣ ਸਮਾਰ। ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ। ਦੇਹੋ ਸੱਜਣ ਸੀਸੜੀਆਂ, ਜੇ ਹੋਵੈ ਸਹਿਬ ਸਿਉ ਮੇਲ। ਘਰ ਘਰ ਇਹੋ ਪਾਉਚਾ, ਸਦੜੇ ਨਿਤ ਪਵਨ। ਸਦਨਿਹਾਰਾ ਸਿਮਰੀਐ ਨਾਨਕ ਸੇ ਦੇ ਆਵਨ। ਰਾਗ ਅਸ ਮਹੱਲਾ ਪਹਿਲਾ, ਛੇ ਕਰ ਛੇ ਗੁਰ ਛੇ ਉਪਦੇਸ਼। ਗੁਰੂ ਗੁਰ ਏਕੋ ਵੇਸ ਅਨੇਕੋ, ਬਾਬਾ ਜੈ ਘਰ ਘਰ ਤੇ ਕੀਰਤ ਹੋਏ। ਸੋ ਖਰ ਰਾਖ ਵਡਾਈ ਤੋਏ ਰਹਾਓ, ਵਿਸਵੇ ਚਸੀਆਂ ਕੜੀਆਂ ਪਹਿਰਾਓ। ਥਿੱਤੀ ਵਾਰੀ ਮਾਹੋ, ਆ ਸੂਰਜ ਏਕੋ ਰੁੱਤ ਅਨੇਕ। ਨਾਨਕ ਕਰਤੇ ਕੇ ਕੇਤੇ ਵੇਸ, ਰਾਗ ਤਨਹਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ, ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ। ਧੂਪ ਮਲਿਆਨ ਲੋ ਪਵਨ ਚਵਰੋ ਕਰੇ, ਸਗਲ ਬੰਦਰਾਏ ਫੂਲੰਤ ਜੋਤੀ। ਕੈਸੀ ਆਰਤੀ ਹੋਏ ਭਵ ਖੰਡਣਾ, ਤੇਰੀ ਆਰਤੀ ਅਨਾਤਾ। ਸ਼ਬਦ ਵਾ ਜੰਤ ਪਹਿਰੀ ਰਹਾਉ, ਸਹਿਸ ਤਬ ਨੈਨੂ ਨਨ ਨੈਨ ਹੈ ਤੋਹੇ ਕਉ। ਸਹਿਸ ਮੂਰਤ ਨਨਾ ਏਕ ਤੋਹੀ, ਸਹਿਸ ਪਦ ਬਿਮਲ ਨਨ ਏਕ ਪਦ। ਗੰਧ ਬਿਨ ਸਹਿਸ ਤਬ ਗੰਧ ਵਿਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸਦਾ ਚਾਨਣ ਸਭ ਮੈਂ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਸੁਭਾਵੈ ਸੋ ਆਰਤੀ ਹੋਏ। ਹਰ ਚਰਨ ਕਮਲ ਮਕਰੰਦ ਲੋ ਫਿਤ ਮਨੋ, ਅਨ ਦਿਨੋ ਮੋਹਿ ਆਈ ਪਿਆਸਾ। ਕਿਰਪਾ ਜਲ ਦੇਹੇ ਨਾਨਕ ਸਾਰੰਗ ਕਉ, ਹੋਏ ਜਾਤੇ ਤੇਰੇ ਨਾਈ ਵਸ। ਸਾਰਾ ਗੌੜੀ ਪੂਰਬੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਵੋ ਭਰਿਆ, ਮਿਲ ਸਾਧੂ ਖੰਡਲ ਖੰਡਾ। ਹੇ ਪੂਰਵ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲੈ ਮੰਡਲ ਮੰਡਾ। ਹੇ ਕਰ ਸਾਧੂ ਅੰਜਲੀ ਪੁਨ ਵੱਡਾ, ਹੇ ਕਰ ਡੰਡੋਤ ਪੁਨ ਵੱਡਾ। ਹੇ ਰਹਾਉ ਸਾਖਤ ਹਰ ਸਾਧਨ ਜਾਣਿਆ, ਤਨੀ ਅੰਤਰ ਹੋ ਮੈਂ ਕੰਡਾ। ਹੇ ਜਿਉਂ ਜਿਉਂ ਚਲੈ ਚੁਬੈ ਦੁਖ ਪਾਵੈ, ਜਮ ਕਾਲ ਸਹਿ ਸਿਰ ਡੰਡਾ। ਹੇ ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨ ਮਰਨ ਭਉ ਖੰਡਾ। ਹੇ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ। ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਬੜ ਵੱਡਾ। ਹੇ ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ। ਹੇ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ। ਇਹਾਂ ਖਾਟ ਚਲੋ ਹਰ ਲਾਹ, ਆਗੈ ਬਸਨ ਸੁਹੇਲਾ। ਔਦ ਘਟ ਹੈ ਦਿਨ ਸੁਰੈਣਾ, ਰੇ ਮਨ ਗੁਰਮਿਲ ਕਾ ਸਵਾਰੇ।

ਜਾਕੋ ਆਏ ਸੋਈ ਵਿਹਾਜੋ, ਹਰ ਗੁਰ ਤੇ ਮਨੈ ਬਸੇਰਾ। ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬੋਰ ਨਾ ਹੋਏ ਗੋ ਫੇਰਾ। ਅੰਤਰ ਜਾਮੀ ਪੁਰਖ ਵੇਦਾਤੇ, ਸ਼ਰਧਾ ਮਨ ਕੀ ਪੂਰੇ। ਨਾਨਕ ਦਾਸ ਇਹ ਸੁਖ ਮੰਗ।

ਸੰਜਨਾਮਰ ਕਰੋ ਵਿਚਾਰ ਏਕ ਸਿਮਰ ਨਾਮ ਅਧਾਰ ਆਰੋ ਪਾਸਾ ਮੀਤ ਵਿਸਾਰੋ ਚਰਨਕਾਰ ਰਿਦ ਮੈਂ ਉਠਾਰੂ ਕਰਨ ਕਾਰਨ ਪੁਰਾ ਕਰਨ ਕਾਰਨ ਸੁਪਰਾ ਸਮਰੱਥ ਦੇਰ ਕਰ ਗਹਿ ਨਾਮ ਹਰ ਵਤ ਯੋ ਤਨ ਸੰਚ ਹੋ ਭਗਵੰਤ ਸੰਜਨਾ ਕਰ ਨਿਰਮਲ ਮੰਤ ਏਕ ਆਸ ਰਾਖੂ ਮਨ ਮਾਏ ਸਰਬ ਜੋ ਨਾਨਕ ਮਿਲ ਜਾਏ ਜੇ ਧਨ ਕੋ ਚਾਰ ਕੁੰਡ ਉਤਾਵੇ ਸੋ ਧਨ ਹਰ ਸੇਵਾ ਤੇ ਪਾਵੇ ਜੇ ਸੁਖੋ ਨਿਧ ਬਾਂਚੇ ਮੀਤ ਸੋ ਸੁਖ ਸੰਗ ਸਾਧੂ ਪ੍ਰੀਤ ਸੋ ਸੁਖ ਸਾਧੂ ਸੰਗ ਪ੍ਰੀ ਜੇ ਸੋਭਾ ਕੋ ਕਰੇ ਭਲੀ ਕਰਨੀ ਸਾਫ ਸੋਭਾ ਭਾਜੇ ਹਰ ਕੀ ਸਰਨੀ ਅਣਗ ਪਾਏ ਰੋਗ ਨ ਜਾਏ ਰੋਗ ਮਿਟੇ ਹਰ ਔਖਦ ਲਾਏ ਸਰਨ ਦਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰਗੇ ਪਰਵਾਨ ਮਨ ਪ੍ਰਬੋਧੋ ਹਰ ਕੇ ਨਾਏ ਦੈ ਦੇ ਧਾਵਤ ਆਵੇ ਠਾਏ ਤਾਂ ਗੋ ਵਿਘਨ ਲਾਗੇ ਕੋਈ ਜਾਂ ਕੇ ਜਦੇ ਵਸਿਆ ਸੋਏ ਕਰ ਤਾਤੀ ਤੁਹਾਡਾ ਹਰ ਨਾਮ ਸਿਮਰ ਸਿਮਰ ਸਦਾ ਸੁਖ ਪਾਓ ਪਾਓ ਬਿਨਸੇ ਪੂਰਨ ਹੋਏ ਆਸ ਭਗਤ ਭਾਈ ਆਤਮ ਪ੍ਰਗਾਸ ਤਿਤ ਘਰ ਜਾਏ ਵਸੇ ਅਵਨਾਸੀ ਕਹੋ ਨਾਨ ਕਾਟੀ ਜਾਂ ਫਾਸੀ ਤਤ ਵਿਚਾਰ ਗਏ ਜਨ ਸੱਚ ਜਨਮ ਮਰੇ ਸੋ ਕਾਚੋ ਕਾਚਾ ਆਵਾ ਗਾਉਣ ਮਟੇਵਰਾ ਸੇਵ ਆਪ ਤਿਆ ਸਰਨ ਗੁਰਦੇਵ ਇਉਂ ਰਤਨ ਜਨਮ ਕਾ ਹੋਏ ਉਦਾਰ ਹਾਰਾ ਸਿਮਰ ਪੁਰਾਣ ਉਦਾਰ ਅਣਗ ਭਾਵ ਨ ਛੁੱਟਣ ਵਾਰੀ ਸਿਮਰਤ ਸਾਥ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਬੰਚਤ ਨਾਨਕ ਪਲ ਪਾਏ ਸੰਗ ਨਾ ਚਾਲਤ ਤੇਰੇ ਤਨਾ ਤੂੰ ਕਿਆ ਲੁਟਾਵੇ ਮੂਰਖ ਮਨਾ ਸੋਤ ਮੀਤ ਕੁਟੰਬ ਹਰ ਬੰਤਾ ਇੰਤੇ ਕਹੋ ਤੋਂ ਕੌਣ ਸਨਾਤਾ ਰਾਜ ਰੰਗ ਮਾਇਆ ਵਿਸਥਾਰੇ ਇੰਤੇ ਕਹੋ ਕੌਣ ਛੁਟਕਾਰ ਅਸ ਹਰਤੀ ਰੱਥ ਸਵਾਰੀ ਝੂਠਾ ਡੰਪ ਝੂਠ ਪਸਾਰੀ ਜਿੰਦੀਏ ਤਿਸ ਬੁੜੇ ਨਾ ਬਿਗਾਨਾ ਨਾ ਵਿਸਾਰ ਨਾਨਕ ਵਿਸਤਾਨਾ ਗੁਰ ਕੀ ਮਾਤੂ ਲੇ ਆਨੇ ਭਗਤ ਬਿਨਾ ਬਹੁਡੂ ਬੇਸਿਆਨੇ ਹਰ ਕੀ ਪਦ ਕਰੋ ਮਨ ਮੀਤ ਨਿਰਮਲ ਹੋ ਤੁਮਾਰੋ ਚੀ ਚਰਨ ਕਮਲ ਰਾਖੋ ਮਨ ਮਾਏ ਜਨਮ ਜਨਮ ਕੇ ਕਿਤ ਵਿਖ ਜਾਏ ਆਪ ਜਪੋ ਅਵਰਾ ਨਾਮ ਜਪਾਓ ਸੁਣਤ ਕਹਿਤ ਰਹਿਤ ਗਤ ਪਾਓ ਸਾਰ ਪੋ ਸਦ ਹਰ ਕੋ ਨਾਮ ਸਹਿ ਸਬਾਏ ਨਾਨ ਗੁਣ ਗਾਓ ਗੁਣ ਗਾਓ ਤੇਰੀ ਉੱਤ ਸਮੈਲ ਬੁਣ ਸਜਾਏ ਬਿਨ ਸਜਾਏ ਹਉ ਮੈਂ ਵਿਖ ਪੈ ਹੋਇਆ ਚਿੰਦ ਬਸੇ ਸੁਖ ਨਾਲ ਸਾਜ ਗੁਰਾ ਸਰਨਾਮ ਸਮਾਰ ਸਾਥਿਆ ਸਗਲੀ ਮਨਾ ਸਾਧ ਸੰਗ ਪਾਵੇ ਸਤਨਾ ਹਰ ਪੂੰਜੀ ਸੰਚ ਕਰੋ ਵਿਹਾਰ ਇਆਂ ਸੁਖ ਦਰਗੇ ਜੈਕਾਰ ਸਰਨ ਤਰੇ ਕੋ ਦੇਖ ਕਹੋ ਨਾਨਕ ਜਾਂ ਕੇ ਮਦ ਕਲੇਖ ਏਕੋ ਜਪ ਏਕੋ ਸਦਾਏ ਏਕ ਸਿਮਰ ਏਕੋ ਮਨ ਆਏ ਏਸ ਕੇ ਗੁਣ ਗਾਓ ਅਨੰਤ ਮਨ ਦਨ ਜਾਵੇ ਭਗਵੰਤ ਏਕੋ ਏਕ ਏਕ ਹਰਿਆ ਪੂਰ ਪੂਰਿਓ ਪ੍ਰਿਆਭਿਆ ਅਣਗ ਵਿਸਾਰੀ ਤੇ ਭੈ ਏਕ ਰਾਜ ਪ੍ਰਾਜ ਗਏ ਮਨ ਤਨ ਤਬਰਾ ਮਨ ਤਨ ਅੰਤਰ ਏਕ ਪ੍ਰਵਰਤ ਗੁਰ ਪ੍ਰਸਾਦ ਨਾਨਕ ਜਤ ਸਲੋ ਫਿਰਦ ਫਿਰਦ ਪ੍ਰਭਿਆਇਆ ਪਰਿਆ ਤੋ ਸਰਣਾਈ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾ ਅਠਵਰੀ ਜਾਜ ਜਨ ਜਾਤੀ ਪ੍ਰਾਵਦਾਨ ਕਰ ਕਿਰਪਾ ਦੇਵਾਰਨਾ ਸਾਜਨਾ ਕੀ ਮੰਗ ਤੋਰ ਪਾਰ ਬ੍ਰਹਮੇ ਸਰਦਾਪੁਰ ਸਦਾ ਸਦਾ ਪ੍ਰਭ ਕੇ ਗੁਣ ਗਾਓ ਸਾ ਸਾ ਪ੍ਰਭ ਤੂੰ ਇੱਥੇ ਆਓ ਚਰ ਕੌਣ ਸੁਣ ਲਾਗੇ ਪ੍ਰੀਤ ਪਦ ਕਰੋ ਪ੍ਰਭ ਕੀ ਨਿਰਨੀਤ ਏਕ ਆਧਾਰ ਨਾਨਕ ਮੰਗੇ ਨਾ ਪ੍ਰਸਾਦ ਪ੍ਰਾਕੀ ਦੇਟ ਮਾਂ ਸੁਖੋਏ ਹਰ ਰਸ ਭਾਵੇ ਬਿਰਲਾ।

ਹੋਏ। ਜਿਨ ਚਾਖਿਆ ਸੀ ਜਨ ਤਰਸਾਨੇ, ਪੂਰਨ ਪੁਰਖ ਨਹੀਂ ਲੁਲਾਨੇ, ਸੁਪਰ ਪਰੇ ਪ੍ਰੇਮ ਰਸ ਰੰਗ, ਹੋ ਜੇ ਚਾਓ ਸਾਧਕੇ ਸੰਗ, ਪਰੇ ਸਰਨਿਆ ਸਭ ਤਿਆਗ, ਅੰਤਰ ਪ੍ਰਗਾਸਿਆ ਦਿਨ ਲਾ, ਬੜ ਭਾਗੀ ਜਪਿਆ ਬ੍ਰਭ ਸੋਏ, ਨਾਨਕ ਨਾਮ ਰਤੇ ਸੋ ਗਏ, ਸੇਵਕੀ ਮਨਸਾ ਪੂਰੀ ਪਈ, ਸਤਿਗੁਰ ਤੇ ਨਿਰਮਲ ਮਤ ਲਈ, ਜਨ ਕੋ ਪ੍ਰਭ ਹੋਇਓ ਦਿਆਲ, ਸੇਵਕ ਇਨੂੰ ਸਦਨਿਆਲ, ਬੰਨਣ ਕਾ ਮੂਜਨ ਪਾਇਆ, ਜਨਮ ਮਰਨ ਦੋ ਭਰਮ ਗਿਆ, ਏਸ਼ ਪੁੰਨੀ ਸਰਦਾ ਸਾ ਪੂਰੀ, ਰਾਵ ਰਿਆ ਸਾ ਸੰਗ ਹਜੂਰੀ, ਜਿਸ ਕਾ ਸਾ ਤਿੰਦਿਆ ਮਲਾਈ, ਨਾਨਕ ਭਗਤੀ ਨਾਮ ਸਮਾਈ, ਸੋ ਕੋ ਵਿਸਰੇ ਜੇ ਕਾਲ ਨਾ ਪਾਨੇ, ਸੋ ਕੋ ਵਿਸਰੇ ਜੇ ਕੀਆ ਜਾਣੇ, ਸੋ ਕੋ ਵਿਸਰੇ ਜਿਨ ਸਭ ਗੇ ਦਿਆ, ਸੋ ਕੋ ਵਿਸਰੇ ਜੇ ਜੀਵਨ ਜੀਆ, ਸੋ ਕੋ ਵਿਸਰੇ ਜੇ ਅਗਨ ਮੈਂ ਰਾਖੇ, ਗੁਰਪ੍ਰਸਾਦ ਕਬੀਲਾ ਲਾਕੇ, ਸੋ ਕੋ ਵਿਸਰੇ ਜੇ ਬਿਕਤ ਕਾਢੈ, ਜਨਮ ਜਨਗਾ ਟੁੱਟਾ ਗੰਢੈ, ਗੁਰ ਪੂਰੇ ਤਟ ਹੀ ਬਜਾਇਆ, ਪ੍ਰਭ ਆਪਣਾ ਜਨ ਧਿਆਇਆ, ਸਾਜਾਂ ਸੰਤ ਕਰਿਓ ਕਾਮ, ਆ ਤਿਆ ਜਪੂ ਅਰਨਾ, ਸਿਮਰ ਸਿਮਰ ਸਿਮਰ ਸੁਪਾਓ, ਆ ਜਪੂ ਅਵਰੇ ਨਾਮ ਜਪਾਓ, ਭਗਤ ਪਾਏ ਤਰੀਏ ਸੰਸਾਰ, ਬਿਨ ਭਗਤ ਤਨ ਬਿਨ ਭਗਤੀ ਤਨ ਹੋਸ਼ੀ ਸਰਬ ਕਲਿਆਣ ਸੁਖ ਨਿਧਨਾ, ਬੋਲ ਜਾਤ ਪਾਏ ਬਿਸਰਾਮ,

ਕਰਨਾ ਪਰਵੇਸ਼ ਜੈ ਕੀ ਗੁਣਤਾ ਤੇ ਕੌਣ ਚਿੰਤ ਕਿਸ ਲਾਗੇ ਚਿੰਤਾ ਜੇ ਆਪਣੇ ਆਪ ਆਪ ਤਿਆਰਾ ਤੇ ਕੌਣ ਕਦੇ ਕੌਣ ਸੁਣਨੇ ਯਾਰਾ ਬਹੁ ਬਿਆਨ ਤੇ ਆਉਂਦੇ ਉੱਚਾ ਨਾਨਕ ਆਸ ਕੁਆਪੇ ਪਹੁੰਚਾ ਜੇ ਆਪ ਰਚਿਓ ਪ੍ਰਪੰਚਕਾਰ ਜੇ ਆਪ ਰਚਿਓ ਪ੍ਰਪੰਚਕਾਰ ਤੇ ਗੁਣ ਮੈਂ ਕਿਨੋ ਵਿਸਾਰ ਪਾਪ ਤੈ ਪਈ ਕਹਾਵਤ ਕੋ ਨਰ ਕਸੁਰ ਮਿਛਾਵਤ ਆਰ ਜਾਲ ਮਾਇਆ ਜੰਜਾਲ ਹਉਮੈ ਮੋਹ ਪਰਮ ਪੈ ਪਾਲ ਦੂ ਸੁਖ ਮਾਨ ਅਪਮਾਨ ਅਣਕ ਪ੍ਰਕਾਰ ਕੀ ਵਖਿਆਨ ਆਪਣ ਖੇਲ ਆਕਾਰ ਦੇਖੇ ਖੇ ਸਿੰਘੋ ਚੁਟ ਨਾਨਕੇ ਕਹਿ ਜੇ ਅਵਗਨ ਪਵਤੇ ਆਪ ਜੇ ਪਸਰੇ ਪ੍ਰਸਾਦ ਸੰਧ ਪੜਤਾ ਦੂ ਪਾਕਾ ਪੇ ਧਨੀ ਹੁਣ ਕੀ ਸੋਭਾ ਹੁਣ ਬਣੀ ਆਪੇ ਕੌਡ ਕਰਿਆ ਚੋਜ ਆਪੇ ਰਸ ਭੋਗਣ ਜੋਗ ਜੇ ਪਾਵੇ ਤਿਸ ਆਪਣ ਨਾ ਲਾਵੇ ਜੇ ਪਾਵੇ ਤਿਸ ਖੇਲ ਖਿਲਾਵੇ ਬੇਸ ਮਾਰ ਅਥਾ ਗੰਤਿਆ ਟੋਲੀ ਜਿਉ ਬੁਲਾਓ ਤੂੰ ਨਾਨਕ ਦੌਰ ਬੋਲੇ ਸਰੋ ਜੀ ਚੰਦ ਗੇਟਾ ਕਰੋ ਆਪੇ ਵਰਤਣ ਹਾਰ ਨਾਨਕੇ ਕੋ ਪਸਰਿਆ ਦੂਜਾ ਕਹਿ ਦੀ ਤੌਰ ਪਰੀ ਆਪ ਕਦੇ ਆਪ ਸੁਣਨੇ ਹਾਰ ਆਪੇ ਕਾ ਵਿਸਾਰ ਜਾਂ ਦਿਸ ਪਾਏ ਦਸੀ ਟਪਾਏ ਆਪਣੇ ਪਾਣੀ ਲੈ ਸੰਭਾਏ ਤੋਂਦੇ ਭਿੰਨ ਨਹੀਂ ਕਛੋਏ ਆਪਣ ਸੂਰ ਸਭ ਜਪ ਪਰੋਏ ਜਾਂ ਕੋ ਪ੍ਰਭ ਜੀਵਾ ਜਾਏ ਸੱਚ ਨਾ ਸੋਈ ਜਨ ਪਾਏ ਸੂਰ ਸਮਦਰਸੀ ਤਜ ਗਵੇਤਾ ਨਾਨ ਸਾਹਿਬ ਸ੍ਰੀ ਕਾ ਜੇਤਾ ਜੀ ਜੰਡ ਸਾਹਿਬ ਤਾਂ ਗਏ ਯਾਰ ਦੀਨ ਦਿਆਲ ਨਾਰ ਕੁੰਡਾ ਜਿਸ ਦਾ ਖੇਤੇ 'ਚ ਕੋਈ ਨਾ ਮਾਰੇ ਸੋ ਮੂਹਾ ਜਿਸ ਮਨੋਂ ਵਿਸਾਰੇ ਤੇ ਤਾਜੇ ਹੋਰ ਕਾਂ ਕੋ ਜਾਏ ਸਭ ਸ੍ਰੀ ਇੱਕ ਨਿਰੰਜਨ ਰਾਏ ਜੀ ਕੀ ਜੂ ਜਾਂਗੇ ਸਭਾ ਤੇ ਅੰਦਰ ਬਾਰ ਜਾਣੋ ਸਾਧ ਗੁਣ ਦਾਨ ਬੇਅੰਤ ਅਪਾਰ ਨਾਨ ਦਾਸ ਦਾ ਵਿਦਵਾਰ ਪੂਰ ਪੂਰ ਹੈ ਦਿਆਲ ਸਭ ਉੱਪਰ ਹੋਰ ਕਿਰਪਾਲ ਆਪਣੇ ਕਰਤ ਬਜਾਣੇ ਆਪ ਅੰਦਰ ਜਾ ਮੀਰੇ ਹੋ ਬਿਆ ਪਾਲੇ ਜੀਅਣ ਵੋ ਭਾਂਤ ਜੋ ਜੋ ਰਚਿਓ ਸੋ ਤਿਸੇ ਤਿਹਾਤ ਜਿਸ ਪਾਵੇ ਤਿਸ ਲੈ ਮਲਾਏ ਭਾਰ ਕਰੇ ਹਰ ਕੇ ਗਾਏ ਮਨ ਅੰਤਰ ਵਿਸਵਾਸ ਕਰ ਮਾਨਿਆ ਕਰਨ ਹਾਰ ਨਾਨਕ ਜਾਣਿਆ ਜਨ ਲਾਗਾ ਹਰੇਕ ਨਾਏ ਜਿਸ ਕੀ ਆਸ ਨ ਮਿੱਥੀ ਜਾਏ ਸੇਵ ਕੋ ਸੇਵਾ ਬਣਾਈ ਹੁਕਮ ਬੂਝ ਪਰੋਤ ਪਾਈ ਏਤੇ ਉੱਪਰ ਨੀ ਵਿਚਾਰ ਜਾਂ ਕੇ ਮਨ ਵਰਸਿਆ ਨਿਰੰਕਾਰ ਬੰਨਿਆ ਤੋਰ ਪੈ ਨਿਰਵੈਰ ਆਂਦੇ ਪੂਜੇ ਗੁਰ ਕੇ ਪੈਰ ਇਹ ਲੋਕ ਸੁਖੀ ਪੁਰਲੋਕ ਸੇਲੇ ਨਾਨਕ ਹਰ ਪ੍ਰਵਾਪੀ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਓ ਪ੍ਰਭ ਪਰਮਾਨੰਦ ਰਾਮ ਨਾਮ ਤਜ ਕਰੋ ਵਿਚਾਰ ਦੁਰਲਭ ਦੇਖਾ ਕਰੋ ਉਦਾਰ ਅੰਮ੍ਰਿਤ ਬਚਨ ਗੇ ਹਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਣ ਤਨ ਕਾਏ ਸੁਆਓ ਆਠ ਪੈ ਪ੍ਰਭ ਵਿਖੀ ਉਨੇਰਾ ਮੇਟੇ ਗਿਆਨ ਬਿਨਤੀ ਅੰਧੇਰਾ ਸੁਨਬਦੇ ਸਿੰਧੇ ਵਰਸਾਓ ਮਨ ਛੇ ਨਾਨਕ ਫਲ ਪਾਓ ਹਾਲਤ ਪਾਲਤ ਡੋਲੀ ਸਵਾਰ ਰਾਮ ਨਾਮ ਅੰਤਰ ਉਤਾਰ ਪੂਰੇ ਗੁਰ ਕੀ ਪੂਰੀ ਲਿਖਿਆ ਜਿਸ ਮਨ ਮੇ ਤੇ ਸਾਜ ਪ੍ਰੀਖਿਆ ਮਾਤਾ ਨਾ ਜਪੁਲੇ ਬੁਲਾਏ ਦੁਖ ਦਰਦ ਮਨ ਤੇ ਪਹੁੰਚ ਜਾਏ ਸੱਚ ਵਪਾਰ ਕਰੋ ਵਪਾਰੀ ਡਰ ਗਏ ਨਿਵੇਖੇ ਤੁਮਾਰੀ ਏਕਾ ਟੇ ਕਰੋ ਬੁਨ ਮਾਏ ਨਾਨਕ ਬੋ ਨੇ ਆਵੇ ਜਾਏ ਚੇਤੇ ਦੂਰ ਕਹਾਂ ਜਾਏ ਉਬਰੇ ਰੱਖਣ ਵਾਸਤੇ ਆਏ ਨਿਤ ਪਉ ਜਪੈ ਸਗਲ ਪਉ ਮਿਟੇ ਪ੍ਰਾਗ ਕਿਰਪਾ ਤੇ ਪ੍ਰਾਣੀ ਛੁਟੇ ਜੇ ਪ੍ਰਭ ਰਾਖੇ ਤਿਸ ਨਾਹੀਂ ਦੁੱਖ ਨਾਮ ਜਤ ਮਨ ਹੋ ਸੁ ਚਿੰਤਾ ਜਾਏ ਮਿਟੇ ਅਹੰਕਾਰ ਤੇ ਜਨ ਕੋ ਕੋਈ ਨਾ ਪਹੁੰਚਣ ਵਾਲ ਸਿਰ ਉੱਪਰ ਤੁਹਾਡਾ ਗੁਰਸੂਰਾ ਨਾਨਕ ਤੰਗ ਨਾਨਕ ਤੰਗ ਕਾਰਜ ਪੂਰਾ ਮਤ ਪੂਰੀ ਅਮਰ ਜਾਂ ਕੀ ਦ੍ਰਿਸ਼ਟ ਦਰਸ਼ਨ ਪੇ ਉਦਰ ਸ੍ਰਿਸ਼ਟ ਚਰਨ ਕਮਲ ਜਾਂ ਕੇ ਅਨੂਪ ਸਫਲ ਦਰਸ਼ਨ ਸੁੰਦਾਰੂ ਤਾਂ ਸੇਵਾ ਸੇ ਪ੍ਰਵਾਨ ਅੰਤਰ ਜਾਮੀ ਪੁਰਖ ਵਰਦਾਨ ਜਿਸ ਮਨ ਬਸੇ ਸੋਟ ਨਿਹਾਲ ਤਾਂ ਕੇ ਨੀਟ ਨਾਵੇ ਕਾਲ ਤਾਂ ਕੇ ਨੀਟ ਨਾਵਟ ਕਾਲ ਅਮਰ ਪੈ ਅਮਰਾ ਭਰ ਪਾਇਆ ਸਾਧ ਸੰਗ ਨਾਲ ਕਰ ਤਿਆਇਆ ਸਰੋ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਦ ਪੇਟਿਆ ਨਾਨਕ ਮਨ ਪਰਗੋਇਆ ਕਰੀ ਸੰਸੰਗ ਅੰਤ ਪ੍ਰਭ ਦਿੱਤਾ ਨਾ ਪ੍ਰਭੁ ਗਾ ਲਾਗਾ ਮਿੱਤਾ ਸਗਲ ਸਮੱਗਰੀ ਇਸ ਘਟ ਮਾਈ ਹਰ ਕਰੰਗ ਨਾਨਾ ਦਿੱਤਾ ਨੌ ਨਿਰਦਿਆ ਬਤ ਪ੍ਰਭ ਨਾਮ ਦੇਈ ਮੈਂ ਇਸ ਕਾ ਵਿਸਰਾਮ
ਸੁਣ ਸਮਾਧਨ ਤੇ ਨਾਲ ਕਹਿਣਾ ਜਾਏ ਚੱਜ ਬਸਮਾਲ ਤਿੰਨ ਦੇਖਿਆ ਜਿਸ ਆਦ ਕਾਈ ਨਾਨਕ ਤੇ ਦੰਸੋ ਜੀ ਪਾਈ ਸੋ ਅੰਤ ਸੋ ਬਾਰ ਅਨੰਤ ਘਰ ਘਰ ਬਿਹਾਰ ਵਿਆਹ ਪਰਵੰਤ ਤਨ ਮਾਇਆ ਕਾਲ ਪਿਆਲ ਸਰਬ ਲੋਕ ਪੂਰਨ ਪ੍ਰਿਤਪਾਲ ਬਾਂਤਿਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪੌਣ ਪਾਣੀ ਬਹਿ ਸੰਤਰ ਮਾਈ ਚਾਰ ਕੁੰਡ ਹੈ ਦਿਸੇ ਸਮਾਈ ਤੇਰੇ ਪਿੰਨ ਨਹੀਂ ਕੋਠਾਉ ਗੁਰਬਸਾਰ ਨਾਨਕ ਸੁਖ ਪਾਉ ਬੇਪਰਾ ਸਿਮਰਤ ਮੈਂ ਦੇਖ ਸਸਿਆ ਸੋਨ ਖਤਰ ਮੈਂ ਏਕ ਬਾਣੀ ਪ੍ਰਭ ਕੀ ਸਾਕੋ ਬੋਲੇ ਆਵੜ ਡੋਲਾ ਕਬੂਨ ਡੋਲੇ ਸਰਬ ਕਲਾ ਕਰ ਖੇਲੇ ਖੇਲ ਮੋਲ ਪਾਈਏ ਗੁਣ ਅਮੋਲ ਸਰਬ ਜੋਤ ਜਾਗੀ ਜੋਤ ਰਾਜ ਸਵਾਮੀ ਔਰ ਪੋਲ ਗੁਰਬਸਾਰ ਪਰਮ ਕਰ ਨਾਲ ਨਾਨਕ ਤਿਨਮੇ ਵਿਸਾਰ ਸੰਜਨਾ ਗੱਪ ਵਿਖਣ ਸਾਹਿਬ ਬ੍ਰਹਮ ਸੰਜਨਾ ਗਿਹਦੇ ਸਾਹਿਬ ਧਰਮ ਸੰਜਨਾ ਸੁਣੇ ਸੋ ਬਚਨ ਸਰਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸਕੇ ਰਹਿਤ ਸਤ ਬਚਨ ਸਭ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੇ ਕਰਨ ਕਰਾਮ ਨਾ ਪ੍ਰਭ ਜਾਨੇ ਅੰਦਰ ਬਸੇ ਬਾਹਰ ਪੀ ਹੋਈ ਨਾਨਕ ਦਰਸ਼ਨ ਦੇ ਸਭ ਹੋਈ ਆਪ ਸੱਚ ਕੀਆ ਸਭ ਸੱਚ ਤੇ ਪ੍ਰਾਪਤ ਸਗਲੀ ਉਤਪਾਟ ਤਿਸ ਭਾਵੇ ਤਾਂ ਕਰੇ ਵਿਥਾਰ ਤਿਸ ਭਾਵੇ ਤਾਂ ਏਕ ਓਂਕਾਰ ਅਣਕਲ ਲਖੀ ਨਾ ਜਾਏ ਜਿਸ ਭਾਵੇ ਤਿਸ ਲੈ ਮਲਾਏ ਕਵਣ ਨੇਠ ਕਵਣ ਕਹੀਏ ਦੂਰ ਆਪੇ ਆਪਾ ਭਰਪੂਰ ਅੰਦਰਗਾ ਜਿਸ ਆਪ ਜਨਾਏ ਨਾਨਕ ਤੇ ਜਨ ਆਪ ਜਾਏ ਸਰਪੂਰ ਅਵਤਾਰਾ ਸਰਮਨੈਨ ਆਪੇ ਕਿਨਾਰਾ ਸਰ ਸਮੱਗਰੀ ਜਾਂ ਗਟਨ ਆਪਨ ਜਸ ਆਪ ਵੀ ਸੁਣਾ ਆਉਣ ਜਾਣੇ ਖੇਲ ਬਣਾਇਆ ਆਗਿਆਕਾਰੀ ਕੀ ਨੀ ਮਾਇਆ ਸਭ ਕੇ ਮਾਰਦਿਆਂ ਦੀ ਟੋਰੇ ਜੋਜ ਕਹਿਣਾ ਸੋ ਆਪੇ ਕਹੇ ਆਗਿਆ ਵੇ ਆਗਿਆ ਜਾਏ ਨਾਨਕ ਜਾਂ ਭਾਵੇ ਤਾਂ ਲਏ ਸਮਾਏ ਇਹ ਤੇ ਹੋਏ ਸੋ ਨਹੀਂ ਬੁਰਾ ਹੋਰ ਵੀ ਕਹਿਓ ਕਿਨੇ ਕੁਛ ਕਰੋ ਆਪ ਲਾ ਕਟੂ ਦਾ ਨਿੱਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾ ਧਾਰੀ ਸਾਹਿਬ ਸਾਚੀ ਓਟ ਪੋਟ ਆਪ ਸੰਗਰਾਜ ਤਾਂ ਹੀ ਗੱਲ ਵਿੱਚ ਕਹੀ ਨਾ ਜਾਏ ਦੂਸਰੋ ਤਾਂ ਸੋਜੀ ਪਾਏ ਜਿਸ ਕਾ ਕੀਆ ਸਾਹਿਬ ਪਰਵਾਨ ਗੁਰਬਸਾਰ ਨਾਨਕਿਓ ਜਾਣ ਜੋ ਜਾਣੇ ਤੇ ਸਦਾ ਸਕੋਏ ਆ ਮਿਲਾਇ ਪ੍ਰਾ ਸੋਏ ਉਹ ਧਨਵੰਤ ਕੁਲਵੰਤ ਪਤਵੰਤ ਜੀਨ ਮੂਰਤ ਜਿਸਨੇ ਦੇ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਬਸਾਰ ਸਾਹਿਬ ਜਰਤਰ ਆਇਆ ਜਾਣਾ ਕਾਇਓ ਸੁਭਾਵ ਜਾਣ ਕੇ ਸੰਘ ਚਿੱਤ ਆਵੇ ਨਾਉ ਆ ਮੂਰਤ ਮੂਰਤ ਕਰੇ ਸੰਸਾਰ ਨਾਨਕ ਤੇ ਜਨ ਕੋ

ਕੇ ਗੁਣ ਗਾਵੋ ਪਰੀ ਪੂਰੇ ਗੁਰ ਕਾ ਸੁਣ ਦੇ ਪਾਰ ਪ੍ਰਾਣ ਕਰ ਪੀ ਸਾਹ ਸਾਹ ਸਿਮਰੋ ਗੋਬਿੰਦ ਮਨ ਤਨ ਮਨ ਤ੍ਰਿਗੀ ਉਤਰੇ ਚਿੰਦ ਆਨੰਦ ਆਸਨ ਤਿਆਗੋ ਤਰੰਗ ਸੰਜਨਾ ਧੂਰ ਮਨਵੰਗ ਆਸ਼ੋੜ ਬੇਨਤੀ ਕਰੋ ਸਾਹ ਸਾਹ ਅਗਨ ਸਾਗਰ ਤਰੋ ਹਰ ਤਨ ਕੇ ਪਾਲ ਲਿਓ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ ਖੇਮ ਕੁਰ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ ਨੜਕਨਵਾਰ ਉਦਾਰੋ ਜੀਓ ਗੁਣ ਗੋਬਿੰਦ ਅਮਰਦਾਸ ਪੀਓ ਚਿੱਤ ਚਿਤੂ ਨਰੈਣ ਏਕ ਏਕ ਰੂਪ ਜੰਗ ਕੇ ਰੰਗਾਂ ਨੇ ਗੋਪਾਲ ਦਾਮੋਦਰ ਦੀਨਦਿਆਲ ਨਿਰਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾ ਬਾਰੰਬਾਰ ਨਾਨਕ ਜੀ ਕਾ ਉਦਾਰ ਉੱਤਮ ਸਲੋ ਸਾਧ ਕੇ ਬਚਨ ਅਮਲੀਕ ਲਾੜੇ ਰਤਨ ਸੁਣਦ ਕਮਾਤ ਹੋ ਤਾਰ ਆਪ ਤਰੈਨ ਮੁੱਖ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾਂ ਕੈ ਮਨ ਲੱਗ ਹਰੰਗ ਜੈ ਜੈ ਸਬਦ ਨਹੰਦ ਵਾਜੇ ਸੁਣ ਸੁਣ ਅੰਧ ਪ੍ਰਭ ਪ੍ਰਭ ਗਾਜੇ ਸੁਣ ਸੁਣ ਅੰਧ ਕਰੇ ਪ੍ਰਭ ਗਾਜੇ ਪਰਤੇ ਗੋਪਾਲ ਮਾਨ ਕੇ ਮਾਥੇ ਨਾਨਕ ਗੁਦਰੇ ਤਿਨ ਕੇ ਸਾਥੇ ਸਰਨ ਜੋ ਸੁਣ ਸਰਨੀ ਆਏ ਕਰ ਕਿਰਪਾ ਪ੍ਰਭ ਮਲਾਈ ਮਿਟ ਗਏ ਬੈਲ ਪੈ ਸਵਰੇਨ ਅੰਤ ਨਾਮ ਸਾਹਿਬ ਸੰਗ ਲੈਨ ਸੁਪ੍ਰਸੰਨ ਪੈ ਗੁਰਦੇ ਪੂਰਨ ਹੋਏ ਸੇਵ ਗਏ ਸੇਵ ਹਾਰ ਜੰਜਾਲ ਵਿਕਾਰ ਤੇ ਰਹਿਤੇ ਰਾਮ ਨਾਮ ਸੋ ਰਚਨਾ ਕਹਿਤੇ ਕਰ ਪ੍ਰਸਾਦ ਦਇਆ ਪ੍ਰਾਪਤਾਰੀ ਨਾਨਕ ਨਿਵੀ ਖੇਪ ਅੰਬਾਰੀ ਪ੍ਰਾਪ ਕੀ ਉਤਦ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣਨਾਮ ਜਿਸ ਮਨ ਮਰਸੇ ਸੁਹੋਤ ਨਿਦਾਨ ਸਰਬਿਸਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪਰ ਸਭ ਲੋਏ ਸਾਵਤੇ ਉਂਝ ਪਾਏ ਅਸਥਾਨ ਹੋ ਨ ਹੋਵੇ ਅਮਜਨ ਹਰ ਤਨ ਖਾੜ ਚਲੇ ਜਨ ਸੋਏ ਨਾ ਜਿਸੇ ਪ੍ਰਾਪਤ ਹੋਏ ਖੇਮ ਸ਼ਾਂਤ ਅਨਿਤ ਨਾਮ ਨਿਤ ਬੁੱਧ ਗਿਆ ਸਰਬ ਦੇ ਸਿੱਧ ਵਿਦਿਆ ਤਪ ਯੋਗ ਪ੍ਰਾਪਤ ਧਿਆਨ ਗਿਆ ਸ੍ਰੀ ਟੂਤਮ ਸਨਾਨ ਚਾਰ ਬੁਰਾ ਕੁਣ ਪ੍ਰਗਵਾ ਸਾਕ ਮਾਸਕਲ ਦੇਵ ਦਾ ਸੁੰਦਰ ਚਤੁਰ ਤਤ ਗਾਬੀਤ ਸਮਦਰਸ਼ੀ ਦਿਸ਼ਟਿਤ ਇਹ ਭਾਰਤੀ ਜਾਣ ਕੇ ਮੁਖ ਭਨੇ ਗੁਰੂ ਨਾਨਕ ਨਾ ਬਚਨ ਮਨ ਸੁਣੇ ਇਹੋ ਨਿਦਾਨ ਜਪੇ ਮਨ ਕੋਈ ਸਭ ਯੁਗ ਮੇ ਤਾਂ ਹੀ ਗਟ ਹੋਏ ਗੁਣ ਗੋਬਿੰਦ ਨਾਮ ਤੁਣ ਬਾਣੀ ਸਿਮਰ ਸਾ ਤ੍ਰਿਵੇਦ ਬਖਾਣੀ ਸਗਲ ਮਤਾਂ ਕੇਵਲ ਹਰ ਨਾਮ ਗੋਬਿੰਦ ਭਾਰ ਦਿਕ ਮਨ ਵਿਸਰਾਂ ਕੋਟ ਅਪਰਾਧ ਸਾਰ ਸੰਗ ਮਿਟੇ ਸੰਤ ਕਿਰਪਾ ਤੇ ਜਮ ਤੇ ਛੁੱਟੇ ਜਾ ਕੇ ਮਰਤ ਕਰੋ ਪ੍ਰਾਪਾਏ ਸਾ ਸਰ ਨਾਨਕ ਤੇ ਆਏ ਜਿਸ ਮਨ ਬਸੇ ਸੁਣੇ ਲਾਏ ਪ੍ਰੀਤ ਤੇ ਜਨ ਆਵੇ ਹਾ ਪ੍ਰਾਪਚੀਤ ਜਨਮ ਮਰਨ ਤਾਕਾ ਦੁੱਖ ਨਿਵਾਰੇ ਲਵਦੇ ਤਤਕਾਲ ਉਡਾਰੇ ਨਿਰਮਲ ਸੋਭਾ ਅੰਮ੍ਰਿਤਾ ਕੀ ਬਾਣੀ ਏਕ ਨਾ ਮਨ ਮਾਏ ਸਮਾਨੀ ਦੁੱਖ ਰੋ ਬੇਨਸੀ ਪੈ ਪਰਮ ਸਾਧ ਨਾਮ ਨਿਰਮਲਤਾ ਕੇ ਕਰਮ ਸਭ ਤੇ ਉਤਾਂ ਕੀ ਸੋਭਾ ਬਣੀ ਨਾਨਕ ਏ ਗੁਣ ਨਾਮ ਸੁਖਮਨੀ ਚਿੱਠੀ ਗੌੜੀ ਮਹੱਲਾ ਪੰਜਾਂ ਸਲੋਕ ਇੱਕ ਓਂਕਾਰ ਸਤਿਗੁਰ ਪ੍ਰਸਾਦ ਜਲ ਤਾਲ ਮਹੀ ਪੂਜਾ ਸਵਾਮੀ ਸਿਰਜਣਹਾਰ ਅਣਖ ਪਾਂਧ ਹੋਏ ਪਸਰਾ ਨਾਨਕੇ ਏਕ ਓਂਕਾਰ ਪੌੜੀ ਏਕ ਓਂਕਾਰ ਪ੍ਰਾਪਤ ਕਰੋ ਬਿਨਾਂ ਤਿਆਏ ਗੁਣ ਗੋਬਿੰਦ ਗੋਪਾਲ ਪ੍ਰਾਪਤ ਸਨ ਪੁਹਾਰਾਏ ਤਾਂ ਕਿ ਅਕਲਾ ਸੁੱਖ ਜਾਂਦ ਸਭ ਕੁਛ ਹੋਏ ਚਾਰ ਕੁੰਡੇ ਦੇ ਪਰਮੇ ਤਿਸ ਬਿਨੇ ਅਵਰ ਨਾ ਕੋਏ ਬੇਪਨਾ ਸੁਣ ਸੁਣੇ ਬੋਬਿੰਦ ਕਰੋ ਵਿਚਾਰ ਪਦੋਦਾਰ ਪੈਨ ਸੁਖ ਸਾਗ ਨਿਰੰਕਾਰ ਦਾਤਾ ਭੁੱਤਾ ਦੇਨਦਾਰ ਤਿਸ ਬਿਨ ਨਾ ਜਾਏ ਜੋ ਚਾਹੇ ਸੋਈ ਮਿਲੇ ਨਾਨਕ ਹਰ ਗੁਣ ਗਾਏ ਗੋਬਿੰਦ ਜਜ ਗਾਇਆ ਨੀਤ ਮਿਲ ਭੱਜੇ ਸਾਧ ਸੰਗ ਮਿਲ ਮੀਰਾ ਉਹ ਸਲੋਕ ਕਰੋ ਨਾਨਕ ਵਾਸਨ ਪਹਰਾਏ ਭਰਮ ਕਟੀਏ ਨਾਨਕ ਸਾਹਸਾਂ ਦੁੱਤੀਆ ਭਾਵ ਮਿਟਾਏ ਪੌੜੀ ਦੁੱਤੀਆ ਦੁਰਮਤ ਦੁਰਕਾਰ ਗੁਰਸੇਵਾ ਕਰ ਨੀਤ ਰਾਮ ਰਤਨ ਮਨ ਤਨ ਬਸੇ ਤਾਜ ਕਾਂ ਕਰੋ ਲੋ ਮੀਤ ਮਨ ਮਿਟੇ ਜੀਨ ਮਿਲੇ ਬਿਨਸੇ ਸਗਲ ਕਲੇਸ਼ ਆਵ ਤਜੋ ਗੁਣ ਭਜੋ ਭਾਵ ਪਦ ਪਰਵੇਸ ਲਾਭ ਮਿਲਿਆ ਟੁੱਟਾ ਰੇ ਦਰਗ ਹਰ ਦਰਗੇ ਪਤਵੰਤ ਰਾਮ ਨਾ ਤਨ ਸੰਚਵੈ ਸਾਚ ਸਾਹ ਭਗਵੰਤ
ओड बैठ डाल पायो साव संग परी तो नानी को दूर में छोड़ गई पार बना बची तो स्लो तीन ब्याह जोड़ को तुरिया पावे कोई नानी कुछ नियम तो निर्मल पै जिन मन बसिया सोई पौड़ी तृतीया तेरे गुण के फल कब तुम कब नहीं नर को सो परम तो कौन सदा सिंगारी मीच हर सो सहसा सारो करत बिहाय जिनके तिस न जान तिवन का पाए आद बियाद पार राज कबू न टूटे ता पारमा पूतनी न बुझे पता मोह परमा बोध करो महानर के निवास कार कीर बाबरा राख लियो नान तेरी आस लो चल सियाना सोचे जित जय मां चार बुद्धा दर्शे दपार नान करना पौड़ी चरत चार बेसों सुध दद विचार सर्व के कल्याण निध राम नाम जप सार नरक नवारे दुख रे टूटे अन क्लेश मी छुटे जानते छुटे हर की तुम प्रवेश पावन से हम दर्शे रंग रचे ननकार दुख दरिद्र अपवित्रता नासे नाम दास सो नर मुंजन खोटे सो सागर सुख पार मन निर्मल मुख उजला हुए नान सार वासरो पंज मुकार मन मवसे रचे माया रंग सार संग हुए निवरण नान प्राप्त के रंग पौड़ी पंचा पंच प्रधान ते जिस जाने पर पंच कुसुम बास बौरा कणो सामिथ्या बल पंच न जापे न बुझे न कछ करत विचारो स्वार मोह रस पे दियो अज्ञान रचो संसार जन्मर बाजो परम कीने करवणे रचना न सिमरो मन विचार वेग पाप संग मालिप्त नरंच नानक भी ले पाइए जो नरज परपंच स्लो खासा रुण चौक अंत न पारावार पाद सोई गुण गावते नानक प्राके द्वार पौड़ी काटम खाट सातर कहे सिमरत कथे अनेक ओ नूच पार गुण जन सेख नाद मुन जन सुख ब्याज जस गावत गोबिंद रास गीते अर्सों विदे भगत रच भगवंत मोह मा परम से उपाय सरण दयाल चरण कर्ण मंत्र दर्शन देख दयाल ला मिले टोटा रे सा संग लाए खाड खजाना गुण दे नानक नाम ते आए श्लोक संत मन हर जस कटे बोले सत सभाए नान मन सुजोगे सिंह लाए पौड़ी सत संजू नाम तां तू न जाए पंडार सा संग में पाई अंतन पारावार आत जो गोविंद पजो सन परवार आए दो करे पवज तेरे मंच दिया बल पाए आठ पैर मन हर जपे सब जन प्रवान अंदर बार सरसा करने हर बचा सो साल सकम भी जो हर की मर दे नानक तिस उदार ने हर नान जपे स्लो आठ पैर गुण गाइए तजिए वल जंजाल जंगं कर जो न सकी नानक प्रभु दयाल पौड़ी आत्मी अट सिद्ध नव निद सगल पदार्थ पूर्ण बुद्ध कवल प्रकाश सदानंद निर्मल रीत अनुरुद्र मंत्र सगल तर पितृ स्नान समय उच बसे ज्ञान हारा भजन पूरे गुरसंग जप तरिय नानक ना हरंग स्लोक नारायण चम्बे मोह स्वाद विकार नानक ना विसारिये नर स्वरूप तार पौड़ी नौवीं नवें सिद्ध अपीत हर नाम ना जपे कट विपरीत पात रह रमे बके सा निंद कन्न सुनी हर जस विंद हिरे पाट दारो दुर्गे ताई अगना निवरे तृष्णा ना बजाई हर सेवा बिने फल लागे नानक उपरा बिरसंभर जने अपाग स्लो दैरे कोट में प्रयोग जन दिखुन सब सोई मन बस आवे नानका जे पूर्ण कृपा होए पौड़ी दसवें द्वार दस वार किन्ने मन सुनो ना जब जीने करनी सुनी जस कुवार ने पेशा दयाल रचना गुण गावे बेअंत मन में चितवे पूर्ण भगवंत हरत चरण सतैल कमाइए नानक संजम प्रगट पापा ये स्लोक एक कानिय बिंदा जन सवार गुण गोविंद जानिए नान सब समार पौड़ी एक दर्शी नीट पिको आरा इंद्री बार सकार सुनो हर नाम मन संधो सर्व दया इन बेसवर बस पूर्ण पया सार मन राखे उठाए मन तन सोध जब सारनाए साम पूरे पारव नानक हर कीर्तन कर टालियो धर्म असलो दुर्मत हिरी सेवा करी पेट सा कृपा नान प्रास मेरे मित्र सब जंजाल
पौड़ी द्वादशी दान नाम सुना राज की पार करो ताजमान आर्य अमृत पान करो ससा मातृ दादे की जबरा राम कौल बाणी साहब को संतोखे पांच आत्मा राम हर नाम रस पोखे गौरपुरी तिवन छुपाई नानक राम जगत पे जो नाइए स्लो तीन गुणा में व्याप्या पूर्ण होत नकाम फलदारन मन बसे नानक छूटे ना पौड़ी चौदसी चिंता संसार आव जा नरक अवतार हर हर भजन मन में आयो सो सा प्राणी न गायो हर सो का देह कर बन दियो दी रूप माया साध्यो जिन्हें बकार कर सन पाय नैनी नी संभरायो हर विसरत हो दयाल सर नानक प्रापुर दयाल सलो चार कोण चौंधे पवन सगल ब्यातना नानक न दिखे पूर्ण पौड़ी चौदह चार कुंड प्रावे आप सगल पूर्ण प्रताप दसे दसार व्या प्रावेग सन का मैं प्रापेक जल थल बाण प्रताप परमेश्वर ते बसे दया सुख में सो सगल भगवान नानक गुरु ब्रह्म पहचान सो आत्म जीता गुरमती गुण गाय गोविंद सतमुरसा दी पै मिटे नान बिन्सी चेंद पौड़ी अमाप सार सुख पै संतोख दिया गुरदेव ਮਾਨਾ ਸੀ ਸਹਿ ਲਾਗਾ ਪ੍ਰਭਗੀ ਸੇਵ ਟੋਟੇ ਬੰਦ ਬਬਕਾਰ ਸਵਲ ਪੂਰਨ ਦਾਂਗੇ ਕਾਮ ਮਿੱਟੀ ਅਮਰ ਛੁੱਟੀ ਸਿਮਤ ਹਰ ਕੋਣਾ ਸਰਨ ਗਈ ਪਾਲੂਗੀ ਮਿੱਟਿਆ ਵਾ ਗਾਉਣ ਹੱਥ ਰੱਖ ਡਾਉਣ ਸੋ ਗੁਣ ਗੁਣ ਪ੍ਰਾਰਣ ਹਰ ਗਿਆ ਕਮਾਉਣੀ ਜਪੀਏ ਬਰਾ ਕਰਨਾ ਗੌਰ ਪੂਰੇ ਦਪਾ ਨਾਨਕ ਸੋ ਮਿਸਰਾ ਸਲੋ ਪੂਰਨ ਕਮਨਾ ਡੋਲਦਾ ਪੂਰਾ ਕੀਆ ਪ੍ਰਭਾਵ ਦਿਨ ਜਿਨ ਸਵਾ ਨਾਨਕ ਗੋਨਾ ਕਾਟ ਪੌੜੀ ਪੂਰਨ ਮਾਂ ਪੂਰਨ ਪ੍ਰਾਇ ਕਰਨ ਕਰਨ ਸਮਰੱਥ ਜੀ ਜਨ ਦਿਆਲ ਪੁਰਖ ਸਾਪੁਰ ਜੰਗਾਤ ਗੁਣ ਦਾਨ ਗੋਣ ਕਿਆ ਜਾਂਕਾ ਹੋਏ ਅੰਡ ਜਾਂ ਪ੍ਰਾਸ ਜਾਂ ਲੱਖ ਨਿਰ ਸੋਏ ਪਾਰਵਾ ਪਰਮੇਸ਼ਰ ਸਾਹਿਬ ਜਨਵਾਰ ਸੰਸਾਈ ਸਨ ਜੋਗਾੜ ਪੈਰ ਨਮਸਕਾਰ ਅਕਾਲ ਕਥਾ ਨੇ ਪੂਜੇ ਸਿਮਰੋ ਹਰ ਕੇ ਚਰਨ ਬਦੇਵ ਨਾਨਾ ਨਾਨਕ ਪ੍ਰਾਗ ਸਰਨ ਸਲੋ ਦੁੱਖ ਬਿੰਦੇ ਸਹਿਸਾ ਗਿਓ ਸਰਨ ਗਈ ਹਰਾਈ ਮਾਂਜਨ ਦੇ ਪਾਵ ਨਾਨਕ ਹਰ ਗੁਣ ਗਾਏ ਪੌੜੀ ਕੋਈ ਗਾਵ ਸੋਹਣੇ ਕੋਈ ਕਰੇ ਵਿਚਾਰ ਕੋਮ ਦੇ ਸੇ ਗੁਣਰੇ ਤਸਕਾਵੇ ਉਡਾਰ ਕਿਰਮੇ ਘੱਟ ਹੋਏ ਨਿਰਵਾਰ ਜਨਮ ਜਨ ਮਲ ਜਾਏ ਹਰਮਨ ਗੁਜਾਨੈ ਪੋਇਤ ਸਮਾਏ ਸੋ ਸੁਰਤਾ ਸੋ ਬੈਸਨੋ ਸੋ ਗਿਆਨੀ ਧਨਵੰਤ ਸੋ ਸੂਰਾ ਕਲਵੰਤ ਸੋਏ ਜਿਨ ਪੁੱਜਿਆ ਭਗਵੰਤ ਖੱਤਰੀ ਬ੍ਰਾਹਮਣ ਸੂਰ ਬੈਸ ਉਦਰੇ ਸਿਮਰ ਚੰਡਾ ਦਿਨ ਜਾਣਿਓ ਪ੍ਰਭ ਆਪਣਾ

ভাই ভাই।

चलो बाबा जी, चलो बाबा जी। चेतन है ज्ञानी अंधकुमार।

ਨੂੰ ਜਿਹੜਾ ਸਜ਼ਾ ਮਿਲਣੀ ਹੈ ਮੈਂ ਮਿਟਾਣੀ ਹੁੰਦੀ ਹੈ। ਹਾਂਜੀ ਮੈਂ ਮਾਰਟਿਨ ਹੋਣਾ ਆਮ ਵਰਤੋਂ ਹੁੰਦੀ ਹੈ।

ਬਿਆਸੀ ਅਤੇ ਵੀਹ ਨੱਬੇ ਦਸ ਦਸ ਅਤੇ ਅੱਸੀ ਨੱਬੇ ਸੌ ਵੀ ਕਿੱਦਾਂ ਲੋਨ ਸੌ ਵੀ ਹੋਣਾ।

ತೀರ ಊರನ್ನು ಕರ್ಮೋ ವಿ ಪ್ರಭುಂಭೀರ ಪ್ರಭುಮೀರಿ ದೇಹಿ ನಾಮ ಕಾರ್ಯಪ್ರಣೆ ಚೇರೇ ಕುರ್ಬಾನ ಜಾಯೀ ಉಸ ವೇಲಾ ಸುಹಾವಿ ಜಿತ ತುಮರೇ ದುಬಾರೇ ಆಯಾ ನಾನಕ ಕೋ ಪ್ರಭ ಪಹೇ ಕೃಪಾಲಾ ಸತ್ಗುರ ಪೂರಾ ಪಾಯಾ ಅಂತರ ಕೀ ಗತ ತುದ ಪೈ ಸಾರೀ ತುದ ಜೇ ಬಡ ಅಬਰ ਨ ਕੋਈ ਜਿਸਨੋ ਲਾਏ ਲਹੇ ਸੋ ਲਾਗੈ ਭਗਤ ਤੁਹਾਰਾ ਸੋਈ ਮਰਨ ਮੁਣਸਾ ਸੂਰਿਆ ਹੱਕ ਹੈ ਜੋ ਹੋਏ ਮਰਨ ਪਰਮਾਣੋ ਸੂਰੇ ਸਹੀ ਆਗੈ ਆਖੀਐ ਦਰਗਹਿ ਪਾਵ ਹੈ ਸਾਚੀ ਮਾਣੋ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇਤ ਪੁਰਜਾ ਪੁਰਜਾ ਕਟ ਮਰੈ ਕਬਹੂੰ ਨਾ ਛਾਡੈ ਖੇਤ ਸੁਖਹੁ ਟਲ ਗੁਰ ਸੇਵੀਐ ਐਹਨ ਸੁਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ਼੍ਰੀ ਵਾਹਿਗੁਰੂ ਜੀ ਸੂਹੀ ਮਹੱਲਾ ਪੰਜਵਾ ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੈ ਬੋਲ ਨ ਜਾਣੈ ਮਾਇਆ ਮਦ ਮਤਾ ਮਰਣਾ ਚੀਤ ਨ ਆਵੈ ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੈ ਬੋਲ ਨ ਜਾਣੈ ਮਾਇਆ ਮਦ ਮਤਾ ਮਰਣਾ ਚੀਤ ਨ ਆਵੈ ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕ ਕਉ ਭਉ ਕਿਛ ਨਾਹੀ ਜਮ ਨਹੀਂ ਆਵੈ ਨੇਰੇ ਰਹਾਉ ਜੋ ਤੇਰੇ ਰੰਗ ਰਾਤੇ ਸੁਆਮੀ ਤਿਨਕਾ ਜਨਮ ਮਰਨ ਦੁਖ ਨਸਾ ਤੇਰੀ ਬਖਸ਼ ਨਾ ਮਿਟੈ ਕੋਈ ਸਤਿਗੁਰ ਕਾ ਦਿਲਾਸਾ ਨਾਮ ਧਿਆਇਨ ਸੁਖ ਫਲ ਪਾਇਨ ਆਠ ਪਹਿਰੇ ਆਰਾਧੈ ਤੇਰੀ ਸ਼ਰਨ ਤੇਰੇ ਪਰਵਾਸੈ ਪੰਚ ਦੁਸ਼ਟ ਲੈ ਸਾਧੈ ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਹੀ ਮਹੱਲਾ ਪੰਜਵਾ ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੈ ਬੋਲ ਨ ਜਾਣੈ ਮਾਇਆ ਮਦ ਮਾਤਾ ਮਰਨਾ

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਸੋਚੈ ਸੋਚ ਨਾ ਹੋਵੀ ਜੇ ਸੋਚੀ ਲਖਵਾਰ, ਚੁੱਪੈ ਚੁੱਪ ਨਾ ਹੋਵੇ ਜੇ ਲਾਇ ਰਹਾਂ ਲਵਤਾਰ, ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ, ਸਹਿ ਸਿਆਣਪ ਲੱਖ ਹੋਏ ਤਾਂ ਇੱਕ ਨਚੱਲੈ ਨਾਲ, ਕਿਉਂ ਸਚਿਆਰਾ ਹੋਈ ਹੈ ਕਬੂੜੈ ਤੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਹੁਕਮੀ ਹੋਵਣੇ ਆਕਾਰ, ਹੁਕਮ ਨਾ ਕਿਹਾ ਜਾਈ ਹੁਕਮੀ ਹੋਵਣ ਜੀ, ਹੁਕਮ ਲੈ ਵਡਿਆਈ ਹੁਕਮੀ ਤੁਮ ਨੀਚ, ਹੁਕਮ ਲਿਖ ਦੁੱਖ ਸੁਖ ਪਾਈਐ, ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਭੁਆਈ ਹੈ, ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਇ, ਨਾਨਕ ਹੁਕਮੈ ਜੇ ਬੁੱਝੈ ਤਾਂ ਹੁਮੈ ਕਹੇ ਨ ਕੋਇ, ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਗਾਵੇ ਕੋ ਦਾਤ ਜਣੈ ਨਿਸ਼ਾਨ, ਗਾਵੇ ਕੋ ਗੁਣ ਵਡਿਆਈਆਂ ਚਾਰ, ਗਾਵੇ ਕੋ ਵਿੱਦਿਆ ਵੇਖੋ ਵਿਚਾਰ, ਗਾਵੇ ਕੋ ਸਾਜ ਕਰੇ ਤਨ ਖੇਹ, ਗਾਵੇ ਕੋ ਜੀ ਲੈ ਫਿਰ ਦੇਹ, ਗਾਵੇ ਕੋ ਜਪੈ ਦਿਸੈ ਦੂਰ, ਗਾਵੇ ਕੋ ਵੇਖੈ ਹਾਦਰਾ ਹਦੂਰ, ਕਥਨਾ ਕਥੀ ਨ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਦਿੰਦਾ ਦੇ ਲੈਂਦੇ ਥਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ, ਹੁਕਮ ਹੁਕਮ ਚਲਾਏ ਰਾ, ਨਾਨਕ ਵਿਖਸਹਿ ਬੇਪਰਵਾਹ, ਸੱਚਾ ਸਾਹਿਬ ਸੱਚ ਨਾਇ ਭਾਖਿਆ ਪਉ ਪਾ।

ਸਪਨਾ ਜੀਆਂ ਕਿ ਕਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਹਾਵਾ ਜੇ ਤਿਸ ਭਾਵਾ ਵਿਣ ਭਾਣੇ ਕਿ ਨਹਾਈ ਕਰੀ ਜੇ ਤੀਸਰ ਠੁਪਾਈ ਵੇਖਾ ਬਿਨ ਕਰਮਾ ਕਿ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਕੋ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਹਿ ਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੋਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਚੱਲੇ ਸਭ ਕੋਏ ਚੰਗਾ ਨਾਵਰ ਖਾਏ ਕਹਿ ਜਸ ਕੀਰਤ ਜਗ ਲੇ ਜੇ ਤਿਸਨ ਦਰਨ ਆ ਵੀ ਤਾਂ ਬਾਤ ਨ ਪੁੱਛੇ ਕਿ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇ ਹਾ ਕੋਈ ਨਾ ਸੁਝੇ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀ ਸੁਰਨਾਥ ਸੁਣਿਆ ਤਰ ਤਵਲੇ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਰੂਪਾ ਵਿਕਾ ਨਾਸ ਸੁਣਿਆ ਈਸ਼ਰ ਵਰਮਾ ਇੰਦ ਸੁਣਿਆ ਮੁਕਸਾਲਾ ਹਣਮੰਦ ਸੁਣਿਆ ਜੋਗ ਜੁਗ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਤਸੰਤੋ ਗਿਆਨ ਸੁਣਿਆ ਸੜਕਾ ਇਸ਼ਨਾਨ ਸੁਣਿਆ ਪੜ ਪੜ ਪਾਵੈ ਮਹਾਨ ਸੁਣਿਆ ਲਾਗੈ ਸਹਿ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਹ ਸੁਣਿਆ ਹੱਥ ਵਸ ਗਾਹ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛਾ ਪਛਤਾਏ ਕਾਗਦ ਕਰਮ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਇ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭੌਣ ਕੀ ਸ਼ੁੱਧ ਮੰਨੈ ਮੋਹ ਝੂਟਾ ਨਾ ਖਾਏ ਮੰਨੈ ਜਮਕੈ ਸਾਧ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਇ ਮੰਨੈ ਮਾਰਗ ਠਾਕ ਨ ਪਾਏ ਮੰਨੈ ਪਸਿਓ ਪ੍ਰਗਟ ਜਾਏ ਮੰਨੈ ਮਗਨ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਇ ਮੰਨੈ ਪਾਵੇ ਮੁਖ ਦੁਆਰ ਮੰਨੈ ਪਰਿਵਾਰ ਐਸਾ ਧਾਰ ਮੰਨੈ ਤਰੈ ਤਾਰੇ ਗੁਰਸਿੱਖ ਮੰਨੈ ਨਾਨਕ ਪਹਿਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨ ਜਾਣੈ ਮਨ ਕੋਇ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵ ਹੈ ਦਰਗਹਿ ਮਾਨ ਪੰਚੇ ਸੋਹੈ ਦਰ ਰਾਜਾਨ ਪੰਚਾ ਕਾ ਗੁਰ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੈ ਨਹੀਂ ਸੁਮਾਰ ਤਹੁਲ ਧਰਮ ਦਇਆ ਕਾ ਭੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁੱਝੈ ਹੋਵੇ ਸਚਿਆਰ ਤਬਲੇ ਉੱਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਦਿਸਦੇ ਭਾਰਤ ਲੈ ਕਵਣ ਜੋਰ ਜੀ ਜਾ ਤਰੰਗਾ ਕੇ ਨਾਭ ਸਭਨਾ ਲਿਖਿਆ ਬੁੜੀ ਕਲਾ ਮੇਹੁ ਲਿਖਾ ਲਿਖ ਜਾਣੈ ਕੋਏ ਲਿਖਾ ਲਿਖਿਆ ਕੀਤਾ ਹੋਏ ਕੀਤਾ ਦਾਨ ਸਵਾਲੇ ਰੂਪ ਕੀਤੀ ਦਾਤ ਜਾਣੈ ਕੌਣ ਕੂਤ ਕੀਤਾ ਵਸਾਓ ਏਕੋ ਕਵਾਓ ਤਿਸਤੇ ਹੋਏ ਲਖ ਦਰੀਆਓ ਕੁਦਰਤ ਕਵਣ ਕਹਾਂ ਵਿਚਾਰ ਵਾਰਨ ਜਾਵੈ ਏਕ ਵਾਰ ਜੋ ਤੁਧ ਪਾਵੈ ਸਾਈ ਭਲੀਕਾਰ ਤੂੰ ਸਦਾ ਸਲਾਮ ਤਰੰਕਾਰ ਅਸੰਖ ਜਪ ਸੰਘ ਭਾਓ ਸੰਘ ਪੂਜਾ ਸੰਘ ਤਪਤਾਓ ਸੰਘ ਗ੍ਰੰਥ ਮੁਖ ਵੇਦ ਪਾਠ ਸੰਘ ਜੋਗ ਮਨ ਰਹਿ ਉਦਾਸ ਸੰਘ ਭਗਤ ਗੁਣ ਗਿਆਨ ਵਿਚਾਰ ਸੰਘ ਸਤੀ ਸੰਘ ਦਾ ਤਾਰ ਅਸੰਖ ਸੂਰ ਮੋਹ ਭਖ ਸਾਰ ਸੰਖ ਮੋਹ ਲਵਲਾਏ ਤਾਰ ਕੁਦਰਤ ਕਵਣ ਕਹਾਂ ਵਿਚਾਰ ਵਾਰਨ ਜਾਵੈ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖੰਧ ਘੋਰ ਸੰਖ ਚੋਰ ਹਰਾਮ ਖੋਰ ਸੰਖ ਅਮਰ ਕਰ ਜਾਹੇ ਜੋਰ ਸੰਖ ਗਲ ਵਡ ਹੱਤਿਆ ਕਮਾਹੇ ਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਸੰਖ ਮਲੇਸ਼ ਮਲ ਪਖ ਖਾਹੇ ਸੰਖ ਨਿੰਦਕ ਸਿਰ ਕਰੈ ਪਹਾਰ ਨਾਨਕ ਨੀਚ ਕਹਿ ਵਿਚਾਰ ਵਾਰਨ ਜਾਵੈ ਇੱਕ ਵਾਰ ਜੋ ਤੁਧ ਪਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਨਾਵ ਸੰਖ ਥਾਮ ਗਮ ਗਮ ਸੰਖ ਲੋ ਸੰਖ ਕੈ ਸਿਰ ਭਾਰੋ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣੂ ਅਖਰਾ ਸਿਰ ਸੰਜੋਗ ਵਖਾਣੁ ਜਿਨੇ ਲਿਖੇ ਤੇ ਸਿਰ ਨਾਹੇ ਜੇ ਫੁਰਮਾਏ ਤੇ ਉੱਤੇ ਪਾਹੇ ਜੇਤਾ ਕੀਤਾ ਦਿੱਤਾ ਨਾਉ ਬਿਣਨਾਵੈ ਨਾਹੀਂ ਕੁਥਾਉ ਕੁਦਰਤ ਕਵਣ ਕਹਾਂ ਵਿਚਾਰ ਵਾਰਨ ਜਾਵਾ ਇੱਕ ਵਾਰ ਜਦੋਂ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉਤਰ ਸਖੇਹ ਮੋਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ ਭਰੀਐ ਮਤ ਪਾਪਾਂ ਕਹਿ ਸੰਗ ਧੋਪੈ ਨਾਵੈ ਕਹਿ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਹੋ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਾ ਤੀਰਥ ਮਰ ਨਹਾਉ ਸਭ ਗੁਣ ਤੇਰੇ ਮੈਂ ਨਾਹੀਂ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਥ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ ਕਵਣ ਸੁਵੇਲਾ ਭਗਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਰੁਤੀ ਮਾਹੋ ਕਵਣ ਜਿਤ ਹੋਆ ਆਕਾਰ ਵੇਲ ਨ ਪਾਈਆ ਪੰਡਿਤ ਹੀ ਜੇ ਹੋਵੈ ਲੇਖ ਪੁਰਾਣ
ਵਖਤ ਨਾ ਪਾਇਓ ਕਾਦੀਆਂ ਜੇ ਲਿਖਣ ਲਈ ਕੁਰਾਨ ਥਿਤਵਾਰ ਨਾ ਜੋਗੀ ਜਾਣੈ ਰਤਮਾ ਨਾ ਕੋਈ ਜਾ ਕਰਤਾ ਸਿਰ

को साजे आपे जाने सोई किब करिया का किब साला ही क्यों वरनी किब जाना। नानक आखण सब को आख है एक दू एक सियाणा वड्डा सह वड्डी नाई कीता जाका होवै नानक जे को आपो जाने के गहना सो है पाताल पाताल लाखू आगास आगास। ओड़ कोड़ पाल थके वेद कनक वातु सह सठारे कनक ते बांस लुक धातु लिखा हो त लिखी है लिखा हो बनास। नानक वड्डा आखी है आपे जाने आप सालाही सालाही तिसुत न पाईया। नदियां तैबा पोए समुंद न जानिया समुंद सा सुल्तान गिरा सीती माल धन कीड़ी तुर न होवनी जित समुन न विसरे अंत न सिपती कहन न अंत अंत न करण देना अंत अंत न वेखण सुन न अंत। अंत न जापै क्या मन मंत अंत न जापै गीता आकार अंत न जापै पारा बार अंत कारण के ते बिर ला हित के अंत न पाए जाहि अंत न जाने कोई बोता किलिया बोता होए वड्डा सहि ऊंचा ठाउ ऊंचे ऊंचा नाउ ए बड़ ऊंचा होवे कोई जू ऊंचे कहू जाने सोई जे बड़े आप जाने आप आप। नानक निगरी करमी दात बहुता कर्म लिखिया न जाए वड्डा दाता तिन न तमाए किते मंगै जोद पार किते अगणित नहीं विचार। ਕਿਤੇ ਖਪ ਟੁੱਟੈ ਬੇਕਾਰ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੂਰਖਾ ਹੀ ਖਾਹੇ ਕਿਤੇ ਤੂੰ ਭੂਸ਼ਦ ਮਾਰੇ ਪਿਹ ਦਾਤਰੀ ਦਾ ਤਾਰ ਬੰਦ ਖਲਾਸੀ ਭਾਣਾ ਹੋਏ ਰੱਖ ਨਾ ਸਕੈ ਕੋਈ ਜੇ ਕੋ ਖਾਏ ਕਾਖਣ ਪਾਏ ਉਹ ਜਾਣੇ ਜਿੱਤੀਆ ਮੁਖ ਖਾਏ। ਆਪੇ ਜਾਣੇ ਆਪੇ ਦੇ ਆਖੈ ਸੇ ਪਹਿ ਕਹੀ ਕੇ ਜਿਸਨੂੰ ਬਖਸ਼ੇ ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਮੁੱਲ ਗੁਣ ਮੁਲ ਵਾਪਾਰ ਮੁਣ ਵਾਪਾਰੀ ਮੁਣ ਭੰਡਾਰ। ਅਮੁੱਲ ਆਵੈ ਮੁੱਲ ਜਾਏ ਮੁੱਲ ਪਾਹੇ ਮੁੱਲ ਸਮਾਹੇ ਮੁੱਲ ਧਰ ਮੁੱਲ ਦੀਵਾਨ ਮੁੱਲ ਤੁਲ ਮੁੱਲ ਪ੍ਰਵਾਨ ਮੁੱਲ ਬਖਸ਼ੀਸ਼ ਮੁੱਲ ਨਿਸ਼ਾਨ ਮੁੱਲ ਕਰ ਮੁੱਲ ਫੁਰਮਾਨ ਮੁੱਲ ਮੁੱਲ ਆਖਿਆ ਨਾ ਜਾਏ ਆਖਾ ਕਰੇ ਲਬਲਾਏ। ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਣ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੇ ਗੋਬਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵੇਂ ਆਖੇ ਦੇਵ ਆਖੇ ਸੁਰ ਨਰਮੰਜਨ ਸੇਵ। ਕਿਤੇ ਆਖੇ ਆਖਣ ਪਾਹੇ ਕਿਤੇ ਕਹਿ ਕਹਿ ਉੱਠ ਉੱਠ ਜਾਹੇ ਤੇ ਕਿਤੇ ਹੋਰ ਕਰੇਂ ਤਾਂ ਆਖ ਨ ਸਕੈ ਕਹੀ ਕਿਹੇ ਜੇ ਉਡਭਾਵੇ ਤੇ ਵਡੋਏ ਨਾਨਕ ਜਾਣ ਸੱਚਾ ਸੋਏ। ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾ ਰਾਗਾ ਬਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਵਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਸੰਖਾ ਕਿਤੇ ਵਾਵਣੇ ਹਾਰੇ। ਕਿਤੇ ਰਾਗ ਪਰੀ ਸੁ ਕਹੀਨ ਕਿਤੇ ਗਾਵਣੇ ਹਾਰੇ ਗਾਵੇ ਤੁਹਾਨੂੰ ਪੌਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਹਿ ਚਿੱਤ ਗੁਪਤ ਲਿਖ ਜਾਣ ਲਿਖਰ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ। ਗਾਵੇ ਇੰਦੇ ਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰਖੀ ਸੁਜੁਗ ਜੁਗ ਵੇਦਾਂ ਨਾਲੇ। ਗਾਵੇ ਮੋਹਣੀਆਂ ਮਨ ਮੋਹਨ ਸੁਰਗਾ ਮੱਛ ਪਿਆ ਲਹੇ ਗਾਵਨ ਤਨੋ ਪਾਹੇ ਤੇਰੇ ਅੜਸਰ ਤੀਰਥ ਨਾਲ ਲਹੇ ਗਾਵੇ ਜੋਤ ਮਹਾਂਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਵ ਭੰਡਾ ਕਰ ਕਰ ਰੱਖੇ ਤਾਰੇ। ਸਹੀ ਤੁਦਨੋ ਗਾਵੇ ਜੁਦ ਭਾਵ ਨੂੰ ਰੱਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਨ ਸੇਵੇ ਚਿਤਨਾਮ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸੱਚੀ ਨਾਈ। ਹੈ ਪਿਓ ਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪੰਥੀ ਕਰ ਕਰ ਜਿਨ ਸੀ ਮਾਇਆ ਜਿਨ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰ ਸੀ ਹੁਕਮ ਕਰ ਨਾ ਜਾਈ। ਸੋ ਪਾਤਸ਼ਾਹ ਸ਼ਾਹ ਪਾਤਸ਼ਾਹ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਨ ਪਾ ਝੋਲੀ ਧਿਆਨ ਕੀ ਕਰੇ ਵਿਭੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਰੰਡਾ ਪ੍ਰਤੀਤ ਆਈ ਪੰਥੀ ਸਕਲ ਜਮਾਤੀ ਮੰਜੀਤ ਜਗਜੀਤ। ਆਦੇਸ਼ ਤਸੈ ਆਦੇਸ਼ ਆਦਿ ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟਕੜ ਵਾਜੈ ਨਾਦ। ਆਪ ਨਾਥ ਨਾਥੀ ਸਭ ਜਾਕੀ ਰਿਦ ਸਿਧ ਅਬਰਾ ਸਾਧ ਸੰਜੋਗ ਵਿਜੋਗ ਦੁਇਕਾਰ ਚਲਾਵੈ ਲਿਖਿਆ ਵੈ ਭਾਗ। ਆਦੇ ਤਸੈ ਆਦੇਸ਼ ਆਦ ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਕਲਾਈ ਦੀਵਾਨ ਜੀਵ ਤਿਸ ਭਾਵੈ ਤੇ ਵਿੱਚ ਲਾਵੈ ਜੇ ਹੋਵੈ ਫੁਰਮਾਨ। ਉਹ ਵੇਖੈ ਉਹ ਨਦਰ ਨਾ ਆਵੈ ਬਹੁਤਾ ਹੋ ਵਡਾਣ। ਆਦੇ ਤਸੈ ਆਦੇਸ ਆਦ ਨੀਲ ਅਨਾਦ ਅਨਾਤ ਜੁਗ ਜੁਗ ਏਕੋ ਵੇਸ ਆਸਨ ਲੋਏ ਲੋਏ ਭੰਡਾਰ ਜੁਗ ਪਾਸ ਏਕਾ ਵਾਰ ਕਰ ਕਰ ਵੇਖੈ ਸਿਰਜਣੇ ਹਾਰ ਨਾਨਕ ਸੱਚੇ ਕੀ ਸਾਚੀ ਕਾਰ। ਆਦੇ ਤਸੈ ਆਦੇਸ ਆਦ ਨੀਲ ਅਨਾਦ ਅਨਾਤ ਜੁਗ ਜੁਗ ਏਕੋ ਵੇਸ ਇੱਕ ਦੂ ਜੀ ਬਹੁ ਲੱਖ ਹੋਹੇ ਲੱਖ ਹੋਵੇ ਲੱਖ ਬੀਸ ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ।
ਏਤ ਰਾਹ ਪਤ ਪਵੜੀਆਂ, ਏਤ ਰਾਹ ਪਤ ਪਵੜੀਆਂ, ਚੜੀਐ ਹੋਏ ਅਕੀਸ, ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ, ਨਾਨਕ ਨਿੰਦਰੀ ਪਾਈਐ ਕੂੜੀ ਕੂੜੈ ਠੀਸ। ਆਖਣ ਜੋਰ ਚੁਪੈ ਨੈ ਜੋਰ, ਜੋਰ ਨ ਮੰਗਣ ਦੇਣ ਨਾ ਜੋਰ, ਜੋਰ ਨਾ ਜੀਵਨ ਮਰਨ ਨੈ ਜੋਰ, ਜੋਰ ਨ ਰਾਜ ਮਾਲ ਮਨ ਸੋਰ, ਜੋਰ ਨ ਸੁਰਤੀ ਗਿਆਨ ਵਿਚਾਰ, ਜੋਰ ਨ ਜੁਗਤੀ ਛੁਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨ ਕੋਏ। ਰਾਤੀ ਰੁੱਤੀ ਥਿੱਤੀ ਵਾਰ, ਪੁਣ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ। ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥੈ ਸੋਹਨ ਪੰਜ ਪਰਵਾਨ, ਨਦਰੀ ਕਰਮ ਪਵੈ ਨਿਸ਼ਾਨ, ਕਚ ਪਕਾਈ ਉੱਥੇ ਪਾਹੇ ਨਾਨਕ ਗਏ ਜਾਪੈ ਜਾਏ। ਧਰਮ ਖੰਡ ਕਾਇਓ ਧਰਮ, ਗਿਆਨ ਖੰਡ ਕਾਇਆ ਖੋ ਕਰਮ, ਕਿਤੇ ਪੌਣ ਪਾਣੀ ਬੈਸੰਤਰ, ਕਿਤੇ ਕਨ ਮਹੇਸ, ਕਿਤੇ ਬਰਮੇ ਘਾਟ ਘੜੀਐ ਰੂਪ ਰੰਗ ਕੇ ਵੇਸ, ਕਿਤੀਆਂ ਕਰਮ ਭੂਮੀ ਮੇਰ, ਕਿਤੇ ਕਿਤੇ ਧੂਪ ਦੇਸ, ਕਿਤੇ ਇੰਦ ਚੰਦ ਸੂਰ, ਕਿਤੇ ਕਿਤੇ ਮੰਡਲ ਦੇਸ, ਕਿਤੇ ਸੁਧਬਦ ਨਾਥ, ਕਿਤੇ ਕਿਤੇ ਦੇਵੀ ਵੇਸ, ਕਿਤੇ ਦੇਵਦਾਨ ਮੁੰਨ, ਕਿਤੇ ਕਿਤੇ ਸਮੁੰਦ, ਕੀਤੀ ਅਖਾਣੀ ਕੀਤੀ ਅਬਾਣੀ, ਕਿਤੇ ਪਾਤ ਨਰਿੰਦ, ਕੀਤੀਆਂ ਸੁਰਤੀ ਸੇਵਕ, ਕਿਤੇ ਨਾਨਕ ਅੰਤ ਨਾ ਅੰਤ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੈ ਨਾਦ ਵਿਨੋਦ ਕੋਡ ਆਨੰਦ। ਸ਼ਰਮ ਖੰਡ ਕੀ ਬਾਣੀ ਰੂਪ, ਤਿੱਥੈ ਘਾੜਤ ਘੜੀਆਂ ਬਹੁਤ ਅਨੂਪ, ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ, ਜੇ ਕੋ ਕਹਿ ਪਿੱਛੇ ਪਛਤਾਏ, ਤਿੱਥੈ ਘੜੀਆਂ ਸੁਰਤ ਮਤ ਮਨ ਬੁੱਧ, ਤਿੱਥੈ ਘੜੀਆਂ ਸੁਰਾਂ ਸਦਾ ਕੀ ਸੁੱਧ। ਕਰਮਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨ ਕੋਈ ਹੋਰ, ਤਿੱਥੈ ਜੋਤ ਮਹਾਂਬਲ ਸੂਰ, ਤਿਨ ਮੈਂ ਰਾਮ ਰਿਹਾ ਭਰਪੂਰ, ਤਿੱਥੈ ਸੀਤੋ ਸੀਤਾ ਮੈਂ ਮਾ ਮਾਹੇ, ਤਾਂ ਕਿ ਰੂਪ ਨ ਕਥਨੇ ਜਾਹੇ, ਨਾ ਉਹ ਮਰਨ ਠਾਗੇ ਜਾਹੇ। ਜਿਨ ਕਹਿ ਰਾਮ ਵਸੈ ਮਨ ਮਾਹੇ, ਤਿੱਥੈ ਭਗਤ ਵਸੈ ਕੇ ਲੋਕ ਕਰੈ ਆਨੰਦ, ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਿੰਦਰ ਨਿਹਾਲ। ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੁਕਥੈ ਤਨ ਤਨ ਅੰਤ, ਤਿੱਥੈ ਲੋ ਲੋ ਆਕਾਰ, ਜਿਵ ਜਿ ਹੁਕਮ ਤਹਿਤ ਵਿਕਾਰ, ਵੇਖੈ ਵਿਕਸੈ ਕਰ ਵਿਚਾਰ, ਨਾਨਕ ਕਥਨ ਕਰੜਾ ਸਾਰ। ਜਤ ਪਹਾਰਾ ਤੀਰਜ ਸੁਨਿਆਰ, ਹਰਣ ਮਤ ਵਿਦ ਥਿਆਰ, ਪੌਖ ਲਗਨ ਤਪਤਾਓ ਭਾਂਡਾ ਪਾਓ, ਅੰਮ੍ਰਿਤ ਧਾਲ ਘੜੀਆਂ ਸ਼ਬਦ ਜੀ ਟਕਸਾਲ, ਜਿਨ ਕੋ ਨਦਰ ਕਰਮ ਤਿਨਕਾਰ। ਨਾਨਕ ਨਦਰੀ ਨਦਰ ਨਿਹਾਲ, ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹੱਤ, ਦਿਵਸ ਰਾਤ ਦੋਏ ਦਾਈ ਦਾਇਆ, ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਾਪ, ਸ਼੍ਰੀ ਮੁਖ ਵਾਕ ਪਾਤਸ਼ਾਹ ਦਸਵੀਂ ਛੱਪੈ ਸ਼ੰਤ ਪ੍ਰਸਾਦ। ਚੱਕਰ ਚੇਨਰ ਵਰਨ ਜਾਤ ਪਾਤ ਨੈਨ ਜਿਹੇ ਰੂਪ ਰੰਗ, ਰੇਖ ਪੇ ਕੋ ਕਹਿ ਨਾ ਸਕਤ ਕਿਹੇ, ਚੱਲ ਮੂਰਤਨ ਪੋ ਪ੍ਰਕਾਸ਼ ਮਤੋਜ ਕਿਹਜੈ ਕੋਟ, ਇੰਦਰ ਇੰਦਰਾਣੂ ਸ਼ਾਹ ਸ਼ਾਹਣ ਗਣਿਜੈ, ਤ੍ਰਿਪਣ ਮਹੀਪ ਸੁਰ ਨਰ ਸੁਰ, ਨੇਤ ਨੇਤ ਬੰਤਰਨ ਕੈਤ, ਤਵ ਸਰਬਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ, ਭੁਜੰਗ ਪ੍ਰਿਆ ਛੰਦ, ਨਮਸਤੰ ਕਾਲੇ ਨਮਸਤੰ ਕਿਰਪਾਲੇ, ਨਮਸਤੰ ਰੂਪੇ ਨਮਸਤੰ ਰੂਪੇ, ਨਮਸਤੰ ਭੇਖੇ ਨਮਸਤੰ ਲੇਖੇ, ਨਮਸਤੰ ਕਾਏ ਨਮਸਤੰ ਜਾਏ, ਨਮਸਤੰ ਗੰਜੇ ਨਮਸਤੰ ਪੰਜੇ, ਨਮਸਤੰ ਨਾਮੇ ਨਮਸਤੰ ਠਾਮੇ, ਨਮਸਤੰ ਕਰਮੰਗ ਨਮਸਤੰ ਧਰਮੰਗ, ਨਮਸਤੰ ਨਾਮੰਗ ਨਮਸਤੰ ਤਾਮੰਗ, ਨਮਸਤੰ ਜੀਤੇ ਨਮਸਤੰ ਭੀਤੇ, ਨਮਸਤੰ ਬਾਹੇ ਨਮਸਤੰ ਅਡਾਹੇ, ਨਮਸਤੰ ਨੀਲੇ ਨਮਸਤੰ ਨਾਦੇ, ਨਮਸਤੰ ਛੇਦੇ ਨਮਸਤੰ ਗਾਧੇ, ਨਮਸਤੰ ਗੰਜੇ ਨਮਸਤੰ ਪੰਜੇ, ਨਮਸਤੰ ਉਧਾਰੇ ਨਮਸਤੰ ਪਾਰੇ, ਨਮਸਤੰ ਸੋਏ ਕੈ ਨਮਸਤੰ ਨੇਕੈ, ਨਮਸਤੰ ਭੂਤੇ ਨਮਸਤੰ ਜੂਪੇ, ਨਮਸਤੰ ਨਿਰਕਰਮੇ, ਨਮਸਤੰ ਨਿਰਭਰਮੇ, ਨਮਸਤੰ ਨਿਰਦੇਸੇ, ਨਮਸਤੰ ਨਿਰਭੇਸੇ, ਨਮਸਤੰ ਨਿਰਨਾਮੇ, ਨਮਸਤੰ ਨਿਰਕਾਮੇ, ਨਮਸਤੰ ਨਿਰਤਹਤੇ, ਨਮਸਤੰ ਨਿਰਕਹਤੇ, ਨਮਸਤੰ ਨਿਰਧੂਤੇ, ਨਮਸਤੰ ਭੂਤੇ, ਨਮਸਤੰ ਲੋਕੇ, ਨਮਸਤੰ ਸੋਕੇ, ਨਮਸਤੰ ਨਿਰਤਾਪੇ, ਨਮਸਤੰ ਥਾਪੇ, ਨਮਸਤੰ ਤਿਰਮਾਨੇ, ਨਮਸਤੰ ਨਿਧਾਨੇ, ਨਮਸਤੰ ਗਾਹੇ, ਨਮਸਤੰ ਬਾਹੇ, ਨਮਸਤੰ ਤਿਰਵਰਗੇ, ਨਮਸਤੰ ਸਰਗੇ, ਨਮਸਤੰ ਪਰਭੋਗੇ, ਨਮਸਤੰ ਸੁਜੋਗੇ, ਨਮਸਤੰ ਰੰਗੇ, ਨਮਸਤੰ ਭੰਗੇ, ਨਮਸਤੰ ਗੰਮੇ, ਨਮਸਤਸਰਮੇ, ਨਮਸਤੰ ਜਲਾਸਰੇ, ਨਮਸਤੰ ਨਿਰਾਸਰੇ, ਨਮਸਤੰ ਜਾਤੇ, ਨਮਸਤੰ ਪਾਤੇ, ਨਮਸਤੰ ਮਜਬੇ, ਨਮਸਤਸਤਜਬੇ,
ਅਧੀਸੰਗ ਦੇ ਸੇ ਨਮਸਤੰਗ ਪਿਸੇ ਨਮਸਤੰਗ ਨਿਰਤਾਮੇ ਨਮਸਤੰਗ ਨਿਰਬਾਮੇ ਨਮ ਸਰ ਕਾਲੇ ਨਮ ਸਰ ਦਿਆਲੇ ਨਮ ਸਰ ਰੂਪੇ ਨਮ ਸਰ ਭੂਪੇ ਨਮ ਸਰ ਖਾਪੇ ਨਮ ਸਰ ਥਾਪੇ ਨਮ ਸਰ ਕਾਲੇ ਨਮ ਸਰ ਪਾਲੇ ਨਮਸਤਸ ਦੇਵੈ ਨਮਸਤੰਗ ਪਿਹਵੈ ਨਮਸਤੰਗ ਜਨਮੇ ਨਮਸਤੰਗ ਸੁਬਨਮੇ ਨਮ ਸਰ ਗਾਉਣੇ ਨਮ ਸਰ ਪਾਉਣੇ ਨਮ ਸਰ ਰੰਗੇ ਨਮ ਸਰ ਪੰਗੇ ਨਮ ਕਾਲ ਕਾਲੇ ਨਮਸਤਸ ਦਿਆਲੇ ਨਮਸਤੰਗ ਵਰਣੇ ਨਮਸਤੰਗ ਮਰਣੇ ਨਮਸਤੰਗ ਜਰਾਰੰਗ ਨਮਸਤੰਗ ਕਰਤਾਰੰਗ ਨਮੋ ਸਰਬਤੰਦੇ ਨਮੋ ਸਰਬਤੰਦੇ ਨਮੋਸਤ ਅਬੰਧੇ ਨਮਸਤੰਗ ਨਰਸਾਕੇ ਨਮਸਤੰਗ ਨਿਰਭਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਾ ਸਰਾਗੇ ਨਮਸਤੰਗ ਸੁਹਾਗੇ ਨਮ ਸਭ ਸੌਖੰਗ ਨਮ ਸਭ ਪੋਖੰਗ ਨਮ ਸਭ ਕਰਤਾ ਨਮ ਸਭ ਹਰਤਾ ਨਮ ਜੋਗ ਜੋਗ ਨਮ ਭੋਗ ਭੋਗੇ ਨਮ ਸਭ ਦਿਆਲੇ ਨਮ ਸਰ ਪਾਲੇ ਚਾਚਰੀ ਚੰਦੋ ਪ੍ਰਸਾਦ ਰੂਪ ਹੈ ਨੂਪ ਹੈ ਜੂ ਹੈ ਭੂ ਹੈ ਲੇਖ ਹੈ ਪੇਖ ਹੈ ਨਾਮ ਹੈ ਕਾਮ ਹੈ ਤੇਹ ਹੈ ਪੇਹ ਹੈ ਜੀਤ ਹੈ ਭੀਤ ਹੈ ਤ੍ਰਿਮਾਨ ਨਿਧਾਨ ਹੈ ਤ੍ਰਿਵਰਗ ਹੈ ਸਰਗ ਹੈ ਨੀਲੈ ਨਾਦ ਹੈ ਅਜੇ ਹੈ ਆਜਾਦ ਹੈ ਜਨਮ ਹੈ ਵਰਨ ਹੈ ਭੂਤ ਹੈ ਭਰਨ ਹੈ ਗੰਜ ਹੈ ਭੰਜੈ ਝੂਝੈ ਝਾਂਜੈ ਅਮੀਕ ਹੈ ਰਫੀਕ ਹੈ ਧੰਦ ਹੈ ਬੰਧ ਹੈ ਨਿਰਬੂਝ ਹੈ ਸੂਝ ਹੈ ਕਾਲ ਹੈ ਜਾਲ ਹੈ ਲਾਹ ਹੈ ਜਹ ਹੈ ਅਨੰਤ ਹੈ ਮਹੰਤ ਹੈ ਲੀਕ ਹੈ ਨਰਸਰੀ ਕਹਿ ਨਿਰਲੰਬ ਹੈ ਸੰਭ ਹੈ ਗਮ ਹੈ ਜਮ ਹੈ ਭੂਤ ਹੈ ਛੂਤ ਹੈ ਲੋਕ ਹੈ ਸ਼ੋਕ ਹੈ ਕਰਮ ਹੈ ਪਰਮ ਹੈ ਜੀਤ ਹੈ ਭੀਤ ਹੈ ਬਾਹ ਹੈ ਗਾਹ ਮਾਨ ਨਿਧਾਨ ਅਨੇਕ ਹੈ ਫਰੇਕ ਹੈ ਭੁਜੰਗ ਪਿਆ ਛੰਦ ਨਮੋ ਸਰ ਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਭੇਖੀ ਪਿਹੇ ਵੇ ਨਮੋ ਕਾਲ ਕਾਲੇ ਨਮੋ ਸਰ ਪਾਲੇ ਨਮੋ ਸਰ ਗਾਉਣੇ ਨਮੋ ਸਰ ਪਾਉਣੇ ਅਨੰਗੀ ਅਨਾਥੇ ਨਰਸੰਗੀ ਪਰਮਾਥੇ ਨਮੋ ਪਾਨ ਭਾਨੇ ਨਮੋ ਮਾਨ ਮਾਨ ਨਮੋ ਚੰਦਰ ਚੰਦਰ ਨਮੋ ਪਾਨ ਪਾਨ ਨਮੋ ਗੀਤ ਗੀਤ ਨਮੋ ਤਾਨ ਤਾਨੇ ਨਮੋ ਨਿਰਤ ਨਿਰਤ ਨਮੋ ਨਾਦ ਨਾਦ ਨਮੋ ਪਾਨ ਪਾਨ ਨਮੋ ਬਾਧ ਬਾਧੇ ਨੰਗੀ ਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਥੇ ਸਮਸਤੀ ਵਿਭੂਤੇ ਕਲੰਕ ਅੰਗਰਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸਿੰਘ ਪਰਮ ਰੂਪੇ ਨਮੋ ਯੋਗ ਯੁਗੇ ਸਿੰਘ ਪਰਮ ਸਿੱਧੇ ਨਮੋ ਰਾਜ ਰਾਜੇ ਸਿੰਘ ਪਰਮ ਬ੍ਰਿਧੇ ਨਮੋ ਸ਼ਸਤਰ ਪਹਾਣੇ ਨਮੋ ਅਸਤਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਅਪੇਖੀ ਅਪਰਮੀ ਭੋਗੀ ਭੁਗਤੇ ਨਮੋ ਯੋਗ ਜੁਗੇ ਸਿੰਘ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੋ ਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸ਼ਾਹ ਸ਼ਾਹ ਨਮੋ ਭੂ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤੰਗ ਸ਼ਨਾਨੇ ਨਮੋ ਮੰਤਰ ਮੰਤਰੰਗ ਨਮੋ ਜੰਤਰ ਜੰਤਰੰਗ ਨਮੋ ਇਸ਼ਟੇਸ਼ਚ ਨਮੋ ਤੰਤਰ ਤੰਤਰੰਗ ਸਦਾ ਸੱਚਦਾਨੰਦ ਸਰੰਗ ਪ੍ਰਣਾਸੀ ਅਨੂਪੇ ਰੂਪੇ ਸਮਸਤੁਨੇ ਵਾਸੀ ਸਦਾ ਸਿੱਧਤਾ ਬੁੱਧਤਾ ਬਿਰਦ ਕਰਤਾ ਦੋ ਉਰਧ ਅਰਧੰ ਅਘੰ ਓ ਘਰਤਾ ਪਰੰ ਪਰਮ ਪਰਮੇਸ਼ਵਰੰ ਪ੍ਰੋਸ਼ ਪਾਲੰ ਸਦਾ ਸਰਵਦਾ ਸਿਧਾਤਾ ਦਿਆਲੰ ਅਸ਼ੇਦੀ ਹਫੇਦੀ ਅਨਾਮੰ ਅਕਾਮੰ ਸਮਸਤੋ ਪਰਾਜੀ ਸਮਸਤਸਤਾਮੰ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਰੇ ਹੈ ਪੀਤੈ ਪੇ ਹੈ ਪ੍ਰਭੂ ਹੈ ਜੂ ਹੈ ਦੇਸੈ ਭੇਸੈ ਭੁਜੰਗ ਪ੍ਰਿਆ ਸ਼ਾਂਦੂ ਅਗਾਧੇ ਬਾਧੇ ਨੰਦੀ ਸਰੂਪੇ ਨਮੋ ਸਰਵਾਨੇ ਸਮਸਤੇ ਨਿਧਾਨੇ ਨਮਸਤੰ ਨਰਨਾਥੇ ਨਮਸਤੰ ਪਰਮਾਥੇ ਨਮਸਤੰ ਗੰਜੇ ਨਮਸਤੰ ਭੰਜੇ ਨਮਸਤੰ ਕਾਲੇ ਨਮਸਤੰ ਪਾਲੇ ਨਮੋ ਸਰਦੇਸ ਨਮੋ ਸਰ ਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸ਼ਾਹ ਸ਼ਾਹ ਨਮੋ ਮਹਾਮਾਇ ਨਮੋ ਗੀਤ ਗੀਤ ਨਮੋ ਪ੍ਰੀਤ ਪ੍ਰੀਤ ਨਮੋ ਰੋਗ ਰੋਗ ਨਮੋ ਸੋਗ ਸੋਖੇ ਨਮੋ ਸਰ ਰੋਗੇ ਨਮੋ ਸਰ ਭੋਗੇ ਨਮੋ ਸਰ ਜੀਤੰਗ ਨਮੋ ਸਰ ਪੀਤੰਗ ਨਮੋ ਸਰ ਗਿਆਨ ਬ੍ਰਹਮਤਾਨੰਗ ਨਮੋ ਸਰਮੰਤਰੰਗ ਨਮੋ ਸਭ ਜੰਤਰੰਗ ਨਮੋ ਸਭ ਦ੍ਰਿਸੰਗ ਨਮੋ ਸਰ ਕ੍ਰਿਸੰਗ ਨਮੋ ਸਰ ਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵਨੋ ਬੀਜ ਬੀਜੇ ਖਿਜੇ ਭਿਜੇ ਸਮਸਤੰਗ ਪ੍ਰਸਿਜੇ ਕਿਰਪਾਲੰਗ ਸਰੂਪੇ ਕੋਕਰੰਗ ਪ੍ਰਣਾਸੀ ਸਦਾ ਸਰਬਦਾ ਰਿਧ ਸਿੰਘ ਨਿਵਾਸੀ ਚਰਪੜ ਛੰਦ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਆ ਖਲ ਜੋਗੇ ਚਲ ਪੋਗੇ ਚਲ ਰਾਜੇ ਟਲ ਸਾਜੇ ਖਲ ਧਰਮੰਗਲਾ ਕਰਮੰਗ ਸਰਮੰਗ ਦਾਤਾ ਸਰਮੰਗ ਗਾਤਾ ਸਰਮੰਗ ਪਾਨੇ ਸਰਮੰਗ ਮਾਨੇ ਸਰਮੰਗ ਪ੍ਰਾਣੰਗ ਸਰਮੰਗ ਤ੍ਰਾਣੰਗ ਸਰਮੰਗ ਭੁਗਤਾ ਸਰਮ ਯੋਗਤਾ ਸਰਵੰਗ ਦੇਵੰਗ ਸਰਵੰਗ ਪੇਵੰਗ ਸਰਵੰਗ ਕਾਲੇ ਸਰਵੰਗ ਪਾਲੇ ਰੂਆ ਸ਼ੰਤ ਪ੍ਰਸਾਦ ਵਾਦ ਰੂਪਨਾਦ ਮੂਰਤ ਜੁਨ ਪੁਰਖ ਪਾਰ ਸਰਮਾਨ ਤ੍ਰਿਮਾਨ ਦੇ ਪੇਵਾਦ ਉਧਾਰ ਸਰਪਾਲ ਸਰਵਕਾਲ ਸਰਕੋਪਨਕਾਰ ਜਤ ਤਤਰ ਰਾਜੀ ਅਵਧੂਤ ਰੂਪਸਾਲ ਨਾਮ ਠਾਮ ਨਾ ਜਾਤ ਜਾਕਰ ਰੂਪ ਰੰਗ ਨਾ ਰੇਖੂ ਆਦਿ ਪੁਰਖਦਾਰ ਮੂਰਤ ਜੋ ਨਿਆਦ ਸੇਖ ਦੇਸ਼ ਔਰ ਨ ਪੇਹ ਜਾਕ ਰੂਪ ਰੇਖ ਨਰਾਗ ਜਤ ਤਤ ਦਿਸ਼ਾ ਵਿਸ਼ਾ ਹੋਏ ਫੈਲੋ ਨਰਾਗ ਨਾਮ ਕਾਮਹੀਨ ਪੇਗ ਧਾਮੂ ਨਾ ਜਾਏ ਸਰਵਮਾਨ ਸਰਵਤਰਮਾਨ ਸਦਾ ਮਾਨਤਾ ਹੈ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਨੰਤ ਕੁਹਰੇ ਕਦੇ ਭੇਵਨਾ ਜਨ ਨਹੀਂ ਜੇ ਬੇਦ ਔਰ ਕਤੇਵ ਰੂਪ ਰੰਗ ਨਾ ਜਾਤ ਪਾਸੋ ਜਾਨੀ ਕਹਿ ਜੇਵ ਤਾਤ ਮਾਤ ਨਾ ਜਾਤ ਜਾਕਰ ਜਨ ਮਰਨ ਵਿਹੀਨ ਚੱਕਰ ਬੱਕਰ ਫਿਰੈ ਚਤਰ ਚੱਕ ਮਾਨੀ ਪੁਰਤੀਨ ਲੋਕ ਚੌਧੈ ਕੇ ਵਿਖੇ ਜਗ ਜਾਪੀ ਜੇ ਜਾਪ ਹੋਆ ਦੇਵਨਾਦ ਮੂਰਤ ਹਾਪਿਓ ਸਭ ਜੇ ਥਾਪ ਪਰਮ ਰੂਪ ਨੀਤ ਮੂਰਤ ਪੂਰਨ ਪੁਰਖ ਪਾਰ ਸਰਬ ਵਿਸਵ ਰਚੇ ਹੋਹੂੰ ਸੁਯੰਗ ਭਵ ਗਣ ਭੰਜਨਿਹਾਰ ਕਾਲਹੀਨ ਕਲਾ ਸੰਯੁਗਤ ਕਾਲ ਪੁਰਖ ਦੇਸ ਧਰਮ ਧਾਮ ਸੋ ਭਰਮ ਰਹਿਤ ਭੂਤਲਕ ਭੇਸ ਅੰਗ ਰਾਗ ਨਰੰਗ ਜਾਕੇ ਜਾਤ ਪਾਤਰ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤਦਾਇਕ ਕਾਮ ਆਪ ਰੂਪ ਅਮੀਕ ਅਨੁ ਸਤੇ ਪੁਰਖ ਬਧੂਤ ਗਰਭ ਗੰਜਨ ਸਰ ਭੰਜਨ ਆਦਿ ਰੂਪ ਸੂਤ ਅੰਗਹੀਨ ਭੰਗਨਾਤਮਿਕ ਪੁਰਖ ਪਾਰ ਸਰਵ ਲਾਇਕ ਸਰਵ ਘਾਇਕ ਸਰਕੁਪਰਤ ਪਾਰ
ਸਰਬਗੰਤਾ ਸਰਬਹੰਤਾ ਸਰਬ ਤੇ ਅਨਭੇਖ ਸਰਬ ਸ਼ਾਸਤਰ ਨਾ ਜਨ ਨਹੀਂ ਜਿਹ ਰੂਪ ਰੰਗ ਅਰਿ ਰੇਖ ਪਰਮ ਵੇਦ ਪੁਰਾਣ ਜਾ ਕੈ ਨਿਧ ਭਗਤ ਨਿਤ ਕੋਟ ਸਿਮਤ ਪੁਰਾਣ ਸ਼ਾਸਤਰ ਨਿਆ ਵਿਬੋਚਿਤ ਮਤ ਭਾਰ ਸ਼ਮਦ ਪ੍ਰਸਾਦ ਗੁਣ ਗਨ ਉਧਾਰ ਮੈਂ ਮਾ ਪਾਰ ਆਸਨ ਆਪ ਹੰਗ ਉਪਮਾ ਅਨੰਗ ਅਨਭੋ ਪ੍ਰਕਾਸ਼ ਨਿਤ ਨਾਸ ਆ ਜਾਨ ਬਾਦਸ਼ਾਨ ਸ਼ਾਹ ਰਾਜਾਂ ਰਾਜਪਾਨਨ ਪਾਨ ਦੇਵਾਨ ਦੇਵਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਰੰਕਾਰੰ ਕਾਲਨ ਕਾਲ ਅੰਨ ਪੂਤ ਅੰਗ ਆਭਾ ਭੰਗ ਗਤ ਮਿਤ ਪਾਰ ਗੁਣਗਨ ਉਧਾਰ ਮੁਨਗਨ ਪ੍ਰਣਾਮ ਨਿਰਪੈ ਨੇ ਕਾਮ ਆਤ ਉਤ ਪ੍ਰਚੰਡ ਮਿਤ ਗਤ ਖੰਡ ਲਿਸੈ ਕਰਮ ਦਿਸੈ ਧਰਮ ਸਰਬਾ ਪ੍ਰਨਾਢੇ ਆ ਅਨਡ ਵਾਢੇ ਚਾਚੀ ਛੰਦ ਪ੍ਰਸਾਦ ਗੋਬਿੰਦੇ ਮੁਕੁੰਦੇ ਉਧਾਰੇ ਪਹਾਰੇ ਹਰਿਅੰਕਰਿ ਨੜਾਮੇ ਕਾਮੇ ਭੁਜੰਗ ਪਿਆ ਛੰਦ ਹੂ ਚਿਤ ਚਕਰ ਕਰਤਾ ਹੂ ਚਿਤ ਚਕਰ ਹਰਤਾ ਚਿਤ ਚਕਰ ਦਾਨੀ ਚਿਤ ਚਕਰ ਜਾਨੇ ਚਿਤ ਚਕਰ ਵਰਤੀ ਚਿਤ ਚਕਰ ਭਰਤੀ ਚਿਤ ਚਕਰ ਪਾਲੇ ਚਿਤ ਚਕਰ ਕਾਲੇ ਚਤ ਚਕਰ ਪਾਸੇ ਚਤੁਰ ਚਕਰ ਵਾਸੇ ਚਤੁਰ ਚਕਰ ਮਾਨੇ ਹੈ ਚਤੁਰ ਚਕਰ ਦਾਨੇ ਚਾਚਰੀ ਛੰਦ ਨ ਸੱਤਰ ਨ ਮਿੱਤਰ ਨ ਭਰਮੰਗ ਨ ਪਿੱਤਰ ਨ ਕਰਮੰਗ ਨ ਕਾਇ ਜਨਮੰਗ ਅਜਾਈ ਨਾ ਚਿਤਰੈ ਨਾ ਮਿੱਤਰੈ ਪਰੇ ਹੈ ਪਵਿੱਤਰੈ ਪ੍ਰਥੀਸੈ ਦੇਸੈ ਦ੍ਰਿਸੈ ਕ੍ਰਿਸੈ ਭਗਵਤੀ ਛੰਦ ਪ੍ਰਸਾਦ ਕਤੇ ਕੇ ਅਚੇ ਦੇਸੈ ਕੇ ਅਪਜ ਪੇਸੈ ਕੇ ਅਗਨ ਕਰਮੈ ਕੇ ਅਪਜ ਪਰਮੈ ਕਿ ਅਪੇ ਜਲੋਕੈ ਕਿ ਦਸੋਕੈ ਕਿ ਅਵਧੂਤ ਵਰਨੈ ਕਿ ਵਿਭੂਤ ਕਰਨੈ ਕਿ ਰਾਜੰਗ ਪ੍ਰਭਾ ਹੈ ਕਿ ਧਰਮੰਗ ਤੁਜਾ ਹੈ ਕਿ ਸ਼ੋਕ ਵਰਨੈ ਕਿ ਸਰਵਾ ਪਰਨੈ ਕਿ ਜਗਤੰ ਕ੍ਰਿਤੀ ਹੈ ਕਿ ਛਤਰੰਗ ਛਤਰੀ ਹੈ ਕਿ ਬ੍ਰਹਮੰਗ ਸਰੂਪ ਹੈ ਕਿ ਅਨਪੋ ਨੂਪ ਹੈ ਕਿ ਆਦਿ ਅਦੇਵ ਹੈ ਕਿ ਅਪੇ ਬਹਿ ਕਿ ਚਿਤਰੰਗ ਵਿਹੀਨ ਹੈ ਕਿ ਕਹਿਦੀਨ ਹੈ ਕਿ ਰੋਜੀ ਰਜਾ ਕਰੀ ਮੈਂ ਰਿਹਾ ਕਹਿ ਕੇ ਪਾਕ ਵਿਆਹ ਹੈ ਕਿ ਗੈਬਲ ਗਾਇਬ ਹੈ ਕਿ ਅਫਰ ਗੁਨਾਹ ਹੈ ਕਿ ਸ਼ਾਂਤ ਸ਼ਾਹ ਹੈ ਕਿ ਕਾਰਨ ਕੁਨਿੰਦ ਹੈ ਕਿ ਰੋਜੀ ਦੇਹੰਦ ਹੈ ਕਿ ਰਾਜ ਕਰੀ ਮੈਂ ਕਿ ਕਰਮੰਗ ਕਰੀ ਮੈਂ ਕਿ ਸਰਵੰਗ ਕਲੀ ਹੈ ਕਿ ਸਰਵੰਗ ਦਰੀ ਹੈ ਕਿ ਸਰਵਤਰ ਮਾਨੇ ਹੈ ਕਿ ਸਰਵਤਰ ਦਾਨੇ ਹੈ ਕਿ ਸਰਵਤਰ ਗਾਉਣ ਹੈ ਕਿ ਸਰਵਤਰ ਭਾਉਣ ਹੈ ਕਿ ਸਰਵਤਰ ਦੇਸ ਹੈ ਕਿ ਸਰਵ ਭੇਸ ਹੈ ਕਿ ਸਰਵਤਰ ਰਾਜ ਹੈ ਕਿ ਸਰਵਤਰ ਸੱਜ ਹੈ ਕਿ ਸਰਵਤਰ ਦੀਨ ਹੈ ਕਿ ਸਰਵਤਰ ਲੀਨ ਹੈ ਕਿ ਸਰਵਤਰ ਜਾ ਹੋ ਕਿ ਸਰਵਤਰ ਭਾ ਹੋ ਕਿ ਸਰਵਤਰ ਦੇਸ ਹੈ ਕਿ ਸਰਵ ਭੇਸ ਹੈ ਕਿ ਸਰਵਤਰ ਕਲ ਹੈ ਕਿ ਸਰਵਤਰ ਪਾਲ ਹੈ ਕਿ ਸਰਵਤਰ ਹੰਤਾ ਕਿ ਸਰਵਤਰ ਗੰਤਾ ਕਿ ਸਰਵਤਰ ਭੇਖੀ ਕਿ ਸਰਵਤਰ ਭੇਖੀ ਕਿ ਸਰਵਤਰ ਕਾਜੈ ਕਿ ਸਰਵਤਰ ਰਾਜ ਕਿ ਸਰਵਤਰ ਸੁੱਖ ਹੈ ਕਿ ਸਰਵਤਰ ਭੁੱਖ ਹੈ ਕਿ ਸਰਵਤਰ ਤ੍ਰਾਣ ਹੈ ਕਿ ਸਰਵਤਰ ਪ੍ਰਾਣ ਹੈ ਕਿ ਸਰਵਤਰ ਦੇਸ ਹੈ ਕਿ ਸਰਵਤਰ ਭੇਸ ਹੈ ਕਿ ਸਰਵਤਰ ਮਾਨੇ ਸਦਾ ਪ੍ਰਧਾਨੇ ਹੈ ਕਿ ਸਰਵਤਰ ਜਾਪਿਆ ਹੈ ਕਿ ਸਰਵਤਰ ਥਾਪਿਆ ਹੈ ਕਿ ਸਰਵਤਰ ਭਾਨ ਹੈ ਕਿ ਸਰਵਤਰ ਮਨ ਹੈ ਕਿ ਸਰਵਤਰ ਇੰਦਰ ਹੈ ਕਿ ਸਰਵਤਰ ਚੰਦਰ ਹੈ ਕਿ ਸਰਵੰਗ ਕਲੀ ਮੈਂ ਕਿ ਪਰਮ ਭੀ ਮੈਂ ਕਿ ਅਕਲ ਨਾਮ ਹੈ ਕਿ ਸਹਿਬ ਕਲਾਮ ਹੈ ਕਿ ਹੁਸਨ ਵਜੂ ਹੈ ਤਮਾਮ ਰਜੂ ਹੈ ਹਮੇ ਸਲ ਸਲਾਮੈ ਸਲੀ ਖਤਮੋ ਦਾਮੈ ਗਰੀਬਲ ਸਿੱਖ ਅਸਤੈ ਗਰੀਬਲ ਪ੍ਰਸਤੈ ਬਲੰਦਰ ਮਕਾਨੈ ਜਮੀਨੋ ਜਮਾਨੈ ਤਮੀਜੁਲ ਤਮਾਮ ਮੈਰਜੁਲ ਨਿਧਾਨੈ ਰੀਫਲ ਜੀ ਮੈਰਜਾ ਕਜਕੀਨਾ ਨੇਕਲ ਤਰੰਗ ਹੈ ਭੇਦੈ ਭੰਗ ਹੈ ਅਜੀਜ਼ ਨਿਵਾਜ ਹੈ ਗਰੀਮੁਖ ਰਾਜ ਹੈ ਨਿਰਗਤ ਸਰੂਪ ਹੈ ਤ੍ਰਿਮੁਗਤ ਵਿਭੂਤ ਹੈ ਪਰ ਭੁਗਤ ਪ੍ਰਭਾ ਹੈ ਸੋਜੁਗਤ ਸਦਾ ਹੈ ਸਦਾ ਵੰਗ ਸਰੂਪ ਹੈ ਭੇਦੀ ਰੂਪ ਹੈ ਸਮਸਤੋ ਪਰਾਜ ਹੈ ਸਦਾ ਸਰਬਸਾਜ ਹੈ ਸਮਸਤ ਸਲਾਮ ਹੈ ਸਦੈਵ ਕਾਮ ਹੈ ਨਿਰਬਾਧ ਸਰੂਪ ਹੈ ਅਗਾਧ ਹੈ ਨੂਪ ਹੈ ਉਹ ਅੰਗਾਦ ਰੂਪ ਹੈ ਨਾਦ ਸਰੂਪ ਹੈ ਨੰਗੀ ਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਭਰਗੰ ਤ੍ਰਿਵਾਦੇ ਆਗੰਜੇ ਆਗਾਦੇ ਸੁਭੰਗ ਸਰਭਾਗੇ ਸੋ ਸਰਬਾਨ ਰਾਗੇ ਤ੍ਰਿਭਗ ਸਰੂਪ ਹੈ ਛਿਜੈ ਛੂਤ ਹੈ ਕਿ ਨਿਰਕੰ ਪ੍ਰਣਾਸ ਹੈ ਪ੍ਰਥਿਲ ਪ੍ਰਭਾਸ ਹੈ ਨਿਰਗਤ ਪ੍ਰਭਾ ਹੈ ਸਦੈਵ ਸਦਾ ਹੈ ਬੇਭੁਗ ਸਰੂਪ ਹੈ ਪਰ ਜਗਤ ਅਨੂਪ ਹੈ ਨਿਰਗਤ ਸਦਾ ਹੈ ਬੇਭੁਗਤ ਪ੍ਰਭਾ ਹੈ ਨਿਰਗਤ ਸਰੂਪ ਹੈ ਪ੍ਰਜਗਤ ਅਨੂਪ ਹੈ ਚਾਚਰੀ ਛੰਦ ਭੰਗ ਹੈ ਨੰਗ ਹੈ ਭੇਖ ਹੈ ਲੇਖ ਹੈ ਭੇਖ ਹੈ ਅਭੰਗ ਹੈ ਨੰਗ ਹੈ ਭੇਖ ਹੈ ਲੇਖ ਹੈ ਭਰਮ ਹੈ ਕਰਮੈ ਨਾਦ ਹੈ ਜੁਗਾਦ ਹੈ ਜੈ ਹੈ ਬਹਿ ਭੂਤ ਹੈ ਦੂਤ ਹੈ ਅਨਾਸ ਹੈ ਉਦਾਸ ਹੈ ਅਤੰਦ ਹੈ ਅਬੰਧ ਹੈ ਭਗਤ ਹੈ ਭਰਗਤ ਹੈ ਨਾਸ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੁਨਿੰਤ ਹੈ ਲਿਖਿਆ ਲਿਖਿਆ ਲਿਖ ਹੈ ਭੇਖ ਹੈ ਡਾਹ ਹੈ ਗਾਹ ਹੈ ਸੰਭ ਹੈ ਗੰਭ ਹੈ ਨੀਲ ਹੈ ਨਾਦ ਹੈ ਨਿਤ ਹੈ ਸੁਨਿਤ ਹੈ ਅਜਾਤ ਹੈ ਅਜਾਦ ਹੈ ਚਰਪੜ ਛੰਤ ਪ੍ਰਸਾਦ ਸਰਵੰਗ ਹੰਤਾ ਸਰਵੰਗ ਗੰਤਾ ਸਰਵੰਗ ਖਿਆਤਾ ਸਰਵੰਗ ਗਿਆਤਾ ਸਰਵੰਗ ਹਰਤਾ ਸਰਵੰਗ ਕਰਤਾ ਸਰਵੰਗ ਪ੍ਰਾਣੰਗ ਸਰਵੰਗ ਤਰਾਣੰਗ ਸਰਵੰਗ ਕਰਮੰਗ ਸਰਵੰਗ ਧਰਮੰਗ ਸਰਵੰਗ ਜੁਗਤਾ ਸਰਵੰਗ ਤਰ ਸਾਭ ਛੰਤ ਪ੍ਰਸਾਦ ਨਮੋ ਨਰਕ ਨਾਸੇ ਸਦਾ ਭੰਗ ਪ੍ਰਕਾਸ਼ੇ ਨੰਗੰਗ ਸਰੂਪੇ ਭੰਗੰਗ ਵਿਭੂਤੇ ਪ੍ਰਮਾਥੰਗ ਪ੍ਰਮਾਥੇ ਸਦਾ ਸਰਵਸਾਥੇ ਏਕਾਦ ਸਰੂਪੇ ਨਿਰਬਾਧ ਵਿਭੂਤੇ ਨੰਗੀ ਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਵੰਗੀ ਅਨੂਪੇ ਨਾ ਪੋਤਰੈ ਨਾ ਪੁੱਤਰਨ ਸਤਰਨ ਮਿੱਤਰਨ ਤਾਤਨ ਮਾਤਨ ਜਾਤਨ ਪਾਤਨ ਨਿਰਸਾਕੰ ਸ੍ਰੀ ਕੈਮੇ ਤੋ ਮੀਹ ਕੈ ਸਦਾ ਭੰਗ ਪ੍ਰਭਾ ਹੈ ਅਜਾਹੇ ਜਾਹੇ ਭਗਵਤੀ ਛੰਤ ਪ੍ਰਸਾਦ ਕੇ ਜਾਹਰ ਜੂਰ ਹੈ ਕਿ ਹਾਜ਼ਰ ਹਜੂਰ ਹੈ ਹਮੇ ਸੁਲ ਸਲਾਮ ਹੈ ਸਮਸਤ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਉਸਲ ਚਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰੀਮ ਹੈ ਕਿ ਰੋਜੀ ਦੇ ਹੰਦ ਹੈ ਕਿ ਰਾਜ ਕਰਿੰਦ ਹੈ ਕਰੀਮੁਲ ਕਮਾਲ ਹੈ ਕਿ ਉਸਲ ਜਮਾਲ ਹੈ ਗਰੀਬੁਲ ਖਿਰਾਜ ਹੈ ਗਰੀਬ ਨਿਵਾਜ ਹੈ ਹਰੀਫੁਲ ਸਿਕਾਨ ਹੈ ਹਰਾਸਲ ਫਿਕਾਨ ਹੈ ਕਲੰਕੰਗ ਪ੍ਰਣਾਸ ਹੈ ਸਮਸਤ ਨਿਵਾਸ ਹੈ ਗੰਜਲ ਗਨੀਮ ਹੈ ਰਜਾ ਕਰੀਮ ਹੈ ਸਮਸਤ ਜਮਾ ਹੈ ਕਿ ਸਾਹਿਬ ਕਿਰਾ ਹੈ ਕਿ ਨਰਕੰਗ ਪ੍ਰਣਾਸ ਹੈ ਬੈਸਤੋ ਨਿਵਾਸ ਹੈ ਕਿ ਸਰਵ ਗਵਾਨ ਹੈ ਮੇਸਰਵਾਨ ਹੈ ਤਮਾਮਲ ਤਮੀਜ ਹੈ ਸਮਸਲ ਅਜੀਜ ਹੈ ਪਰਮ ਪਰਮੀਸ ਹੈ ਸਮਸਲ ਅਦੀਸ ਹੈ ਦੀਸਲ ਲੇਖ ਹੈ ਮੇਸਲ ਭੇਖ ਹੈ ਜਮੀਨ ਜਮਾ ਹੈ ਮੀ ਕੁਲਿਮਾ ਹੈ ਕਰੀਮੁਲ ਕਮਾਲ ਹੈ ਕਿ ਜੁਰਤ ਜਮਾਲ ਹੈ ਕਿ ਚਲੰਗ ਪ੍ਰਕਾਸ਼ ਹੈ ਕਿਵੇਂ ਤੋਂ ਸੁਭਾਸ ਹੈ ਕਿ ਜੋ ਸਰੂਪ ਹੈ ਕਿਵੇਂ ਤੋਂ ਵਿਭੂਤ ਹੈ ਕਿਵੇਂ ਤੋਂ ਪਸਾ ਹੈ ਕਿ ਆਤਮ ਪ੍ਰਭਾ ਹੈ ਕਿ ਚਲੰਗ ਨੰਗ ਹੈ ਕਿਵੇਂ ਤੋਂ ਭੰਗ ਹੈ
ਮਦਪਾਰ ਸ਼ੰਤ ਪ੍ਰਸਾਦ ਮੁਰਮਨ ਪ੍ਰਣਾਮ ਗੁਣ ਗੁਣ ਮੁਦਾਮ ਅਰਬਰ ਗੰਜ ਹਰ ਨਰ ਪ੍ਰਭਾਂਜਨ ਗਨ ਪ੍ਰਣਾਮ ਮੁਰਮਨ ਸਲਾਮ ਹਰ ਨਰ ਖੰਡ ਬੰਧਨ ਮੰਡਨ ਪਵਨਾਸ ਮੁਰਮਨ ਪ੍ਰਕਾਸ਼ ਗੁਣ ਗੁਣ ਪ੍ਰਣਾਮ ਜਲਥਰ ਮੁਦਾਮ ਅੰਛ ਜੇ ਅੰਗ ਆਸਨ ਭੰਗ ਉਪਮਾ ਪਾਰੁਗਤ ਮਿਤ ਉਧਾਰ ਜਲਥਰ ਮੰਡ ਦਿਸ ਭੰਡ ਜਲਥਰ ਮਹੰਤ ਦਿਸ ਬੇਅੰਤਨ ਪਵਨਾਸ ਧਿਰਤਾ ਤੁਰਾ ਸਵਾ ਜਾਨ ਬਾਹੂ ਇੱਕ ਸਦਾ ਹੋ ਓਂਕਾਰ ਆਦ ਕਥਨੀ ਨਾਦ ਖਲਖੰਡ ਖਿਆਲ ਗੁਰਬਰ ਕਾਲ ਘਰ ਘਰ ਪ੍ਰਣਾਮ ਚ ਚਰਨਾਮ ਅਨਛਿਜ ਗਾਤ ਅਜ ਜਨਾ ਬਾਤ ਅਨਝੰਜ ਗਾਤ ਨਰੰਜ ਬਾਤ ਅਨਠਿਠ ਭੰਡਾਰ ਅਨਠਿਠ ਪਾਰ ਅਡੀਠ ਧਰਮ ਅਢੀਠ ਕਰਮ ਅਣਬਰਣੰਤ ਦਾਤਾ ਮਹੰਤਰ ਬੋਲ ਮਨਾ ਸ਼ੰਤ ਪ੍ਰਸਾਦ ਕਰਨਾਲਿਆਂ ਰਕਾਲਿਆਂ ਖਲਖੰਡਨ ਹੈ ਮੈਂ ਮੰਡਨ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲਕਾਰ ਨੇ ਸਰਵਬਾਰ ਨੇ ਤਿਤਕੇ ਤਰਨ ਹੈ ਜਗਕੇ ਕਰਨ ਹੈ ਮਨਮਾਨੇ ਹੈ ਜਗਜਾਨੇ ਸਰਬੰਗ ਭਰ ਹੈ ਸਰਬੰਕਾਰ ਹੈ ਸਰਪਾਸ ਹੈ ਸਰਵਨਾਸ ਹੈ ਕਰਨਾ ਕਰੈ ਵਿਸੁੰਬਰ ਹੈ ਸਰਵੇਸ਼ਵਰ ਹੈ ਜਗਤੇਸ਼ਵਰ ਹੈ ਬ੍ਰਹਮੰਡਸ ਹੈ ਕਲਖੰਡਸ ਹੈ ਪਰਤੇ ਪਰ ਹੈ ਕਰਨਾ ਕਰ ਹੈ ਜਪਾ ਜਪੈ ਥੱਪਾ ਥਾਪੈ ਕਿਰਤਾ ਕਿਰਤਾ ਮਿਰਤਾ ਮਿਰਤਾ ਮਿਰਤਾ ਮਿਰਤਾ ਕਰਨਾ ਕਿਰਤਾ ਹੈ ਕਿਰਤਾ ਕਿਰਤਾ ਹੈ ਧਰਣੀ ਕਿਰਤ ਹੈ ਮਦੇਸ਼ਵਰ ਹੈ ਪਰਮੇਸ਼ਵਰ ਹੈ ਅਕਿਰਤਾ ਕਿਰਤ ਹੈ ਮਿਰਤਾ ਮਿਰਤ ਹੈ ਅਜਬਾ ਕਿਰਤ ਹੈ ਮਿਰਤਾ ਮਿਰਤ ਹੈ ਨਰਨਾਇਕ ਹੈ ਖਲਕਾਇਕ ਹੈ ਬਿਸੰਬਰ ਹੈ ਕਰਨਾਲਿਆ ਨਿਰਪਨਾਇਕ ਹੈ ਸਰਪਾਇਕ ਹੈ ਭਪੰਜਨ ਹੈ ਰਗੰਜਨ ਹੈ ਰਿਪਤਾਪਨ ਹੈ ਜਪਜਾਪਨ ਹੈ ਕਲੰਕਿਰਤ ਹੈ ਸਰਬਾ ਕਿਰਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮਾ ਸਰਬਾਤਮਾ ਆਤਮ ਵਾਸੈ ਜਸ ਕੇ ਜਸੈ ਭੁਜੰਗ ਪਿਆ ਛੰਦ ਨਮੋ ਸੂਰ ਸੂਰ ਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜ ਨਮੋ ਇੰਦਰ ਇੰਦਰੇ ਨਮੋ ਅੰਧਕਾਰੀ ਨਮੋ ਤੇਜ ਤੇਜ ਨਮੋ ਬ੍ਰਿੰਦ ਬ੍ਰਿੰਦ ਨਮੋ ਬੀਜ ਬੀਜ ਨਮੋ ਰਾਜ ਸਿੰਘ ਤਾਮ ਸਿੰਘ ਸ਼ਾਂਤ ਰੂਪੇ ਨਮੋ ਪਰਮ ਤਤੰਗ ਤਤੰਗ ਸਰੂਪੇ ਨਮੋ ਯੋਗ ਯੋਗ ਨਮੋ ਗਿਆਨ ਗਿਆਨ ਮੰਤਰ ਮੰਤਰ ਨਮੋ ਧਿਆਨ ਧਿਆਨ ਨਮੋ ਜੁੱਧ ਯੁੱਧ ਨਮੋ ਗਿਆਨ ਗਿਆਨੇ ਨਮੋ ਭੋਜ ਭੋਜ ਨਮੋ ਪਾਨ ਪਾਨ ਨਮੋ ਕਲਹ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਨਾਦ ਭੂਤੇ ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸ ਵਾਸ ਨਮੋ ਬਾਂਕ ਬੰਕੇ ਭੰਗੀ ਸਰੂਪੇ ਨੰਗੀ ਨਾਮੇ ਤ੍ਰਿਭੰਗੀ ਤ੍ਰਿਕਾਲੇ ਨੰਗੀ ਕਾਮੀ ਕਛਰੀ ਛੰਦ ਅਜੈ ਲੈ ਪਹਿ ਬੈ ਪੂਜੂ ਨਾਸ ਅਕਾਸੂ ਅਗੰਜ ਭੰਜ ਲਖ ਭਖ ਕਾਲ ਦਿਆਲ ਲੇਖ ਪੇਖ ਨਾਮ ਕਾਮ ਗਾਹ ਡਹ ਨਾਥੇ ਪਰਮਾਥੇ ਜੋਨੀ ਨਾ ਮੋਨੀ ਨਾ ਰਾਗ ਨਰੰਗੇ ਰੂਪੇ ਰੇਖੇ ਅਨਾਥੇ ਪਰਮਾਥੇ ਅਜੋਨੀ ਅਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਕਰਮ ਭਰਮ ਗੰਜੇ ਲੇਖੇ ਭੁਜੰਗ ਪਿਆ ਛੰਦ ਨਮਸਤੁਲ ਪ੍ਰਣਾਮੇ ਸਮਸਤ ਪ੍ਰਣਾਸੇ ਅਗੰਜਲ ਅਨਾਮੇ ਸਮਸਤ ਨਿਵਾਸੇ ਨਿਰਕਾਮੰਗ ਵਿਭੂਤੇ ਸਮਸਤ ਸਰੂਪੇ ਕੋ ਕਰਮ ਪ੍ਰਣਾਸੀ ਸੋ ਧਰਮੰਗ ਵਿਭੂਤੇ ਸਦਾ ਸੱਚਦਾਨੰਦ ਸਤਨੰਗ ਪ੍ਰਣਾਸੀ ਕਰੀ ਮੁਲਕੁ ਨਿੰਦਾ ਸਮਸਤ ਨਿਵਾਸੀ ਜੈ ਵਿਭੂਤੇ ਗਜੈ ਵਗਨੀ ਮੇ ਹਰੀ ਅੰਕ ਕਰੀ ਅੰਕ ਕਰੀ ਮੁਰੀ ਮੇ ਚਿੱਤਰ ਚੱਕਰ ਵਰਤੀ ਚਿੱਤ ਚੱਕਰ ਭੁਗਤੇ ਸੁਜੰਗ ਭਵ ਸੁਭੰਗ ਸਰਬਦਾ ਸਰਬਜੁਗਤੇ ਦੋ ਕਾਲੰਗ ਪ੍ਰਣਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਆਪੰਗੰ ਬਿਭੂਤੇ ਕੋਂਕਾਰੂ ਸਤਿਗੁਰ ਪ੍ਰਸਾਦ ਤਪ੍ਰਸਾਦ ਸਵਈਏ ਪਾਸ਼ਾਈ ਦਸਵੀਂ ਸਰਾਵਕ ਸੁੱਧ ਸਮੂਹ ਸਿਧਾਨ ਕੇ ਦੇ ਫਿਰਿਓ ਘਰ ਯੋਗ ਜਿੱਦੀ ਕੇ ਸੂਰ ਸੁਰਾਧਨ ਸੁਧ ਸੁਧਾਧਕ ਸੰਸਮੂਹ ਨੇਕ ਮਤੀਕੇ ਸਾਰੇ ਹੀ ਦੇਸ਼ ਕੋ ਦੇਖ ਰਿਓ ਮਤ ਕਉ ਨ ਦੇਖਿਤ ਪ੍ਰਾਣ ਪਤੀਕੇ ਸ਼੍ਰੀ ਭਗਵਾਨ ਕੀ ਪਾਏ ਕਿਰਪਾ ਹੂੰ ਤੇ ਏਕ ਰਤੀਵਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਨੂ ਪੁਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸਿਖ ਉਦਤ ਪਾਉਣ ਕੇ ਕੌਣ ਕੋ ਜਾਤ ਨਿਵਾਰੇ ਪਾਰੀ ਪੁਜਾਨ ਕੇ ਭੂ ਪਰਿ ਵਿਧ ਨਵ ਸੀਸ ਨ ਜਾਤ ਵਿਚਾਰੇ ਤੇ ਭਏ ਤੋ ਕਾਂ ਬਏ ਭੂਪ ਤੇ ਅੰਤ ਕੁਨੰਗੀ ਪਾਏ ਪਧਾਰੇ ਜੀਤ ਫਿਰ ਹੈ ਸਭ ਦੇਸ਼ ਦਿਸ਼ਾਨ ਕੋ ਬਾਜਤ ਟੋਲ ਮਰਦੰਗ ਨਗਾਰੇ ਗੁੰਜਤ ਗੂੜ ਗੁਜਾਨ ਕੇ ਸੁੰਦਰ ਹਿੰਸਤ ਹੈ ਰਾਜ ਹਜ਼ਾਰੇ ਭੂਤ ਭੂਖ ਭਵਾਨ ਕੇ ਭੂਪਤ ਕੌਣ ਕਨ ਨਹੀਂ ਜਾਤ ਵਿਚਾਰੇ ਸ਼੍ਰੀ ਪਾ ਸ਼੍ਰੀ ਭਗਵਾਨ ਭਜੇ ਬਿਨੇ ਅੰਤ ਕੋ ਅੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਇਆ ਦਮਦਾਨ ਸੁਸੰਜਮ ਨੇਮ ਅਨੇਕ ਵਸੇਖੈ ਵੇਦ ਪੁਰਾਨ ਕਤੇਵ ਕੁਰਾਨ ਜਮੀਨ ਜਮਾਨ ਸਵਾਨਕ ਪੇਖੈ ਪੌਣ ਆਹਾਰ ਜਤੀ ਜਤ ਤਾਰ ਸਵੈ ਸੁਭ ਚਾਰ ਹਜ਼ਾਰ ਕ ਦੇਖੈ ਸ਼੍ਰੀ ਭਗਵਾਨ ਭਜੇ ਬਿਨ ਭੂਪ ਤੇ ਏਕ ਰਤੀ ਬਿਨ ਏਕ ਨਾ ਲੇਖੈ ਸ਼ੁੱਧ ਸਿਪਾਹ ਦੁਰੰਤ ਦੁਬਾਹ ਸੋ ਸਾਸਨਾ ਦੁਰਜਾਨ ਦਲੈਂਗੇ ਭਾਰੀ ਗੁਮਾਨ ਭਰੀ ਮਨ ਮੈਂ ਕਰ ਪਰਬਤ ਪੰਖਾ ਲੈ ਨਾ ਲੈਂਗੇ ਤੋਰ ਅਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੈਂਗੇ ਸ਼੍ਰੀ ਪਾਸੇ ਭਵਨ ਕਿਰਪਾ ਬਿਨ ਤਿਆਗ ਜਹਾਨ ਦਾਨ ਚਲਾਂਗੇ ਵੀਰ ਪਾਰ ਬੜੇ ਬਰੇ ਆਰ ਵਿਚਾਰੇ ਸਰ ਕੀ ਧਾਰ ਪਛਈਆ ਤੋਰ ਦੇਸ਼ ਮਲਿੰਦ ਮਵਾਸਨ ਮਤ ਗਜਾਨ ਕੇ ਮਾਨ ਮਲਈਆ ਗੜ ਗੜਾਨਕ ਤੋੜਨ ਹਰ ਸੋ ਬਤ ਨਹੀਂ ਜਗਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਨੇਕ ਸੋ ਏਕ ਦਵਈਆ ਦਾਨਵ ਦੇਵ ਫਨਿੰਦਨ ਸਾਚਰ ਭੂਤ ਭੁਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁਨ ਪਰ ਤਾਪੁਨ ਬਾੜ ਜੈ ਤੁਨ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰਿਆ ਜਗ ਸਤਰ ਸਹਿ ਲੋਕ ਚਪੈਂਗੇ ਮਾਨਵ ਇੰਦਰ ਗਜਿੰਦਰ ਨਿਰਾਧ ਪੋਜੋ ਤੁਰਲੋਕੋ ਰਾਜ ਕਰੈਂਗੇ ਕੋਟ ਇਸ਼ਨਾਨ ਗਜਾਦਕ ਦਾਨ ਅਨੇਕ ਸੋ ਅੰਬਰ ਸਾਜ ਬਰੈਂਗੇ ਬ੍ਰਹਮੇਸ਼ਰ ਬਿਸਨ ਸੱਚੀ ਪਤ ਅੰਤ ਫਸੇ ਜਮ ਫਾਸ ਪਰੈਂਗੇ ਜੇ ਨਰ ਸ਼੍ਰੀ ਪਤ ਕੇ ਪ੍ਰਸ ਹੈ ਪਗ ਤੇ ਨਰ ਫੇਰ ਨਾ ਦੇ ਤਰੇਂਗੇ ਕਹਾਂ ਭਇਓ ਜੋ ਦੋ ਲੋਚਨ ਮੂੰਦ ਕਾ ਬੈਠ ਰਿਪਕ ਧਿਆਨ ਲਗਾਇਓ ਨਾਤ ਫਿਰੇ ਲੀਏ ਸਾਸ ਸਮੁੰਦਰ ਲੋ ਗਿਓ ਪਰ ਲੋ ਗਵਾਇਓ ਵਾਸ ਕੀਓ ਵਖਿਆਨ ਸੋ ਬੈਠ ਕੈ ਸਹੀ ਐਸੇ ਸੋ ਵੈਸ ਬਤਾਇਓ
ਸੱਚ ਕਹੂੰ ਸੁਣ ਲਿਓ ਸਵੈ ਜਿਨ ਪ੍ਰੇਮ ਕੀ ਉਤਨੀ ਪ੍ਰਪਾਇਓ ਕਹੂੰ ਲੈ ਪਾਹਨ ਪੂਜ ਧਰਿਓ ਸਿਰ ਕਹੂੰ ਲੈ ਲਿੰਗਰ ਟਿਕਾਇਓ ਕਹੂੰ ਲਖਰ ਵਚੀ ਦਿਸ਼ਾ ਮੈਂ ਕਹੂੰ ਪਚਾ ਕੁਸੀ ਸਨਵਾਇਓ ਕਉ ਬਤਾਨਕ ਪੂਜਿਤ ਹੈ ਪਸ ਕਉ ਮ੍ਰਿਤਾਨਕ ਪੂਜਨ ਧਾਇਓ ਕੂਰ ਕਿਰਿਆ ਉਰ ਜੋ ਸਭੀ ਜਗ ਸ਼੍ਰੀ ਭਗਵਾਨ ਕੋ ਭੇਦ ਨ ਪਾਇਓ ਕੂਰ ਕਿਰਿਆ ਉਰ ਜੋ ਸਭ ਹੀ ਜਗ ਸ਼੍ਰੀ ਭਗਵਾਨ ਕੋ ਭੇਦ ਨ ਪਾਇਓ ਕਪਿਉ ਵਾਚ ਬੇਨਤੀ ਚੌਪਈ ਪਾਤਸ਼ਾਹੀ ਦਸਵੀਂ ਹਮਰੀ ਕਰੂੰ ਹਾਦਰ ਇੱਛਾ ਪੂਰਨ ਹੋਇ ਜਿਤਗੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭ ਤੁਮ ਕਾਬੂ ਆਪ ਹੱਦ ਮੋਹੇ ਬਚਾਵੋ ਸੁਖੀ ਵਸੈ ਮੋਰੋ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੂਰਛਾ ਨਿਜ ਕਰਦਾ ਕਰਿਆ ਸਭ ਬੈਰਨ ਕੁਆ ਸੰਘਰੇ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੋਂ ਮੈਂ ਛਾੜ ਕੋਈ ਵਰਨ ਤੇ ਆਊਂ ਜੋ ਵਰ ਚਾਹੂੰ ਸੋ ਤੁਮ ਤੇ ਪਾਊਂ ਸੇਵਕ ਸਿੱਖ ਹਮਾਰੇ ਤਾਰੀਐ ਚੁਣ ਚੁਣ ਸਤਰ ਹਮਾਰੇ ਮਾਰੀਐ ਆਪ ਹਾਦੈ ਮਜੈ ਬਰਿਆ ਮਰਨ ਕਾਲ ਕਾ ਤਰਾਸ ਨਿਬਰਿਆ ਹੋ ਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੋ ਜੋ ਕਰਿਓ ਰੱਛਾ ਰਾਖ ਲੋ ਰੱਖਣੇ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਧ ਉਸ਼ਣ ਕੇ ਹੰਤਾ ਤੁਮੋਂ ਪੁਰੀ ਚਤੁਸਖੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸਿਵਜੂ ਉਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀ ਓ ਵੇਦ ਰਾਜ ਬ੍ਰਹਮਾ ਜੋਧੀ ਓ ਜਵਨ ਕਾਲ ਸਭ ਲੋਕ ਸਵਾਰਾ ਨਮਸ਼ਕਾਰ ਹੈ ਤਾਹੀ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਂਤ ਜਛਨੀ ਉਪਜਾਇਓ ਆਦਿ ਅੰਤੇ ਕਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸ਼ਕਾਰ ਦਸੀ ਕੋ ਹਮਾਰੀ ਸਗਲ ਪ੍ਰਜਾ ਜਨਿਆਪ ਸਵਾਰੀ ਸਿਵਕਨ ਕੋ ਸਿਵਗੁਣ ਸੁਖ ਦੀਓ ਸਤਰਨ ਕੋ ਪਲ ਮੋਬਦ ਕੀਓ ਘੜਘੜ ਗਏ ਅੰਤਰ ਕੀ ਜਾਣਤ ਭੱਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਜਰ ਸੂਲਾ ਸਭ ਪਰ ਕਿਰਪਾ ਦਰ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀਏ ਕੇ ਕੀ ਪੀਰ ਪਛਾਣੈ ਘੜਘੜ ਕੇ ਪਟਪਟ ਕੀ ਜਾਣੈ ਜਗਤ ਕਰ ਕਰਾ ਕਰਤਾਰਾ ਪ੍ਰਜਾ ਧਰ ਤਬ ਦੇਹ ਅਪਾਰਾ ਜਬ ਅਕਰਖ ਕਰਤ ਹੋਂ ਕਬ ਹੂੰ ਤੁਮ ਮੈਂ ਮਿਲਤ ਦੇ ਧਰ ਸਭ ਹੂੰ ਜਿਤੇ ਬਦਨ ਸਿਰਟ ਸਭ ਧਾਰੇ ਆਪ ਆਪਣੀ ਬੂਝ ਉਚਾਰੇ ਤੁਮ ਸਭੀ ਤੇ ਰਹਿਤ ਨਿਰਾਲਮ ਜਾਂਤ ਭੇਦ ਪਿਧਰਿਆਲਮ ਨਿਰੰਕਾਰ ਨਿਰਭਕਾਰ ਨਿਰਲੰਬ ਆਦਿ ਨੀਲ ਨਦ ਸੰਭ ਤਾਂ ਕਾ ਮੂਲ ਉਚਾਰਤ ਭੇਦਾ ਜਾਂ ਕੋ ਭੇਵ ਨ ਪਾਵਤ ਵੇਦਾ ਤਾਂ ਕੋ ਕਰ ਪਾਹਨਣ ਮਾਨਤ ਮਹਾਂਮੂੜ ਕਚ ਭੇਦ ਨ ਜਾਣਤ ਮਹਾਂਦੇਵ ਕੋ ਕਹਿ ਸਦਾ ਸਿਵ ਨਿਰੰਕਾਰ ਕਾ ਚਿੰਤਨੈ ਭੇਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਪਿੰਤੋ ਹੇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਹ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕੇ ਭੂਪਾ ਹੰਡ ਜਿਰ ਸਿੱਤ ਜਗਿਨੀ ਉਤਭੁਜ ਖਾਨ ਬਹੁ ਹੋਰ ਰਚਦੀਨੀ ਕਹੂੰ ਫੂਰਾ ਜਾ ਬੈਠਾ ਕਹੂੰ ਸਿਮਣ ਭਇਓ ਸੰਕਰ ਕੈਠਾ ਸਗਰੀ ਸਿਰ ਦਿਖਾਏ ਚੰਪਵ ਵਾਜੁਗਾ ਸਰੂ ਸਵੰਪਵ ਅਵਰ ਛਾ ਮੇਰੀ ਤੁਮ ਕਰੋਂ ਸਿਖੋ ਬਾਰ ਸਿੱਖ ਸੰਘਰੋਂ ਦੁਸ਼ ਜੇ ਤੇ ਉਠ ਉਤਪਾਤਾ ਸਗਲ ਮਲੇਸ਼ ਕਰੋਣ ਘਾਤਾ ਜੇ ਅਜ ਤੋ ਤਬ ਸ਼ਰਨੀ ਪਰੇ ਤਿਨਕੇ ਦੁੜ ਦੁਖਤ ਹੈ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਤਿਆਏ ਹੈ ਤਾਂ ਕਿ ਕਾਲ ਨਿਕਟਣੇ ਆਏ ਹੈ ਰੱਛਾ ਹੋਏ ਤਾਂ ਹੀ ਸਭ ਕਾਲਾ ਦੁਸ਼ਟ ਅਰਿਸ਼ਟ ਟ੍ਰਿਤ ਕਾਲਾ ਕਿਰਪਾ ਦਿਰ ਤਨ ਜਾਏ ਨੇ ਹਰ ਹੂੰ ਤਾਂ ਕਿ ਤਾਪ ਤਨਕ ਮੋਹ ਹਰ ਹੂੰ ਰਿਸਿਦ ਘਰਮੋਂ ਸਭ ਹੋਈ ਦੁੱਡ ਛਾਛ ਵੈਸ ਕਹਿ ਨਾ ਕੋਈ ਏਕ ਵਾਰ ਜਿਨ ਤੁਮੈਂ ਸੰਭਾਰਾ ਕਾਲ ਫਸਤੇ ਤਾਹੇ ਉਬਾਰਾ ਜਿਨਰ ਨਾਮ ਤੇ ਹਰੋ ਕਾਹ ਦਾਰਦ ਦੁਸ਼ ਦੋਗ ਤੇ ਰਹਾਂ ਖੜੋ ਕੇ ਤੁਮੈਂ ਸ਼ੰਤੇ ਹਾਰੀ ਆਪ ਹੱਦ ਲਿਓ ਉਬਾਰੀ ਸਰਬ ਠੌਰ ਮੋਹ ਸਹਾਈ ਦੁਸ਼ ਦੋਗ ਤੇ ਲਿਹੋ ਬਚਾਈ ਖੜਗ ਕੇ ਤੁਮੈਂ ਸ਼ਰਨ ਤਿਹਾਰੀ ਆਪ ਹੱਥ ਦੈ ਲਿਓ ਉਬਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਰਾਮ ਕਲੀ ਮਹੱਲਾ ਤੀਜਾ ਨਾ ਦੇ ਕੋ ਓੰਕਾਰ ਸਤਿਗੁਰ ਪ੍ਰਸਾਦ ਰੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰੂ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾ ਬਣਾਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮੰਜਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰੇ ਆਹ ਤੂੰ ਸਦਾ ਰਹੂੰ ਹਰਨਾਲ ਹੇ ਹਰਨਾਰ ਰਹੂੰ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੂੰ ਹਰਨਾਲ ਹੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਾਲਾਹ ਤੇਰੀ ਨਾਮ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸੱਚਾ ਨਾਮ ਮੇਰਾ ਆਧਾਰ ਹੋ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬੇਟੋ ਜਿਸ ਦੀਆਂ ਵਡਿਆਈਆਂ
ਕਹੇ ਨਾਨਕ ਸੁਣੋ ਸੰਤੋ ਸ਼ਬਦ ਰਹੁ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾਜਿਤ ਕਰਤਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਠਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹੇ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ ਸਾਚੀ ਲਿਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਵੈ ਬਾਜੂ ਕਿਆ ਕਰੇ ਵਿਚਾਰੀਆ ਤੁਧ ਵਾਹ ਸਮਰਥ ਕੋਇ ਨਾਹੀ ਕਿਰਪਾ ਕਰ ਬਨਵਾਰੀ ਆਏ ਸੁਨੋ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀ ਆ ਕਹੇ ਨਾਨਕ ਲਿਵੈ ਬਾਜੂ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਲਵੇ ਕੱਟੇ ਗਿਆਨ ਅੰਜਨ ਸਾਰਿਆ ਅੰਦਰੋ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਚਾ ਸਵਾਰਿਆ ਕਹੇ ਨਾਨਕ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ ਪਾਵੈ ਤਾਂ ਸੋ ਜਾਂਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਪੂਲੇ ਫਿਰੈ ਦੈ ਦੇ ਸਿੱਖ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿੰਨਾ ਭਾਣਾ ਪਾਵੇ ਕਹੇ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ ਆਵਹੋ ਸੰਤ ਪਿਆਰੇ ਹੋ ਕਥ ਕੀ ਕਰੇ ਕਹਾਣੀ ਕਥ ਗੇਰੀ ਕਿਤ ਦੁਆਰੇ ਪਾਈਐ ਤਨ ਮਨ ਧਨ ਸਭ ਸੋਮ ਗੁਰ ਕੋ ਹੁਕਮ ਮੰਨਿਆ ਪਾਈਐ ਹੁਕਮ ਮੰਨਿਓ ਗੁਰੂ ਦੀ ਬਾਣੀ ਕਹੇ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ ਚਤਰਾਈ ਨਾ ਪਾਇਆ ਕਿਨੇ ਤੁਸਨ ਮਨ ਮੇਰਿਆ ਇਹ ਮਾਇਆ ਮੋਹਣੀ ਜਿਹਨੇ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਦਸੈ ਬਿਟੋ ਜਨ ਮੋਹ ਮੀਠਾ ਲਾਇਆ ਕਹੇ ਨਾਨਕ ਮਨ ਚੰਚਲ ਹੋ ਚਿਤਰਾਈ ਕਿਨੇ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਹੇ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ ਸਾਸ ਤੇਰੇ ਚੱਲੈ ਨਾਹੀ ਤਿਸ ਨਾਲ ਕਿਉਂ ਚਿੱਤ ਲਾਈਐ ਐਸਾ ਕੰਮ ਮੂਲੇ ਨਾ ਖਿੱਚੈ ਜਿਤੇ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਹ ਸੁਣ ਤੂੰ ਹੋਵੈ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮ ਗੋਚਰਾ ਤਿਰੰਤ ਨ ਪਾਇਆ ਅੰਥੋ ਨਾ ਪਾਇਆ ਕਿਨੈ ਤੇਰਾ ਆਪਣੇ ਆਪ ਤੂੰ ਜਾਣੇ ਜੀ ਜਨ ਸਭ ਖੇਲ ਤੇਰਾ ਕਿਆ ਕੋ ਅੱਖ ਵਖਾਣੇ ਆਖੇ ਤਾਂ ਵੇਖੈ ਸਭ ਤੂੰ ਹੈ ਜਿੰਜਗ ਤੋਂ ਪਾਇਆ ਕਹਿ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨ ਪਾਇਆ ਸੂਰ ਨਾਰ ਮੁਨ ਜਾਨੀ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿਨੀ ਸੱਚਾ ਮਨ ਵਸਾਇਆ ਜੀ ਜਨ ਸਭ ਤੁਧੋ ਪਾਏ ਵੇਖ ਪਰਸਨ ਆਇਆ ਲੱਭ ਲੋ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਜਿਸਨੋ ਆਪ ਤੁਠਾ ਤਿੰਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲ ਨਿਰਾਲੀ ਭਗਤਾਂ ਕੇਰੀ ਵਿਖੋ ਮਾਰਗ ਚੱਲਣਾ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨਿਓ ਦਿਖੀ ਵਾਲੋ ਨਿਕੇਤ ਮਾਰਗ ਜਾਣਾ ਗੁਰਪ੍ਰਸਾਦੀ ਜਿੰਨੀ ਆਪ ਤਜਾਰ ਵਾਸ਼ਨਾ ਸਮਾਣੀ ਕਹੇ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ ਜਿਉਂ ਤੂੰ ਚਲਾਹੀ ਤਿਵ ਚੱਲੈ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਉ ਤੂੰ ਚਲਾਹੇ ਤਿਵੈ ਚੱਲੈ ਜਿਨ੍ਹਾਂ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਹੇ ਸੇ ਹਰ ਸਦਾ ਧਿਆਵੇ ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਕਹਿ ਨਾਨਕ ਸੱਚੇ ਸਾਹਿਬ ਜਿਉਂ ਭਾਵੇ ਤਿਵੈ ਚਲਾਵੇ ਇਹ ਸੋਹੇਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੁਹੇਲਾ ਸਤਿਗੁਰੂ ਸੁਣਾਇਆ ਇਹ ਤਿਨ ਕਹਿ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ ਕਿ ਫਿਰ ਕਨੇਰੇ ਕਰਿਆ ਗੱਲਾਂ ਗੱਲੀ ਕਿੰਨਾ ਪਾਇਆ ਕਹੇ ਨਾਨਕ ਸ਼ਬਦ ਸੁਹੇਲਾ ਸਤਿਗੁਰੂ ਸੁਣਾਇਆ ਪਿਤ ਹੋਏ ਸੇ ਜਨਾ ਜਨੀ ਹਰ ਧਿਆਇਆ ਹਰ ਧਿਆਇਆ ਪਿਤ ਹੋਏ ਗੁਰਮੁਖ ਜਨੀ ਧਿਆਇਆ ਪਿਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ ਪੁੱਤ ਸੰਗ ਸਵਾਈਆ ਕਹਿੰਦੇ ਪੁੱਤ ਸੁਣਦੇ ਪੁੱਤ ਸੇ ਪੁਜਨੀ ਮਨ ਵਸਾਇਆ ਕਹੇ ਨਾਨਕ ਸੇ ਪੁੱਤ ਜਿਨੀ ਗੁਰਮੁਖ ਹਰ ਧਿਆਇਆ ਕਰਮੀ ਸਹਿਜਨ ਉਪਜੈ ਬਿਨ ਸਹਿਜੈ ਸਹਿਸਾ ਨਾ ਜਾਏ ਨਹਿ ਜਾਏ ਸਹਿਸਾ ਕਿਤੈ ਸੰਜਮ ਰਹਿ ਕਰਮ ਕਮਾਏ ਸਹਿਸੈ ਜਿਉ ਮਲੀਨ ਹੈ ਕਿਸਨ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਅਰਸੋ ਰੋ ਚਿਤ ਲਾਏ ਕਹੇ ਨਾਨ ਗੁਰਪ੍ਰਸਾਦੀ ਸਹਿਜ ਉਪਜਾਏ ਸਹਿਸਾ ਏ ਬਜਾਏ ਜੀਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਉ ਤਾਂ ਮੈਲੇ ਤਿੰਨੀ ਜਨੂੰ ਜੁਗੈ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋਂ ਵਿਸਾਰਿਆ ਵੇਦਾ ਮੈਂ ਨਾਮ ਉੱਤਮ ਸੋ ਸੁਣੈ ਨਾਹੀ ਫਿਰੈ ਜਿਉਂ ਬੇਤਾਲਿਆ ਕਹਿ ਨਾਨਕਿਨ ਸਤ ਜਿਆ ਕੂੜੇ ਲਾਗੇ ਤਿੰਨੀ ਜਨਮ ਜੁਗੈ ਹਾਰਿਆ ਜੀਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿੰਨੀ ਘਟਿਆ ਭਲੇ ਸੇ ਬਣ ਜਹਾਰੇ
ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸੇ ਕੋਈ ਜੀਉ ਰਹੇ ਗੁਰ ਨਾਲੇ। ਗੁਰ ਕੇ ਚਨ ਹਿਰਦੇ ਤੇ ਅੰਤਰਿਆਤਮਾ ਸੰਭਾਲੇ। ਆਪ ਛੱਡ ਸਦਾ ਰਹਿ ਪਰਨੇ, ਗੁਰ ਬਿਨ ਅਵਰ ਨ ਜਾਣੈ ਕੋਇ। ਕਹੇ ਨਾਨਕ ਸੁਣੋ ਸੰਤ ਹੋ, ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨ ਪਾਵੇ। ਪਾਵੇ ਮੁਕਤ ਨ ਹੋਰ ਥੈ ਕੋਈ, ਪੁੱਛੋ ਵਿਵੇਕੀਆਂ ਜਾਏ। ਅਨੇਕ ਜੂਨੀ ਭਰਮ ਆਵੇ, ਬਿਨ ਸਤਿਗੁਰ ਮੁਕਤ ਨ ਪਾਏ। ਫਿਰ ਮੁਕਤ ਪਾਏ ਲਾਗ ਚਰਨੀ, ਸਤਿਗੁਰੂ ਸ਼ਬਦ ਸੁਣਾਏ। ਕਹੇ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨ ਪਾਏ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਬਾਣੀ ਦਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਜਿਨ ਕੋ ਨਦਰ ਕਰਮ ਹੋਵੇ, ਹਿਰਦੈ ਤਿਨਾ ਸਮਾਣੀ।

ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ। ਬਾਣੀ ਤਾਂ ਕੱਚੀ ਸਤਿਗੁਰੂ ਬਾਜੋਂ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ। ਹਰ ਹਰ ਨਿਤ ਕਰਹੇ ਰਸਨਾ, ਕਹਿਆ ਕਛੂ ਨਾ ਜਾਣੀ, ਜਿਤ ਜਿਨ ਕਾਹਿਰ ਲਿਆ ਮਾਇਆ, ਬੋਲਣ ਪਏ ਰਵਾਣੀ। ਕਹੇ ਨਾਨਕ ਸਤਿਗੁਰੂ ਬਾਜੋਂ ਹੋਰ ਕੱਚੀ ਬਾਣੀ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ, ਸ਼ਬਦ ਛੇਤੀ ਮਨ ਮਿਲਿਆ ਸੱਚਾ ਲਾਇਆ ਪਾਓ, ਆਪੇ ਹੀਰਾ ਰਤਨ ਆਪੇ ਜਸਨਾਉਂਦੇ ਬੁਝਾਏ। ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ, ਸਿਵ ਸ਼ਕਤ ਆਵੋ ਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆ ਵੇਖੇ ਗੁਰਮੁਖ ਸਾਹਿਬ ਜਾਏ, ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ। ਗੁਰਮੁਖ ਜਿਸਨੋ ਆਪ ਕਰੇ ਸੋ ਹੋਵੈ ਇਕ ਸੁਲ ਬਲਾਏ, ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ, ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰ ਦੇ, ਤੱਤੈ ਸਾਰ ਨ ਜਾਣੀ, ਤੱਤੈ ਸਾਰ ਨ ਜਾਣੀ ਗੁਰੂ ਬਾਜੋਂ, ਤੱਤੈ ਸਾਰ ਨ ਜਾਣੀ ਤੇ ਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ। ਗੁਰਕਿਰਪਾ ਤੇ ਸੇਜਨ ਜਾਗੇ ਜਿੰਨਾ ਹਰ ਮਨ ਵਸਿਆ, ਬੋਲੇ ਅੰਮ੍ਰਿਤ ਬਾਣੀ। ਗੁਰਕਿਰਪਾ ਤੇ ਸੇਜਨ ਜਾਗੇ ਜਿੰਨਾ ਹਰ ਮਨ ਵਸਿਆ, ਬੋਲੇ ਅੰਮ੍ਰਿਤ ਬਾਣੀ, ਕਹਿ ਨਾਨਕ ਸੋ ਤਤ ਪਾਏ। ਜਿਸਨੋ ਅੰਦਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ, ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ, ਸੋ ਕਿ ਮਨੋ ਵਿਸਾਰੀ ਹੈ ਮਨੋ ਕੋ ਵਿਸਾਰੀ ਹੈ ਇਹ ਵਡਦਾਤਾ, ਜੇ ਅਗਨ ਮੈਂ ਹਰ ਪਹੁੰਚਾਵੇ ਉਸਨੂੰ ਕਹੋ ਪੋ ਨ ਸਕੀ, ਜਿਸਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀ ਹੈ। ਕਹੇ ਨਾਨਕ ਵਡਦਾਤਾ ਸੋ ਕਿ ਮਨੋ ਵਿਸਾਰੀ ਹੈ, ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ, ਜਾਂ ਤਿਸ ਪਾਣਾ ਤਾਂ ਜੰਮਿਆ ਪਰਵਾਰ ਪਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਇਹ ਮਾਇਆ ਜਿੱਤਰ ਵਿਸਰੈ ਮੋਹ ਵਜੈ ਭਾਉ ਦੂਜਾ ਲਾਇਆ। ਕਹੇ ਨਾਨਕ ਗੁਰ ਪ੍ਰਸਾਦੀ ਜਿਨਾ ਲਿਵ ਲਾਗੀ ਤਿਨੀ ਵਿਚੇ ਮਾਇਆ ਪਾਇਆ, ਹਰੇ ਆਪ ਮੂਲ ਕਹਿ ਮੁੱਲ ਨ ਪਾਇਆ ਜਾਏ, ਮੁੱਲ ਨ ਪਾਇਆ ਜਾਏ ਕਿ ਸਾਹਿਬ ਟੋ ਰਹੇ ਲੋਕ ਵਿਲ ਲਾਏ, ਐਸਾ ਸਤਿਗੁਰ ਜੇ ਮਿਲਾਏ ਤਿਸਨੋ ਸਿਰ ਸੌਂਪੀ ਹੈ ਵਿੱਚੋਂ ਆਪ ਜਾਏ। ਜਿਸ ਦਾ ਜੀਓ ਤਿਸ ਮਿਲ ਰਹਿ, ਅਰਬ ਸਹਿ ਮਨ ਆਏ ਹਰਿ ਆਪ ਮੂਲਕ ਹੈ, ਭਗਤ ਨਾ ਕੇ ਨਾਨਕਾ ਜਿਨ ਪੱਲੇ ਪਾਏ। ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪਿਓ ਜੀਹੋ ਲਾਹ ਖਟਿਓ ਦਿਹਾੜੀ। ਇਹ ਧਨ ਤਿਨਾ ਮਿਲਿਆ ਜਿਨ ਹਰਾਪੇ ਭਾਣਾ, ਕਹੇ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ, ਇਹ ਰਸਨਾ ਤੂੰ ਨਿਰਸ ਰਾਚ ਰਹੀ ਤੇਰੀ ਪਿਆਸ ਨ ਜਾਏ, ਪਿਆਸ ਨਾ ਜਾਏ ਹੋਰ ਦਿਗਤੈ ਜਿਚਰ ਹਰਸ ਪੱਲੇ ਨਾ ਪਾਏ, ਹਰਸ ਪਾਏ ਪੱਲੇ ਪੀ ਹਰਸ ਬਹੁੜ ਨਾ ਤ੍ਰਿਸ਼ਨਾ ਲਾਗੇ ਆਏ, ਹੋਰਸ ਕਰਮੀ ਪਾਈ ਹੈ ਸਤਿਗੁਰ ਮਿਲੈ ਜਿਸੇ ਆਏ। ਕਹੇ ਨਾਨਕ ਹੋਰ ਅਨਰਸਾ ਵਿਸਰੇ ਜਾਂ ਰਵਸੈ ਮਨ ਆਏ, ਇਹ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ, ਹਰ ਜੋਤ ਰੱਖੀ ਤੁਦਵੇ ਤਾਂ ਤੂੰ ਜਗ ਮੈਂ ਆਇਆ, ਰਾਪੇ ਮਾਤਾ ਪੇ ਪਿਤਾ ਜਿਨ ਜਿਉ ਪਾਏ ਜਗ ਦਿਖਾਇਆ। ਗੁਰਪ੍ਰਸਾਦੀ ਬੁਝਿਆ ਜਾ ਵੇਖਾ ਹਰ ਇਹ ਕਹੇ ਹਰ ਬਿਨਾਂ ਵਰਨਾ ਕੋਈ, ਕਹੇ ਨਾਨਕ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਪਾਏ ਜਗ ਦਿਖਾਇਆ, ਗੁਰਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ, ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ। ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗਰੇ ਮੰਦਰ ਬਣਿਆ, ਹਰ ਗਾਓ ਮੰਗਲ ਨਿ ਸਖੀਏ ਸੋਗ ਦੁੱਖ ਨਾ ਵਿਆਪੇ, ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ। ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਰਸ ਭੋਗੋ, ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ, ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ, ਕਹਿ ਕਿਆ ਤੁਧ ਕਰਮ ਕਮਾਇਆ, ਕੇ ਕਰਮ ਕਮਾਇਆ ਤੁਧ ਸਰੀਰਾ, ਜਾਂ ਤੂੰ ਜਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਵਸਾਇਆ, ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ। ਕਹੇ ਨਾਨਕ ਸਰੀਰ ਪ੍ਰਵਾਣ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ, ਨੇਤਰੋ ਮੇਰੇ ਹੋ ਹਰ ਤੂੰ ਮੈਂ ਜੋ ਧਰੀ, ਹਰ ਬਿਨਾਂ ਬਿਨਾਂ ਦੇਖੋ ਕੋਈ, ਹਰ ਬਿਨਾਂ ਬਿਨਾਂ ਦੇਖੋ ਕੋਈ ਨਦਰੀ, ਹਰ ਨਿਹਾਲਿਆ ਇਹ ਵਿਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ, ਰੂਪ ਨਦਰੀ ਆਇਆ, ਗੁਰਪ੍ਰਸਾਦੀ ਬੁਝਿਆ ਜਾਂ ਵੇਖਾਰ ਇੱਕ ਹੈ, ਹਰ ਬਿਨਾਂ ਬਿਨਾਂ ਕੋਈ, ਕਹਿ ਨਾਨਕ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਇਹ ਸ਼ਰਵਣ ਹੋ ਮੇਰੇ ਹੋ ਸੱਚ ਹੈ ਸੁਨੈ ਨੂੰ ਪਠਾਏ, ਸੱਚ ਸੁਨੈ ਨੂੰ ਪਠਾਏ ਸਰੀਰ ਲਾਏ, ਸੁਣੋ ਸਤਬਾਣੀ ਜੇ ਸੁਣੀ ਮੰਤਨ ਹਰਿਆ ਹੋਆ ਰਸਨਾ ਰਸਵਾਣੀ। ਸੱਚ ਲੱਖ ਬਿਡਾਣੀ ਤਾਂ ਕੀ ਗਤ ਕਹੀ ਨਾ ਜਾਏ,
कहे नानक अमृत नाम सुनहुं पवित्र होवो साचै सुनै नो पठाई हर जीओ गुफा अंदर राखै बाजा पौन बजाया बजाया बाजा पौन नौ दुवारी प्रगट किए दसवां गुप्त रखाया।

ਗੁਫਾ ਅੰਦਰ ਰੱਖ ਕਹੇ ਵਾਜਾ ਪੁਣ ਵਜਾਇਆ ਏ ਸੱਚਾ ਸੁਹਿਲਾ ਸੱਚਾ ਕਰ ਗਾਵੂ ਗਾਵੂ ਤਾਂ ਸੁਹਿਲਾ ਕਰ ਸੱਚੇ ਜਿੱਥੇ ਦੱਸ ਤਿਆਵੀ ਸੱਚੋ ਤਿਆਵੈ ਜੰਤ ਭਾਵੇ ਗੁਰਮੁਖ ਜਿਨਾ ਬੁਝਾਵੀ ਸਤ ਸਭਨਾ ਕਾ ਖਸਮੈ ਬਖਸ਼ੇ ਸੋਜਨ ਪਾਵੇ ਕਹੇ ਨਾਨਕ ਸਾਹ ਸੁਹਿਲਾ ਸੱਚਾ ਕਰ ਗਾਵੇ ਅਨਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਬਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਹੇ ਸਰਸੇ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬ੍ਰਹਮੰਤ ਨਾਨ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਤਸ਼ਾਹ ਜੀ ਦੀ ਪਾਵਨ ਗੁਰੂ ਗੋਦ ਵਿੱਚ ਸੱਜ ਬੈਠੀ ਪਹੁੰਚ ਰਹੀ ਸਨਮਾਨਯੋਗ ਸਾਧ ਸੰਗਤ ਵਡਭਾਗੀ ਹਾਂ ਸਤਿਗੁਰਾਂ ਦੀ ਪਾਰ ਬਖਸ਼ੀ ਕਿਰਪਾ ਦਿਆਲਤਾ ਸਦਕਾ ਗਦਰੀ ਬਾਬਿਆਂ ਦੇ ਇਤਿਹਾਸਕ ਸਥਾਨ ਗੁਰਦੁਆਰਾ ਸਾਹਿਬ ਸਟੋਕਟਨ ਤੋਂ ਰੱਬੀ ਬਾਣੀ ਪੰਜਾਂ ਬਾਣੀਆਂ ਦੇ ਨੇਤਰੇਮ ਸੋ ਆਓ ਹੁਣ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਓਂਕਾਰ ਸਿੰਘ ਜੀ ਗਦਰੀ ਬਾਬਿਆਂ ਦੇ ਇਤਿਹਾਸਕ ਸਥਾਨ ਗੁਰਦੁਆਰਾ ਸਾਹਿਬ ਸਟੋਕਟਨ ਤੋਂ ਆਪ ਜੀ ਨੂੰ ਅਸਕੀ ਵਾਰ ਸ਼ਬਦ ਕੀਰਤਨ ਦੁਆਰਾ ਨਿਹਾਲ ਕਰਨਗੇ ਸੋ ਸੰਗਤਾਂ ਨੂੰ ਬੇਨਤੀ ਹੈ ਹਰ ਸਾਲ ਦੀ ਤਰ੍ਹਾਂ ਜੋ ਪਾਤਸ਼ਾਹੀ ਰੈਲੀ ਅਤੇ ਸਮੂਹਕ 1984 ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਤੀਸਰਾ ਘੱਲੂਘਾਰਾ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਪਾਤਸ਼ਾਹ ਦੀ ਸ਼ਹਾਦਤ ਨੂੰ ਸਮਰਪਿਤ ਜੋ ਅੱਜ ਪਾਤਸ਼ਾਹੀ ਰੈਲੀ ਸਨ ਫਰਾਂਸਕੋ ਦੀ ਧਰਤੀ 'ਤੇ ਕੱਢੀ ਜਾ ਰਹੀ ਹੈ ਸੋ ਤਕਰੀਬਨ 7:30 ਵਜੇ ਇਸ ਸਥਾਨ ਤੋਂ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹੈ ਸੋ ਜਿਨ੍ਹਾਂ ਸੰਗਤਾਂ ਨੇ ਆਪੋ ਆਪਣੇ ਨਾਮ ਦਰਜ ਕਰਾਏ ਹਨ ਕਿਰਪਾ ਕਰਕੇ ਆਪ ਜੀ 7:30 ਵਜੇ ਲਗਭਗ ਆਪ ਜੀ ਨੇ ਇਸ ਸਥਾਨ 'ਤੇ ਪਹੁੰਚ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਕੀਤੇ ਨੱਚੇ ਮੰਗਤੇ ਗੁੜਮੁੜ ਪੂਰੇ ਤਾਲ ਬਾਜ਼ਾਰੀ ਬਾਜ਼ਾਰ ਮੈਂ ਆਏ ਕੱਢੇ ਬਾਜ਼ਾਰ ਗਾਵੇ ਰਾਜੇ ਰਾਣੀਆਂ ਬੁੱਲੇ ਅਲਪਤਾਲ ਲੱਕ ਟਕਿਆ ਕੇ ਮੁੰਦੜੇ ਲੱਕ ਟਕਿਆ ਕੇ ਹਾਰ।

ਤੇਰੀ ਵਡਿਆਈ ਕੋਈ ਮੇਰਾ ਵਾਹਿਗੁਰੂ ਬੋਲੋ ਜੀ ਵਾਹਿਗੁਰੂ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਈ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਕਲੀਨ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਈ ਅਰਜਨ ਹਰਿ ਗੋਬਿੰਦ ਨੂੰ ਸਿਮਰਾਂ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜੇ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੂੰ ਦਿਆਵੈ ਤਹਾਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਈ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਬਾਹੀ ਦੇਖ ਕੇ ਅੰਡਠ ਕੀਤਾ ਤਿਨ੍ਹਾਂ ਪਿਆਰਿਆਂ ਸਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀ ਦਿੱਤੇ ਮਨ ਮਨ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਅਤੇ ਚੜਿਆਰਿਆਂ ਨੇ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਨਾਂ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਿਤਾਵ ਜਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆਜ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਰ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਮੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਦਾ ਰੱਖਾ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਾਹੀ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀ ਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੀ ਨਿਮਾਣਿਆਂ ਦੇ ਮਾਣ ਤਾਣੇ ਤਾਣੇ ਓਟਿਆਂ ਦੀ ਓੜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਤਸ਼ਾਹ ਜੀਓ ਆਪ ਜੀ ਦੀ ਅਪਾਰ ਬਖਸ਼ੀ ਕਿਰਪਾ ਦਿਆਲਤਾ ਸਦਕਾ ਅੰਮ੍ਰਿਤ ਵੇਲ ਦੇ ਦੀਵਾਨ ਗਦਰੀ ਬਾਬਿਆਂ ਦੇ ਇਤਿਹਾਸਕ ਸਥਾਨ ਗੁਰਦੁਆਰਾ ਸਾਹਿਬ ਸ਼੍ਰੋਮਣੀ ਵਿਖੇ ਸਜਾਏ ਗਏ ਸੂਰਾ ਸੋ ਪਹਿਚਾਨੀਆਂ ਜੋ ਲਰਹਿ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਕਬੂ ਨ ਛਾਡੇ ਖੇਤ ਦੇ ਮਹਾਂਵਾਕਾਂ ਅਨੁਸਾਰ ਤੀਸਰਾ ਘੱਲੂਕਾਰਾ ਅਤੇ 1984 ਦੇ ਸਮੂਹਕ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਪਾਤਸ਼ਾਹ ਜੀ ਸਮੁੱਚੇ ਦੀਵਾਨ ਸਜਾਏ ਗਏ ਸਜੇ ਦੀਵਾਨਾਂ ਵਿੱਚ ਪੰਜਾਬ ਬਾਣੀ ਦੇ ਨਿਤਨੇਮ ਆਸਾ ਜੀ ਦੀਵਾਰ ਦੇ ਸ਼ਬਦ ਕੀਰਤਨ ਪਾਵਨ ਬਾਣੀ ਦਾ ਪਾਠ ਕੀਰਤਨ ਕਰਦਿਆਂ ਨਿਤਨੇਮ ਕਰਦਿਆਂ ਬੇਅੰਤ ਪੁੱਲਾਂ ਅੱਗੋਂ ਵਾਸਤੇ ਸੋਝੀ ਸਮੁੱਤ ਪ੍ਰਦਾਨ ਕਰਨਿੰਦਰ ਆਈਆਂ ਸੰਗਤਾਂ ਦੀਆਂ ਸੇਵਾਵਾਂ ਪਿਟਾਵਾਂ ਹਾਜ਼ਰੀਆਂ ਪ੍ਰਵਾਨ ਕਰਨੀਆਂ ਗੁਰਮਤਿ ਅਨੁਸਾਰ ਸੰਗਤਾਂ ਦੇ ਕਾਰਜ ਰਾਸ ਕਰਨੇ ਪਾਵਨ ਦਰਬਾਰ ਵਿੱਚ ਸੰਗਤਾਂ ਵੱਲੋਂ ਤੇ ਹਵਲਕੜਾ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਅਦਰ ਪ੍ਰਵਾਨ ਹੋਵੇ ਪ੍ਰਵਾਨ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਸ਼ਕੇ ਆਪ ਜੀ ਦਾ ਨਾਮ ਜਪੇ ਕਿਰਪਾ ਕਰੋ ਦਾਰਾ ਜੀ ਸੰਗਤ ਨੂੰ ਇਲਾਹੀ ਸ਼੍ਰੀ ਮੁੱਖ ਵਾਕ ਬਖਸ਼ ਕੇ ਸੁਣਾ ਕੇ ਨਿਹਾਲ ਨਿਹਾਲ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਪਹੀ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋ ਚਾਹੇ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆ ਕੀ ਖੁਆਰ ਹੋਏ ਸਭ ਮਿਲਾਂਗੇ ਬਚੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਸ਼੍ਰੀ ਵਾਹਿਗੁਰੂ ਸਾਹਿਬ ਜੀ ਦਰਸ਼ਨ ਦੇਖ ਜੀਵਾਂ ਗੁਰ ਤੇਰਾ

ਦੇਹ ਨਾਮ ਕਰ ਆਪਣੇ ਚਿਹਰੇ ਨਿਰਗੁਣ ਮੁਗਧ ਅਜਾਣ ਅਗਿਆਨੀ ਕਰਮ ਧਰਮ ਨਹੀਂ ਜਾਣਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਪੰਜਵਾਂ, ਜਿਸ ਕੇ ਸਿਰ ਉੱਪਰ ਤੂੰ ਸੁਆਮੀ, ਸੋ ਦੁੱਖ ਕੈਸਾ ਪਾਵੈ, ਬੋਲ ਨ ਜਾਣੇ ਮਾਇਆ ਮਦਮਾਤਾ, ਮਰਨਾ ਚੇਤਨ ਆਵੇ ਜੁਗੋ ਜੁਗ ਅਟਲ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਤਸ਼ਾਹ ਜੀ ਦੀ ਪਾਵਨ ਗੁਰੂ ਗੋਦ ਵਿੱਚ ਸਜ ਬੈਠੀ ਸਨਮਾਨਯੋਗ ਸਾਧ ਸੰਗਤ ਵਡਭਾਗੀ ਹਾਂ। ਸੋ ਹਰ ਸਾਲ ਦੀ ਤਰ੍ਹਾਂ ਪਾਤਸ਼ਾਹੀ ਰੈਲੀ ਤੀਸਰਾ ਘੱਲੂਘਾਰਾ ਜੂਨ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ, ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਪਾਤਸ਼ਾਹ ਜੀ ਦੀ ਪਾਵਨ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜੋ ਪਾਤਸ਼ਾਹੀ ਰੈਲੀ ਸਨ ਫਰਾਂਸਕੋ ਦੀ ਧਰਤੀ 'ਤੇ, ਸਮੁੱਚੀਆਂ ਸੰਗਤਾਂ ਹਰ ਸਾਲ ਦੀ ਤਰ੍ਹਾਂ ਇਹ ਸਮੁੱਚੇ ਸਮਾਗਮ ਹੁੰਦੇ ਹਨ। ਸੋ ਗਦਰੀ ਬਾਬਿਆਂ ਦੇ ਇਤਿਹਾਸਕ ਸਥਾਨ ਗੁਰਦੁਆਰਾ ਸਾਹਿਬ ਸਟੋਕਟਨ ਤੋਂ ਵੀ ਸਮੁੱਚੀ ਸੰਗਤ ਵਾਸਤੇ ਸਮੁੱਚੇ ਪ੍ਰਬੰਧਕ ਜਿਨ੍ਹਾਂ ਨੇ ਇੱਕ ਬੱਸ ਦਾ ਪ੍ਰਬੰਧ ਕੀਤਾ ਹੈ, ਸੋ ਜਿਨ੍ਹਾਂ ਸੰਗਤਾਂ ਨੇ ਆਪੋ ਆਪਣੇ ਨਾਮ ਲਿਖਾਏ ਹਨ, ਤਕਰੀਬਨ ਲਗਭਗ 7:30-8 ਵਜੇ ਤੱਕ ਇੱਥੋਂ ਬੱਸ ਨੇ ਚਾਲੇ ਪਾਉਣੇ ਹਨ। ਸੋ ਸਮੇਂ ਸਿਰ ਪਹੁੰਚ ਕੇ ਆਪ ਜੀ ਨੇ ਸੋ ਇਹਨਾਂ ਸਮਾਗਮਾਂ ਦੇ ਵਿੱਚ ਸਹਿਯੋਗ ਬਖਸ਼ਿਸ਼ ਕਰਨਾ ਜੀ। ਸਤਿਗੁਰੂ ਜੀ ਕਿਰਪਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ

ਗੁਰੂ ਜੀ ਦੀ ਸਾਜੀ ਨਵਾਜੀ। ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਆਪਾਂ ਸਾਰੇ ਬਹੁਤ ਵੱਡੇ ਭਾਗਾਂ ਵਾਲੇ ਹਾਂ। ਆਪਾਂ ਸਾਰੇ ਮਹਾਰਾਜ ਦੀ ਬਖਸ਼ਿਸ਼ ਦੇ ਨਾਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਰਨ ਦੇ ਵਿੱਚ ਆਪਾਂ ਇਕੱਤਰ ਹੋਏ ਹਾਂ। ਆਪਾਂ ਮਹਾਰਾਜ ਦਾ ਹੁਕਮ ਸੁਣਿਆ। ਇਹ ਅੱਜ ਦਾ ਹੁਕਮ ਆ ਆਪਣੇ ਲਈ। ਆਪਾਂ ਸੰਸਾਰ ਦੇ ਵਿੱਚ ਵਿਚਰ ਰਹੇ ਹਾਂ ਸਾਰੇ। ਇੱਥੇ ਵਿਚਾਰਾਂ ਦਾ ਦੁੱਖ ਸੁੱਖ ਦਾ ਖੇਡ ਚੱਲਦਾ। ਉੱਥੋਂ ਹੀ ਮਹਾਰਾਜ ਨੇ ਹੁਕਮ ਸ਼ੁਰੂ ਕੀਤਾ, ਜਿਸ ਕੇ ਸਿਰ ਉੱਪਰ ਤੂੰ ਸਵਾਮੀ, ਸੋ ਦੁੱਖ ਕੈਸਾ ਪਾਵੇ। ਬੋਲ ਨਾ ਜਾਣੇ ਮਾਇਆ ਮਦ ਮਾਤਾ, ਮਰਨਾ ਚੀਤ ਨਾ ਆਵੇ। ਮੇਰੇ ਰਾਮ ਰਾਏ, ਤੂੰ ਸੰਤਾਂ ਕਾ ਸੰਤ, ਤੇਰੇ ਤੇਰੇ ਸੇਵਕ ਕੋ ਉਹ ਕੁਛ ਨਾਹੀ, ਜਮ ਨਹੀਂ ਆਵੇ ਨੇੜੇ। ਵੱਡਾ ਸ਼ਬਦ ਆ। ਆਪਾਂ ਇਸ ਹੁਕਮ ਦੇ ਵਿੱਚ ਆਪਾਂ ਨੂੰ ਕੀ ਸਮਝਾਇਆ, ਇਹਨੂੰ ਆਪਾਂ ਛੋਟਾ ਕਰਕੇ ਵਿਚਾਰ ਲੈਂਦੇ ਹਾਂ। ਇਹਦੇ ਵਿੱਚ ਦੁੱਖ ਦੀ ਗੱਲ ਆਈ, ਇਹਦੇ ਵਿੱਚ ਭੈ ਤੇ ਜਮਾਂ ਦੀ ਗੱਲ ਆਈ, ਇਹਦੇ ਵਿੱਚ ਪੰਜਾਂ ਦੂਤਾਂ ਨੂੰ ਸਾਧਣ ਦੀ ਗੱਲ ਆਈ, ਇਹਦੇ ਵਿੱਚ ਗਿਆਨ ਧਿਆਨ ਦੀ ਗੱਲ ਆਈ, ਕਰਮ ਦੀ ਗੱਲ ਆਈ। ਗਿਆਨ ਧਿਆਨ ਕਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਇਹ ਹੁਣ ਆਪਣੀ ਵਸਤਾ ਬਣੀ ਹੋਈ ਹੈ ਸਾਰਿਆਂ ਦੀ। ਆਪਣਾ ਧਿਆਨ ਨਹੀਂ ਕੰਮ ਕਰ ਰਿਹਾ, ਗੁਰਬਾਣੀ ਵੱਲੋਂ ਦਿੱਤਾ ਹੋਇਆ ਗਿਆਨ ਜਿਹੜਾ ਉਹ ਸਾਡੀ ਸਮਝ ਦੇ ਵਿੱਚ ਨਹੀਂ ਆ ਰਿਹਾ। ਜਿਹੜਾ ਕਰਮ ਆਪਾਂ ਨੂੰ ਕਿਹਾ ਮਹਾਰਾਜ ਨੇ, ਜਿਹਦੇ ਨਾਲ ਅਸੀਂ ਇਸ ਭੈ ਤੋਂ ਰਹਿਤ ਹੋ ਸਕਦੇ ਹਾਂ, ਇਸ ਦੂਤਾਂ ਤੋਂ ਬਚ ਸਕਦੇ ਹਾਂ, ਜਿਹੜਾ ਧਰਮ ਰਾਏ ਸਾਡਾ ਲੇਖਾ ਲਿਖਦਾ, ਉਸ ਲੇਖੇ ਤੋਂ ਕਿਵੇਂ ਛੁੱਟ ਸਕਦੇ ਹਾਂ ਤੇ ਧਰਮ ਰਾਏ ਸਾਨੂੰ ਕਿਵੇਂ ਸਤਿਕਾਰ ਤੇ ਜੈ ਜੈ ਸਾਡੀ ਕਾਰ ਜੈ ਜੈਕਾਰ ਕਰ ਸਕਦਾ, ਉਹ ਕਰਮ ਆਪਾਂ ਭੁੱਲ ਗਏ। ਗੁਰਬਾਣੀ ਚ ਮਹਾਰਾਜ ਦੱਸ ਰਹੇ ਨੇ, ਨਰਕ ਨਾ ਡੀਠੜਿਆ ਸਿਮਰਤ ਨਰੈਣ, ਜੈ ਜੈ ਧਰਮ ਕਰੇ ਦੂਤ ਭਏ ਪਲੈਣ। ਆਪਣੇ ਮਨਾਂ ਨੂੰ ਸਮਝਾ ਰਹੇ ਨੇ ਮਹਾਰਾਜ ਸੱਚੇ ਪਾਤਸ਼ਾਹ, ਜੇ ਤੁਸੀਂ ਉਹਦਾ ਸਿਮਨ ਕਰੋ ਨਰੈਣ ਦਾ ਵਾਹਿਗੁਰੂ ਦਾ, ਤੁਹਾਨੂੰ ਨਰਕ ਨਹੀਂ ਦੇਖਣੇ ਪੈ ਸਕਦੇ, ਤੁਹਾਨੂੰ ਨਰਕਾਂ ਦਾ ਸਾਹਮਣਾ ਨਹੀਂ ਕਰਨਾ ਪੈ ਸਕਦਾ। ਜੇ ਤੁਸੀਂ ਉਹਨੂੰ ਯਾਦ ਕਰੋ ਤੇ ਦ੍ਰਿੜ ਕਰੋ, ਉਹਨੂੰ ਪ੍ਰਪੱਖ ਕਰ ਲਓ, ਨਰਕ ਨਾਲ ਤੁਹਾਡਾ ਕੋਈ ਰਿਸ਼ਤਾ ਤੇ ਵਾਹੀ ਨਹੀਂ ਪੈ ਸਕਦਾ। ਕਿੰਨੇ ਪਿਆਰ ਨਾਲ ਸਮਝਾ ਰਹੇ ਨੇ ਮਹਾਰਾਜ ਸੱਚੇ ਪਾਤਸ਼ਾਹ, ਨਰਕ ਨਾ ਡੀਠੜਿਆ ਕਿਵੇਂ ਨਰਕਾਂ ਤੋਂ ਬਚ ਸਕਦੇ ਹਾਂ, ਕਿਵੇਂ ਨਰਕਾਂ ਤੋਂ ਦੇਖਣ ਤੋਂ ਬਚਾ ਕਰ ਸਕਦੇ ਹਾਂ। ਸਿਮਰਤ ਨਰੈਣ,
ਉਹੀ ਧਰਮ ਰਹਿ ਕਿਵੇਂ ਜੈ ਜੈਕਾਰ ਕਰ ਸਕਦਾ, ਕਿਵੇਂ ਸਲੂਟ ਮਾਰ ਸਕਦਾ, ਕਿਵੇਂ ਵਡਿਆਈ ਤੇ ਉਸਤਤ ਕਰ ਸਕਦਾ ਮਨ ਦੀ। ਜਮ ਜਿਹੜੇ ਲੇਖਾ ਮੰਗਦੇ ਨੇ, ਜਿਹੜੇ ਜਮ ਡਰਾ ਕੇ ਤੇ ਭੈ ਦੇ ਵਿੱਚ ਰੱਖਦੇ ਨੇ, ਤਸ਼ੱਦਦ ਕਰਦੇ ਨੇ, ਉਹ ਆਪ ਕਿਵੇਂ ਭੈ ਦੇ ਵਿੱਚ ਭੱਜ ਸਕਦੇ ਨੇ, ਦੌੜ ਸਕਦੇ ਨੇ। ਇਹ ਆਪਾਂ ਨੂੰ ਗੁਰਬਾਣੀ ਚ ਮਹਾਰਾਜ ਨੇ ਹੁਣ ਸਮਝਾਤਾ। ਦੋ ਲਾਈਨਾਂ ਦੇ ਵਿੱਚ ਹੀ ਆਪਣੇ ਕੋਲੇ ਸਾਰਾ ਕੁਛ ਸਾਹਮਣੇ ਆ ਗਿਆ। ਆਪਾਂ ਗੁਰੂ ਘਰ ਆਉਂਦੇ ਹਾਂ ਤਿੰਨਾਂ ਗੁਣਾਂ ਦੇ ਨਾਲ। ਸਾਡਾ ਜਿਹੜਾ ਮਨ ਇਹ ਇੰਨਾ ਜ਼ਿਆਦਾ ਪਰਪੱਕ ਹੋ ਗਿਆ, ਇਹ ਤਿੰਨਾਂ ਗੁਣਾਂ ਤੋਂ ਉੱਪਰ ਸੋਚਦਾ ਹੀ ਨਹੀਂ। ਇਹ ਤਿੰਨਾਂ ਗੁਣਾਂ ਤੱਕ ਸੀਮਿਤ ਹੋ ਕੇ ਸੰਗਤ ਕਰਦਾ, ਇਹ ਤਿੰਨਾਂ ਗੁਣਾਂ ਤੱਕ ਸੀਮਿਤ ਹੋ ਕੇ ਮਹਾਰਾਜ ਦੇ ਬਚਨਾਂ ਨੂੰ ਉਸ ਪੱਖ ਤੋਂ ਸੁਣਦਾ ਤੇ ਵਿਚਾਰਦਾ। ਇਹਦਾ ਖੇਡ ਸਾਰਾ ਤਿੰਨਾਂ ਗੁਣਾਂ ਦੇ ਵਿੱਚ ਚੱਲ ਰਿਹਾ, ਤਿੰਨਾਂ ਗੁਣਾਂ ਦੇ ਨਾਲ ਇਹ ਬੰਨਿਆ ਗਿਆ। ਤ੍ਰੈਗੁਣ ਬੱਧੀ ਦੇਰੀ ਜੋ ਆਇਆ ਜਗ ਸੋ ਖੇਲ। ਜਿਹੜੇ ਜਿਹੜੇ ਵੀ ਆਪਾਂ ਇਸ ਜੱਗ ਦੇ ਵਿੱਚ ਆਏ ਹਾਂ, ਤਿੰਨਾਂ ਗੁਣਾਂ ਦੇ ਵਿੱਚ ਖੇਡਦੇ ਹੋਏ ਆਪਾਂ ਆਪਣੇ ਸਵਾਸਾਂ ਦਾ ਧਨ ਖਰਚ ਰਹੇ ਹਾਂ, ਆਪਾਂ ਤਿੰਨਾਂ ਗੁਣਾਂ ਦੇ ਵਿੱਚ ਪਾਪ ਕਰ ਰਹੇ ਹਾਂ। ਉਹਨਾਂ ਪਾਪਾਂ ਨੂੰ ਧੋਣ ਦੇ ਲਈ ਮਹਾਰਾਜ ਦੱਸ ਰਹੇ ਨੇ ਸੱਚੇ ਪਾਤਸ਼ਾਹ ਉਸ ਨਰਾਇਣ ਦਾ ਭੇਦ ਦੇ ਰਹੇ ਨੇ, ਜਿਸ ਨਰਾਇਣ ਦਾ ਆਪਾਂ ਸ਼ਬਦ ਵਿਚਾਰ ਕੇ ਹਟੇ ਹਾਂ, ਨਰਕ ਨਾ ਡੀਠੜੇ ਹਾਂ, ਸਿਮਰਤ ਨਰਾਇਣ ਨਾਮ ਨਿਰੰਜਨ ਨੀਰ ਨਰਾਇਣ ਰਸਨਾ ਸਿਮਰਤ ਪਾਪ ਬਲੈਣ। ਪਾਪ ਕਿਵੇਂ ਭੱਜਦੇ ਨੇ, ਮਨ ਕਿਵੇਂ ਜੁੜ ਕੇ ਬੈਠਦਾ, ਮਨ ਕਿਵੇਂ ਲੀਨ ਹੁੰਦਾ, ਉਸ ਨਿਰੰਜਣ ਦੇ ਸ਼ਰਨ ਦੇ ਵਿੱਚ ਜਾ ਕੇ ਉਸ ਨੀਰ ਤੇ ਜਲ ਦੇ ਨਾਲ ਆਪਣੇ ਪਾਪਾਂ ਦੀ ਮੈਲ ਕਿਵੇਂ ਲਾਉਂਦਾ, ਕਿਵੇਂ ਰਸਨਾ ਦੇ ਨਾਲ ਦ੍ਰਿੜ ਕਰਦਾ ਹੋਇਆ, ਕਿਵੇਂ ਉਸ ਮਾਲ ਦੀ ਸ਼ਰਨ ਦੇ ਵਿੱਚ ਜਾ ਕੇ ਝੁਕਦਾ, ਕਿਵੇਂ ਉਹਦੇ ਚਰਨਾਂ ਦੀ ਸੇਵਾ ਕਰਦਾ। ਇਹ ਆਪਾਂ ਨੂੰ ਸਾਰਾ ਹੁਣ ਗੁਰਬਾਣੀ ਦੇ ਵਿੱਚ ਭੇਜ ਦਿੱਤਾ ਜਾ ਰਿਹਾ, ਕਿਵੇਂ ਮਹਾਰਾਜ ਸੱਚੇ ਪਾਤਸ਼ਾਹ ਇਹਨੂੰ ਭੇਜ ਦੇ ਰਹੇ ਨੇ, ਕਿਵੇਂ ਉਸ ਭੇਦ ਦੇ ਰਾਹੀਂ ਆਪਣੇ ਜੀਵਨ ਦਾ ਲਾਹਾ ਖੱਟ ਰਿਹਾ, ਕਿਵੇਂ ਇਹਨੂੰ ਗਾਡੀ ਰਾਹ ਤੇ ਸਖੈਨ ਰਸਤਾ ਸਮਝਾਇਆ ਗੁਰਬਾਣੀ ਗੁਰੂ ਨੇ। ਇਸ ਮਨ ਨੂੰ ਸਮਝਾ ਰਹੇ ਨੇ, ਲੱਖ ਜਾਪ ਤਾਪ ਕੋਟ ਪੂਜਾ, ਲੱਖਾਂ ਹੀ ਜਪ ਤਪ ਕਰੋੜਾਂ ਹੀ ਪੂਜਾ, ਨਹੀਂ ਸਿਮਰਨ ਤੁਲ ਲੈਣ, ਸਿਮਰਨ ਦੇ ਤੁਲ ਨੀ ਬਰਾਬਰ, ਇੰਨੇ ਵੀ ਉਹਦੇ ਮੁਕਾਬਲੇ ਚ ਨਹੀਂ। ਆਪਾਂ ਨੂੰ ਜਦੋਂ ਨਿਚੋੜ ਕੱਢ ਕੇ ਮਹਾਰਾਜ ਦੇ ਰਹੇ ਨੇ, ਸਾਰਾ ਨਿਚੋੜ ਹੀ ਭਗਤੀ ਸਿਮਰਨ ਦੇ ਉੱਤੇ ਬੰਦਗੀ ਦੇ ਉੱਤੇ ਆ ਰਿਹਾ।

ਨੂੰ ਸੰਗਤ ਦੇ ਵਿੱਚ ਵੀ ਲੈਣ ਆ ਜਾਂਦੇ ਨੇ, ਸੰਗਤ ਦੇ ਵਿੱਚ ਬੈਠੇ ਹੋਏ ਨੂੰ ਪਕੜ ਕੇ ਲੈ ਜਾਂਦੇ ਨੇ, ਪਰ ਮਨ ਨੂੰ ਨਹੀਂ ਪਤਾ ਲੱਗਣ ਦਿੰਦੇ। ਇਹਨੂੰ ਸੰਗਤ ਦੇ ਵਿੱਚ ਚਟਸਾਲ ਤੇ ਕਲਾਸ ਦੇ ਵਿੱਚ ਬੈਠਣ ਨਹੀਂ ਦਿੰਦੇ ਵੀ ਜੇ ਇਹਨੂੰ ਇੱਕ ਵੀ ਗੁਣ ਦਾ ਹਰੀ ਦੇ ਦਾ ਪਤਾ ਲੱਗ ਗਿਆ ਇਹ ਆਪਣੇ ਨਾਲ ਦੋ ਹੱਥ ਕਰ ਸਕਦਾ, ਦਸਤ ਪੰਜਾ ਪਾ ਸਕਦਾ, ਯੁੱਧ ਕਰ ਸਕਦਾ। ਖਾਲਸਾ ਸੋਏ ਜੋ ਕਰੇ ਨਿਤ ਜੰਗ, ਇਹ ਖਾਲਸ ਹੋ ਸਕਦਾ, ਬੰਦ ਖਲਾਸੀ ਆਪਣੀ ਕਰਾ ਸਕਦਾ ਮਹਾਰਾਜ ਤੋਂ, ਆਪਣੇ ਹੱਥੋਂ ਨਿਕਲ ਜੂ। ਇਹਨੂੰ ਬੈਠਣ ਨਹੀਂ ਦੇਣਾ, ਸਤ ਸੰਗਤ ਸਤਿਗੁਰ ਚਟਸਾਲ ਹੈ, ਜੇ ਤਾਂ ਹਰ ਗੁਣ ਸਿੱਖਾ। ਜਿੱਥੇ ਇਹਨੇ ਹਰੀ ਦੇ ਗੁਣ ਸਿੱਖ ਸਕਦਾ ਤੇ ਆਪਣੇ ਕਬਜ਼ੇ ਚੋਂ ਨਿਕਲ ਸਕਦਾ, ਇਹਨੂੰ ਨਿਕਲ ਨਹੀਂ ਦੇਣਾ। ਇਹਨੂੰ ਗੁਰੂ ਘਰ ਵੀ ਲੈ ਕੇ ਆਉਣਾ, ਇਹਨੂੰ ਗਿਆਨ ਨਹੀਂ ਹੋਣ ਦੇਣਾ, ਇਹਨੂੰ ਜਾਗਣ ਨਹੀਂ ਦੇਣਾ, ਇਹਨੂੰ ਤਿੰਨਾਂ ਗੁਣਾਂ ਦੇ ਵਿੱਚ ਸਲਾ ਕੇ ਰੱਖਣਾ, ਇਹਨੂੰ ਪੜ੍ਹਾ ਦੇਣਾ ਪਰ ਸਮਝ ਨਹੀਂ ਆਉਣ ਦੇਣਾ। ਪੜ੍ਹ ਕੇ ਆਊਗਾ ਸਵੇਰੇ, ਤੀਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ। ਇਹਨੂੰ ਨਾ ਪਤਾ ਲੱਗੇ ਦਾ ਸਮਾਂ ਤੇ ਰਹਿਣ ਜਿਹੜੀ ਵਿਹਾ ਰਹੀ ਆ, ਇਹਨੂੰ ਜਾਗਣ ਬਾਰੇ ਭੇਦ ਨਾ ਹੁੱਲੇ, ਇਹਨੂੰ ਸਿਮਰਨ ਦਾ ਗਿਆਨ ਨਾ ਆ ਜੇ। ਸਿਮਰ ਸਿਮਰ ਸਿਮਰ ਗੁਰ ਆਪਣਾ ਸੋਇਆ ਮਨ ਜਗਾਈ, ਸਿਮਰਨ ਕਰ ਕਰਕੇ ਮਨ ਨੂੰ ਨਾ ਜਗਾ ਲਵੇ। ਪ੍ਰਭ ਕੇ ਸਿਮਰਨ ਆਨ ਦਿਨ ਜਾਗੇ, ਪ੍ਰਭੂ ਦਾ ਸਿਮਰਨ ਕਰਕੇ ਆਨ ਦਿਨ ਦਿਨ ਰਾਤ ਨਾ ਜਾਗ ਪਵੇ। ਜੇ ਜਾਗ ਪਿਆ ਆਪਾਂ ਨੂੰ ਅੰਮ੍ਰਿਤ ਨੂੰ ਨਹੀਂ ਲੁੱਟਣ ਦਊਗਾ, ਇਹ ਆਪਾਂ ਨੂੰ ਅੰਮ੍ਰਿਤ ਦੀ ਇੱਕ ਬੂੰਦ ਨੂੰ ਵੀ ਹੱਥ ਨਹੀਂ ਲਾਉਣ ਦਊਗਾ। ਇਹ ਇਸ ਦੇਹੀ ਅੰਦਰ ਪੰਜ ਚੋਰ ਵਸੇ, ਕਾਮ ਕ੍ਰੋਧ ਲੋ ਮੋਹੰਕਾਰਾ, ਅੰਮ੍ਰਿਤ ਲੁੱਟੈ ਮਨਮੁਖ ਨਹੀਂ ਬੁੱਝੇ, ਕੋ ਨਾ ਸੁਣੇ ਪੁਕਾਰਾ। ਇਸ ਮਨ ਨੂੰ ਬੁੱਝਣ ਨਹੀਂ ਦੇਣਾ, ਇਹਦੀ ਪੁਕਾਰ ਜਿਹੜੀ ਆ ਮਾਲਕ ਤੱਕ ਪਹੁੰਚਣ ਨਹੀਂ ਦੇਣੀ। ਇਹਨੂੰ ਆਪਣੇ ਬੰਦੀ ਖਾਨੇ ਦੇ ਵਿੱਚ ਰੱਖਣਾ, ਲਵ ਅੰਧੇਰਾ ਬੰਦੀ ਖਾਨਾ, ਔਗਣ ਪੈਰ ਲਹਾਰੀ, ਲੋਭ ਦੇ ਹਨੇਰੇ ਦੇ ਵਿੱਚ ਕਾਲ ਕੋਠੜੀ ਤੇ ਬੰਦੀ ਖਾਨੇ ਦੇ ਵਿੱਚ ਇਹਨੂੰ ਪਕੜ ਕੇ ਰੱਖਣਾ। ਆਪਾਂ ਜਦੋਂ ਗੁਰਬਾਣੀ ਨੂੰ ਵਿਚਾਰਦੇ ਹਾਂ, ਜਦੋਂ ਆਪਣੇ ਤੇ ਮਹਾਰਾਜ ਬਖਸ਼ਿਸ਼ ਕਰਦਾ ਤੇ ਫਿਰ ਆਪਾਂ ਆਪਣੇ ਮਨ ਦੇ ਉੱਤੇ ਲਾ ਕੇ ਜਦੋਂ ਗੁਰਬਾਣੀ ਪੜ੍ਹਦੇ ਹਾਂ ਵੀ ਇਹ ਤਾਂ ਸਾਡੀ ਹਾਲਤ ਆ, ਅਸੀਂ ਗੁਰੂ ਵਾਲੇ ਬਣੇ, ਪੰਜਾਂ ਪਿਆਰਿਆਂ ਨੇ ਸਾਨੂੰ ਸਾਰਾ ਖੇਡ ਸਮਝਾਇਆ, ਗੁਰਮੰਤਰ ਦਿੱਤਾ, ਪੰਜਾਂ ਬਾਣੀਆਂ ਦੇ ਰਾਹੀਂ ਇੱਕ ਇੱਕ ਗੱਲ ਸਮਝਣ ਤੇ ਵਿਚਾਰ ਨੂੰ ਸਾਨੂੰ ਹਦਾਇਤ ਕੀਤੀ ਵੀ ਤੁਸੀਂ ਹੁਣ ਉਸ ਅੰਮ੍ਰਿਤ ਤੱਕ ਕਿਵੇਂ ਪਹੁੰਚਣਾ ਜਿਹੜਾ ਮਾਲਕ ਐਡਾ ਵੱਡਾ ਖਜ਼ਾਨਾ ਤੁਹਾਡੇ ਅੰਦਰ ਤੁਹਾਡੇ ਲਈ ਪ੍ਰਬੰਧ ਕਰਕੇ ਬੈਠਾ ਦੇਖ ਰਿਹਾ ਤੁਹਾਨੂੰ। ਅੰਤਰ ਖੂੰਠਾ ਅੰਮ੍ਰਿਤ ਭਰਿਆ, ਸ਼ਬਦ ਦੇ ਕਾੜ ਪੀਏ ਪਨਹਾਰੀ, ਤੁਹਾਡੇ ਅੰਦਰ ਅੰਮ੍ਰਿਤ ਦਾ ਕੁੰਡ ਭਰ ਕੇ ਜਿਹੜਾ ਰੱਖਿਆ ਹੋਇਆ ਤੁਸੀਂ ਸ਼ਬਦ ਦੁਆਰਾ ਕਿਵੇਂ ਕੱਢ ਕੇ ਪੀਣਾ? ਇਹ ਸ਼ਬਦ ਦਾ ਭੇਦ ਨਾ ਆਜੇ ਮਨ ਨੂੰ, ਇਸ ਸ਼ਬਦ ਦੁਆਰਾ ਕਿਤੇ ਅੰਮ੍ਰਿਤ ਕੱਢ ਕੇ ਪੀ ਕੇ ਅਮਰ ਨਾ ਹੋ ਜੇ। ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ, ਹਰਸ ਪਾਵੇ ਬਿਰਲਾ ਕੋਏ, ਜਿਨ ਚਾਖਿਆ ਤਿਸ ਜਨ ਤ੍ਰਿਪਤਾਨੇ, ਪੂਰਨ ਪੁਰਖ ਨਹੀਂ ਡਲਾਨੇ। ਇਹ ਅੰਡੋਲ ਅਵਸਥਾ ਚ ਨਾ ਆ ਜੇ ਵੀ ਫਿਰ ਇਹਨੇ ਹਿੱਲਣਾ ਨੀ, ਫਿਰ ਇਹਨੇ ਡੋਲਣਾ ਨੀ, ਇਹਨੂੰ ਉਸ ਅਵਸਥਾ ਦੇ ਵਿੱਚ ਨਹੀਂ ਖੜਨ ਦੇਣਾ ਜਿੱਥੇ ਆਪਣੇ ਪੈਰਾਂ ਨੂੰ ਮਜ਼ਬੂਤ ਕਰਕੇ ਗੱਡ ਕੇ ਖੜ ਜੇ। ਇਹਦੇ ਪੈਰ ਖੜ ਕੇ ਰੱਖਣੇ ਨੇ, ਵਿਚਾਰਾਂ ਦੇ ਵਿੱਚ ਭਜਾ ਕੇ ਰੱਖਣਾ ਇਹਨੂੰ, ਇਹਨੂੰ ਵਿਚਾਰ ਰਹਿਤ ਨਹੀਂ ਹੋਣ ਦੇਣਾ। ਇਹਨੂੰ ਵਿਚਾਰਾਂ ਨੂੰ ਸਾਫ਼ ਕਰਨ ਤੇ ਵਿਚਾਰਾਂ ਨੂੰ ਮਾਰਨ ਦਾ ਭੇਦ ਨਹੀਂ ਆਉਣ ਦੇਣਾ। ਇਹ ਨਿਕਲ ਸਕਦਾ, ਬਾਗੀ ਹੋ ਸਕਦਾ, ਹੋਰਾਂ ਨੂੰ ਵੀ ਕੱਢ ਸਕਦਾ, ਸੰਗੀਆਂ ਸਾਥੀਆਂ ਨੂੰ ਵਿਚਾਰ ਮਾਰੇ

तरे तारे उल्ट जो ना आवे, इन्हें मुड़ के जूनी च नहीं फसना, जूनी च नहीं आना। ਆਪਾਂ ਨੂੰ ਗੁਰਮੁਖ ਪਿਆਰਿਓ ਗੁਰਬਾਣੀ ਦੇ ਵਿੱਚ ਇੱਕ ਇੱਕ ਗੱਲ ਸਮਝਾ ਰਹੇ ਨੇ। ਇਹਨੂੰ ਮਨ ਦਾ ਇਸ਼ਨਾਨ ਨਹੀਂ ਕਰਨ ਦੇਣਾ, ਇਹਨੂੰ ਬਾਹਰੋਂ ਧੋਣ, ਕਾਇਆ ਨੂੰ ਧੋਣ ਦੇ ਉੱਤੇ ਲਾ ਦੇਣਾ। ਇਹਦੇ ਮਨ ਨੂੰ ਸੁਚਮ ਨਹੀਂ ਹੋਣ ਦੇਣਾ, ਕਾਇਆ ਦੇ ਸੁਚਮ ਦੇ ਵਿੱਚ ਇਹਨੂੰ ਘੇਰ ਲੈਣਾ। ਗੁਰਬਾਣੀ ਚ ਮਹਾਰਾਜ ਦੱਸ ਰਹੇ ਨੇ, ਜੀ ਉਹ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਂ ਮੈਲੇ, ਤਿੰਨੀ ਜਨਮ ਜੂਏ ਹਾਰਿਆ। ਇਸ ਜੂਏ ਦੇ ਵਿੱਚ ਫਸਾ ਲੈਣਾ, ਇਹਨੂੰ ਹਰਾਉਣਾ ਆਪਾਂ ਸਾਰਿਆਂ ਨੇ, ਪੰਜਾਂ ਨੇ ਇਕੱਠੇ ਹੋ ਕੇ, ਜਿੱਤਣ ਨਹੀਂ ਦੇਣਾ। ਦੱਸ ਰਹੇ ਨੇ ਇਹਨੂੰ ਇਸ ਭਰਮ ਦੇ ਵਿੱਚ ਰੱਖਣਾ, ਭਰਮ ਰਹਿਤ ਨਹੀਂ ਹੋਣ ਦੇਣਾ। ਮਨ ਮੈਲੇ ਤਾਂ ਸਭ ਕੁਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ। ਇਹ ਜਗਤ ਭਰਮ ਭੁਲਾਇਆ ਬਿਰਲਾ ਬੂਝੇ ਕੋਈ। ਇਸ ਸੰਸਾਰ ਦੇ ਵਿੱਚ ਜਿੰਨੇ ਜੀਵ ਇਸ ਇਲਾਕੇ ਚ ਆਏ ਨੇ, ਇਹਨਾਂ ਨੂੰ ਭੁਲਾ ਕੇ ਰੱਖਣਾ, ਤਿੰਨਾਂ ਗੁਣਾਂ ਦੇ ਵਿੱਚ ਸਵਾ ਕੇ ਰੱਖਣਾ। ਆਪਾਂ ਜਦੋਂ ਦੇਖ ਰਹੇ ਹਾਂ ਗੁਰਬਾਣੀ ਨੂੰ ਵਾਚ ਰਹੇ ਹਾਂ, ਆਪਾਂ ਨੂੰ ਸਾਫ ਦਿਖਾਈ ਦੇ ਰਿਹਾ ਵੀ ਇਹ ਸਾਡੀ ਅਵਸਥਾ। ਜਲ ਧੋਵੇ ਦੇ ਬਹੁ ਅਨੀਤ, ਸੁੱਧ ਕਹਾਂ ਹੋਏ ਕਾਚੀ ਪੀਤ। ਇਹ ਆਪਣੀ ਅਵਸਥਾ, ਆਪਾਂ ਸਵੇਰੇ ਧੋਨੇ ਹਾਂ ਇਸ ਪਿੰਡੇ ਨੂੰ, ਪਿੰਡੇ ਨੂੰ ਧੋ ਕੇ ਇਸ਼ਨਾਨ ਕਰਕੇ ਆਪਣੇ ਆਪ ਨੂੰ ਸੁੱਚੇ ਆਖਦੇ ਹਾਂ, ਤੇ ਮਹਾਰਾਜ ਕਹਿੰਦੇ ਇਹਨਾਂ ਨੂੰ ਸੁੱਚੇ ਨਹੀਂ ਕਿਹਾ ਜਾਂਦਾ। ਸੁੱਚੇ ਨਾ ਆਖੀਏ, ਬਹਿਣ ਜੋ ਪਿੰਡਾ ਧੋਏ, ਸੁੱਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ। ਜਿਨ੍ਹਾਂ ਦੇ ਮਨ ਦੇ ਵਿੱਚ ਵਸਜੇ, ਜਿਨ੍ਹਾਂ ਦੇ ਹਿਰਦੇ ਦੇ ਅੰਦਰ ਪ੍ਰਗਟ ਹੋ ਜੇ, ਜਿਨ੍ਹਾਂ ਦਾ ਸ਼ਬਦ ਤੇ ਸੁਰਤ ਦਾ ਮਿਲਾਪ ਹੋ ਜੇ, ਜਿਹੜੇ ਆਪਣੀ ਮਾਲਕ ਦੀ ਦਰਗਾਹ ਦੇ ਵਿੱਚ ਆਪਣੇ ਥਿਰ ਘਰ ਤੇ ਨਿਜ ਮਹਿਲ ਦੇ ਵਿੱਚ ਆਪਣਾ ਵਸਾਵਾ ਕਰ ਲੈਣ, ਵਸੇਵਾ ਕਰ ਲੈਣ, ਇਹ ਸੁੱਚੇ ਨੇ। ਆਪਾਂ ਹੁਣ ਗੁਰਬਾਣੀ ਦੁਆਰਾ ਸਮਝ ਰਹੇ ਹਾਂ, ਆਪਾਂ ਕਾਇਆ ਤੋਂ ਅੱਗੇ ਵੱਧ ਰਹੇ ਹਾਂ। ਇਹ ਕਾਇਆ ਜਿਹੜੀ ਆ ਇਹ ਮਾਇਆ ਦਾ ਮੂਲ ਆ, ਇਹ ਸਰੀਰ ਸਭ ਮੂਲ ਹੈ ਮਾਇਆ। ਆਪਾਂ ਨੂੰ ਗੁਰਬਾਣੀ ਦੁਆਰਾ ਭੇਜ ਆ ਗਿਆ ਇਹ ਕਾਇਆ ਜਿਹੜੀ ਆ ਇਹ ਨਾਸਵਾਨ ਆ, ਇਹ ਝੂਠ ਤੇ ਮਿੱਥੀ ਹੋਈ ਆ। ਆਪਾਂ ਨੂੰ ਗੁਰਬਾਣੀ ਮਹਾਰਾਜ ਸੱਚੇ ਪਾਤਸ਼ਾਹ ਨੇ ਦੱਸਤਾ ਵੀ ਸਾਰਾ ਧਿਆਨ ਆਪਣੇ ਮਨ ਦੇ ਉੱਤੇ ਲੈ ਜਾਓ, ਇਹ ਤੁਹਾਨੂੰ ਇੱਕ ਪਾਸੇ ਕਰ ਦਿਓ। ਗੁਰਬਾਣੀ ਚ ਮਹਾਰਾਜ ਸਮਝਾ ਰਹੇ ਨੇ, ਸਾਧੋ ਇਹ ਤਨ ਮਿੱਥਿਆ ਜਾਣੋ। ਆਪਾਂ ਨੂੰ ਸਮਝਾ ਰਹੇ ਨੇ ਗੁਰਬਾਣੀ ਗੁਰੂ, ਇਹਨੂੰ ਮਿੱਥਿਆ ਸਮਝ ਕੇ ਚੱਲੋ, ਜਾਣ ਕੇ ਚੱਲੋ, ਇਹ ਨਾਸਵਾਨਾ ਮਿੱਥਿਆ ਹੋਇਆ, ਇਹ ਸਦਾ ਰਹਿਣ ਵਾਲਾ ਨਹੀਂ, ਇਹ ਝੂਠਾ। ਸਾਧੋ ਇਹ ਤਨ ਮਿੱਥਿਆ ਜਾਣੋ, ਜਾ ਭੀਤਰ ਜੋ ਰਾਮ ਵਸਤ ਹੈ। ਜਿਹੜਾ ਭੀਤਰ ਅੰਦਰ ਰਾਮ ਵਸਦਾ, ਸੱਚੇ ਤੇ ਪਛਾਣੋ, ਉਹ ਸੱਚ ਦੀ ਪਛਾਣ ਕਰੋ ਜਿਹੜਾ ਤੁਹਾਡੇ ਅੰਦਰ ਵਸਦਾ। ਆਓ ਗੁਰਮੁਖ ਪਿਆਰਿਓ, ਆਪਾਂ ਨੂੰ ਗੁਰਬਾਣੀ ਦੁਆਰਾ ਪਤਾ ਲੱਗ ਗਿਆ, ਜਿੰਨਾ ਚਿਰ ਆਪਾਂ ਹੁਣ ਨੌ ਦਰਾਂ ਤੋਂ ਉੱਪਰ ਨਹੀਂ ਉੱਠਦੇ, ਦਸਵੇਂ ਚ ਅੰਦਰ ਨਹੀਂ ਜਾਂਦੇ, ਜਿੰਨਾ ਚਿਰ ਆਪਾਂ ਤ੍ਰੈ ਗੁਣਾਂ ਤੋਂ ਉੱਠ ਕੇ ਚੌਥੇ ਪਦ ਦੇ ਵਿੱਚ ਅੰਤਰਗਤ ਨਹੀਂ ਜਾਂਦੇ, ਆਪਾਂ ਵਾਂਝੇ ਰਹਿ ਜਾਂਗੇ ਉਸ ਤੀਰਥ ਤੋਂ, ਨਾਮ ਵਾਲੇ ਤੀਰਥ ਤੋਂ, ਨਾਮ ਜਲ ਤੋਂ ਆਪਾਂ ਖਾਲੀ ਆਪਣਾ ਜੀਵਨ ਬਤੀਤ ਕਰ ਜਾਂਗੇ, ਮੈਲਾ ਜੀਵਨ ਹੀ ਆਪਣਾ ਜਿਹੜਾ ਗੁਜ਼ਾਰ ਜਾਂਗੇ, ਮੈਲ ਲਾ ਹੀ ਨਹੀਂ ਸਕਦੇ, ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬਚਨਾਂ ਤੇ ਖਰੇ ਉਤਰ ਹੀ ਨਹੀਂ ਸਕਦੇ। ਸੁਣਿਆ ਮੰਨਿਆ ਮਨ ਕੀਤਾ ਭਾਉ,
ਅੰਤਰਗਤ ਤੀਰਥ ਮਾਣਨਾ ਹੋ। ਇਹ ਆਪਾਂ ਨੂੰ ਕਹਿ ਰਹੇ ਨੇ ਵੀ ਅੰਤਰਗਤ ਜਾ ਕੇ ਤੀਰਥ ਦੇ ਉੱਤੇ ਜਾ ਕੇ ਆਪਣੇ ਮਨ ਦੀ ਮੈਲ ਲਾਓ, ਉਸ ਅੰਮ੍ਰਿਤਸਰ ਦੇ ਵਿੱਚ ਸਰੋਵਰ ਦੇ ਵਿੱਚ ਜਾ ਕੇ ਇਸ਼ਨਾਨ ਕਰਾਓ, ਮੈਲ ਗਈ ਮਨ ਨਿਰਮਲ ਹੋਆ ਅੰਮ੍ਰਿਤਸਰ ਤੀਰਥ ਨਾਏ। ਆਓ ਗੁਰਮੁਖ ਪਿਆਰੇ, ਹੁਣ ਆਪਾਂ ਪਹਿਲਾਂ ਪੰਜ ਇਸ਼ਨਾਨਾਂ ਕਰੀਏ। ਗੁਰਮੰਤਰ ਦੁਆਰਾ ਆਪਾਂ ਪਹਿਲਾਂ ਉਸ ਮੈਲ ਨੂੰ ਧੋਣ ਦੀ ਕੋਸ਼ਿਸ਼ ਕੀਤੀ ਕਰੀਏ। ਮਹਾਰਾਜ ਕਿਰਪਾ ਕਰਨਗੇ ਆਪਾਂ ਨੂੰ, ਅੱਗੇ ਦਾ ਵੀ ਭੇਜ ਦੇਣਗੇ ਆਪਾਂ ਨੂੰ, ਉਸ ਤੀਰਥ ਦੀ ਵੀ ਪਛਾਣ ਕਰਾਉਣਗੇ, ਅਨੁਭਵ ਕਰਾਉਣਗੇ। ਉੱਥੇ ਜਾ ਕੇ ਆਪਾਂ ਨੂੰ ਚੂੜਾ ਲੈਣ ਦਾ ਵੀ ਭੇਜ ਦੇਣਗੇ, ਚੂੜਾ ਵੀ ਸੁਣਗੇ ਛਕਾਉਣਗੇ। ਉਹਦਾ ਆਪਾਂ ਨੂੰ ਹੁਣ ਦੱਸਤਾ ਮਹਾਰਾਜ ਸੱਚੇ ਪਾਤਸ਼ਾਹ ਨੇ ਵੀ ਜਦੋਂ ਤੁਸੀਂ ਉਹਨੂੰ ਸੇਵੋਗੇ, ਤੁਸੀਂ ਸੇਵਦੇ ਹੋਏ ਸਹਿਜ ਚਲੇ ਜਾਓਗੇ। ਸਹਿਜ ਦੇ ਵਿੱਚ ਨਾਮ ਪ੍ਰਗਟ ਹੋਊਗਾ, ਉਸ ਨਾਮ ਜਲ ਨਾਮ ਸਰੋਵਰ ਦੇ ਵਿੱਚ ਇਸ਼ਨਾਨ ਕਰੋਗੇ, ਮਾਲਕ ਦੇ ਦਰਸ਼ਨ ਹੋ ਜਾਣਗੇ। ਜਿਵੇਂ ਆਪਾਂ ਦਰਬਾਰ ਸਾਹਿਬ ਜਾਂਦੇ ਹਾਂ, ਆਪਾਂ ਸਰੋਵਰ ਦੇ ਵਿੱਚ ਇਸ਼ਨਾਨ ਕਰਦੇ ਹਾਂ, ਫਿਰ ਆਪਾਂ ਹਰਿਮੰਦਰ ਸਾਹਿਬ ਦੇ ਵਿੱਚ ਜਾ ਕੇ ਦਰਸ਼ਨ ਕਰਦੇ ਹਾਂ। ਇਹੀ ਆਪਾਂ ਨੂੰ ਗੁਰਬਾਣੀ ਚ ਮਹਾਰਾਜ ਸਮਝਾ ਰਹੇ ਨੇ ਸੱਚੇ ਪਾਤਸ਼ਾਹ, ਜਿਨ ਹਰ ਸੇਵਿਆ ਤਿੰਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਜਦੋਂ ਸਹਿਜ ਚਲੇ ਗਏ, ਜਦੋਂ ਸ਼ਬਦ ਤੇ ਨਾਮ ਦੇ ਵਿੱਚ ਸਮਾ ਗਏ, ਉਹਦੇ ਸਨਮੁਖ ਹੋ ਜਾਵਾਂਗੇ, ਹਰੀ ਦੇ ਦਰਸ਼ਨ ਕਰ ਲਾਂਗੇ ਤੇ ਆਪਣਾ ਆਉਣਾ ਸਫਲਾ ਹੋ ਜਾਊਗਾ ਸੰਸਾਰ ਦੇ ਵਿੱਚ, ਜਿਸ ਮਕਸਦ ਲਈ ਆਏ ਸੀ, ਜਿਸ ਵਸਤ ਤੇ ਬੱਖਰ ਤੇ ਰਤਨ ਦੇ ਲਈ ਮਾਨਸ ਜਾਮਾ ਮਿਲਿਆ ਸੀ, ਤੇ ਲਾਹ ਖੱਟੇ ਆਪਣੇ ਘਰ ਵਾਪਸ ਚਲੇ ਜਾਵਾਂਗੇ। ਲਾਹ ਖੱਟ ਕੇ ਜਿਸ ਬੱਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ। ਤੇ ਆਪਣੇ ਘਰ ਦੇ ਵਿੱਚ ਇਹ ਮਾਲਕ ਨੇ ਰਤਨ ਰੱਖਿਆ ਹੋਇਆ, ਆਪਾਂ ਇਹ ਤੋਂ ਅਣਜਾਣ, ਆਪਾਂ ਬੇਖਬਰ, ਆਪਾਂ ਨੂੰ ਪਤਾ ਨਹੀਂ। ਗੁਰਬਾਣੀ ਦੀ ਸ਼ਰਨ ਦੇ ਵਿੱਚ ਆਇਆ ਤਾਂ ਆਪਾਂ ਨੂੰ ਭੇਦ ਖੁੱਲ੍ਹ ਗਿਆ। ਜਦੋਂ ਭੇਦ ਖੁੱਲ੍ਹ ਗਿਆ, ਆਪਾਂ ਸਰੈਂਡਰ ਕਰਤਾ, ਤਨ ਮਨ ਧਨ ਸੌਂਪ ਦਿੱਤਾ ਮਹਾਰਾਜ ਸੱਚੇ ਪਾਤਸ਼ਾਹ ਨੂੰ। ਆਪਾਂ ਨੂੰ ਉਹਨਾਂ ਨੇ ਰਸਤਾ ਦੱਸਤਾ ਵੀ ਤੁਸੀਂ ਗੁਰਮੰਤਰ ਦ੍ਰਿੜ ਕਰੋ, ਜਦੋਂ ਗੁਰਮੰਤਰ ਦ੍ਰਿੜ ਕਰੋਗੇ ਤੁਸੀਂ ਸਹਿਜ ਸੁਭਾਅ ਸਹਿਜ ਦੇ ਵਿੱਚ ਚਲੇ ਜਾਓਗੇ, ਤੁਸੀਂ ਉੱਥੋਂ ਉਹ ਸੁੱਖ ਮਹਿਸੂਸ ਕਰੋਗੇ, ਉਹ ਆਨੰਦ ਮਹਿਸੂਸ ਕਰੋਗੇ ਜਿਹੜਾ ਕਦੇ ਤੁਹਾਨੂੰ ਦੁਨੀਆਂ ਦੇ ਵਿੱਚ ਕਿਸੇ ਵੀ ਵਸਤ ਨੇ ਦਿੱਤਾ ਨਹੀਂ। ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਓ। ਜਦੋਂ ਗੁਰੂ ਜਣਾਊਗਾ ਦੇਖਿਓ, ਫਿਰ ਸੰਸਾਰ ਦੇ ਸੁੱਖ ਔਰ ਸੁੱਖ ਦੇ ਵਿੱਚ ਫਰਕ ਦੇਖਿਓ, ਅੰਤਰ ਦੇਖਿਓ ਕਿੱਡਾ ਵੱਡਾ। ਆਓ ਹੁਣ ਆਪਾਂ ਨੂੰ ਜੋ ਮਹਾਰਾਜ ਸੱਚੇ ਪਾਤਸ਼ਾਹ ਦੱਸ ਰਹੇ ਨੇ, ਆਓ ਆਪਾਂ ਭਾਂਡਾ ਸ਼ੁੱਧ ਕਰੀਏ, ਆਪਣੇ ਭਾਂਡੇ ਨੂੰ ਧੋਈਏ, ਤੇ ਮਾਲਕ ਖੁਸ਼ ਹੋ ਕੇ ਸਾਡੇ ਉਸ ਭਾਂਡੇ ਦੇ ਵਿੱਚ ਸਾਨੂੰ ਉਹ ਪਦਾਰਥ ਨਾਮ ਦਾ ਪਿਆਲਾ ਸਾਡੇ ਮੂੰਹ ਨੂੰ ਲਾਏ। ਪੌਣ ਪਿਆਲਾ ਇੱਕ ਬਾਤ ਅਨੂਪ ਬਣੀ ਹੈ, ਪੌਣ ਪਿਆਲਾ ਸਾਜਿਆ, ਉਹ ਅਨੂਪ ਬਾਤ ਜਿਹੜੀ, ਉਹ ਖੁਸ਼ੀ ਦਾ ਪਲ ਤੇ ਬਸਮਾਤ ਦੀ ਖੇਡ ਜਿਹੜੀ ਮਹਾਰਾਜ ਸਾਨੂੰ ਸ਼ਬਦ ਤੇ ਸੁਰਤ ਦੁਆਰਾ ਖਿਡਾਉਂਦੇ ਹੋਏ ਸਾਨੂੰ ਉਸ ਅਨੁਭਵ ਦੇ ਵਿੱਚ ਪ੍ਰਪੱਖ ਕਰਨ, ਆਓ ਆਪਾਂ ਗੁਰਮੰਤਰ ਜਿਹੜ ਕਰੀਏ ਸਾਰੇ ਰਲ ਕੇ, ਆਪਾਂ ਉਸ ਖੇਡ ਵੱਲ ਨੂੰ ਵਧੀਏ, ਆਪਾਂ ਸ਼ਬਦ ਸੁਰਤ ਦੇ ਮਿਲਾਪ ਤੇ ਸੰਯੋਗ ਵੱਲ ਨੂੰ ਪੈਰ ਪੱਟੀਏ। ਆਓ ਗੁਰਮੁਖ ਪਿਆਰੇ, ਰਲ ਕੇ ਆਪਾਂ ਸਾਰੇ ਗੁਰਮੰਤਰ ਜਿਹੜ ਕਰਦੇ ਹਾਂ, ਬੋਲ ਕੇ ਸਿਮਰਨ ਕਰਨਾ ਸਾਰਿਆਂ ਨੇ, ਕੋਈ ਵੀ ਰਸਨਾ ਬਾਂਝੀ ਨਾ ਰਹਿ ਜੇ। ਆਓ ਹੁਣ ਆਪਾਂ ਗੁਰਮੰਤਰ ਜਿਹੜ ਕਰੀਏ, ਕਰੋ ਸ਼ੁਰੂ। ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਵਾਹਿ।
ਗੁਰ ਵਾਹਿ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਵਾਹਿ ਵਾਹਿ ਗੁਰੂ ਵਾਹਿ ਗੁਰੂ ਵਾਹਿ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਵਾਹਿ ਵਾਹਿ ਗੁਰੂ ਵਾਹਿ ਗੁਰੂ ਵਾਹਿ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ
ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਵਾਹਿ ਗੁਰੂ ਵਾਹਿ ਗੁਰੂ ਵਾਹਿ ਵਾਹਿ ਵਾਹਿ ਗੁਰੂ ਵਾਹਿ ਵਾਹਿ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਵਾਹਿ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਵਾਹਿ ਗੁਰੂ ਵਾਹਿ ਵਾਹਿ ਗੁਰੂ ਵਾਹਿ ਗੁਰੂ ਵਾਹਿ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ
ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ
ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਵਾਹ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ
ਗੁਰੂ ਵਾਹਿਗੁਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

वाहे गुरु वाहे गुरु वाहे।

भाई गुरु।

Guru, vai, guru, vai, guru.

Guru Va Guru Va Guru Va Guru Va Guru Va Guru

વા વાય ગુરુ વાય વા ગુરુ વા વા ગુરુ વા ગુરુ વા ગુરુ વા ગુરુ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਫਿਰ ਜਦੋਂ ਆਪਾਂ ਗੁਰਮੰਤਰ ਦਿਨ ਕਰਦੇ ਹਾਂ, ਆਪਣਾ ਜਿਹੜਾ ਧਿਆਨ ਵਿਚਾਰਾਂ ਦੇ ਵਿੱਚ ਤੇ ਸਰੀਰ ਦੇ ਵਿੱਚ ਰੋਮ ਰੋਮ ਦੇ ਵਿੱਚ ਆਪਣੀ ਸੁਰਤੀ ਪ੍ਰਪੱਖ ਹੋਈ ਹੋਈ ਆ। ਜਦੋਂ ਆਪਾਂ ਗੁਰਮੰਤਰ ਦਿਨ ਕਰਦੇ ਹਾਂ, ਇਹ ਸੁਰਤ ਆਪਣੀ ਆਵਾਜ਼ ਦੇ ਰਾਹੀਂ ਉਸ ਸ਼ਬਦ ਨੂੰ ਪਕੜਦੀ ਹੋਈ ਉਸ ਦਰ ਤੇ ਪਹੁੰਚ ਜਾਂਦੀ ਹੈ। ਆਪਣਾ ਧਿਆਨ ਜਿਹੜਾ ਵਿਚਾਰਾਂ ਤੇ ਸਰੀਰ ਦੇ ਨਾਲੋਂ ਵੱਖਰਾ ਹੋ ਜਾਂਦਾ। ਆਪਣਾ ਮਨ ਵਿਚਾਰਾਂ ਤੇ ਦੇਹ ਨੂੰ ਭੁੱਲ ਜਾਂਦਾ। ਜਦੋਂ ਇਹ ਸਰੀਰ ਨੂੰ ਭੁੱਲ ਜਾਂਦਾ, ਸੁਖਮ ਤੋਂ ਸੁਖਮ ਵਿਚਾਰ ਨੂੰ ਛੱਡ ਦਿੰਦਾ, ਉੱਥੋਂ ਇਹਨੂੰ ਆਪਣੇ ਆਪ ਦਾ ਗਿਆਨ ਹੋਣਾ, ਆਪਣੇ ਆਪ ਦੀ ਸੋਝੀ ਹੋਣੀ ਸ਼ੁਰੂ ਹੁੰਦੀ ਹੈ। ਗੁਰਬਾਣੀ ਦੇ ਵਿੱਚ ਆਪਾਂ ਨੂੰ ਉਹ ਰੂਹਾਨੀਅਤ ਤੇ ਅਧਿਆਤਮਿਕ ਦਾ ਇਹ ਭੇਤ ਤੇ ਖੇਡ ਸਾਰਾ ਆਪਾਂ ਨੂੰ ਦਿੱਤਾ ਜਾ ਰਿਹਾ, ਜਿਹੜਾ ਹੋਰ ਕਿਤੋਂ ਮਿਲਦਾ ਨਹੀਂ। ਜਿੰਨਾ ਚਿਰ ਆਪਾਂ ਨੂੰ ਇਸ ਖੇਡ ਦੀ ਸਮਝ ਨਹੀਂ ਆਉਂਦੀ, ਜਿੰਨਾ ਚਿਰ ਆਪਾਂ ਇਸ ਖੇਡ ਦੇ ਵਿੱਚ ਸਭ ਤੇ ਤੁਰਤ ਦੁਆਰਾ ਖੇਡਣ ਦੇ ਇੱਕ ਚੰਗੇ ਖਿਡਾਰੀ ਨਹੀਂ ਬਣਦੇ, ਆਪਣੇ ਮਨ ਨੂੰ ਸ਼ਾਂਤੀ ਨਹੀਂ ਆਉਂਦੀ। ਦੁਨੀਆ ਦਾ ਸਾਰਾ ਕੁਛ ਆਪਣੇ ਹੱਥ ਚ ਆ ਜੇ, ਮਨ ਦੁਖੀ ਰਹਿੰਦਾ। ਸਾਰੀ ਸ੍ਰਿਸ਼ਟੀ ਦੀ ਬਾਗਡੋਰ ਆਪਣੇ ਹੱਥ ਚ ਆ ਜੇ, ਆਪਾਂ ਰਾਜੇ ਬਣ ਜਾਈਏ ਸਾਰੀ ਦੁਨੀਆ ਦੇ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਜੇ ਕੋਈ ਸੁਖੀ ਹੋਇਆ, ਕਿਸੇ ਨੂੰ ਸੁੱਖ ਮਿਲਿਆ, ਮਾਲਕ ਨੂੰ ਦ੍ਰਿੜ ਕਰਕੇ ਮਾਲਕ ਨੂੰ ਮਿਲ ਕੇ ਮਿਲਿਆ, ਨਹੀਂ ਮਿਲਿਆ ਨਹੀਂ। ਕਿਸੇ ਦੀ ਵੀ ਸੰਸਾਰ ਦੇ ਵਿੱਚ ਭੁੱਖ ਨਹੀਂ ਖਤਮ ਹੋਈ, ਭੁੱਖਿਆਂ ਭੁੱਖ ਨਾ ਉਤਰੀ, ਜਬੰਨਾਂ ਪੂਰੀਆਂ ਪਾਰ। ਕਦੇ ਵੀ ਤ੍ਰਿਸ਼ਨਾ ਦੀ ਅੱਗ ਜਿਹੜੀ ਆ ਕਦੇ ਵੀ ਠੰਡੀ ਨਹੀਂ ਪਈ, ਬੁਝੀ ਨਹੀਂ ਨਾਮ ਤੋਂ ਬਿਨਾਂ। ਆਪਾਂ ਦੇਖ ਰਹੇ ਹਾਂ ਸੰਸਾਰ ਦੇ ਵਿੱਚ ਕਿਵੇਂ ਅਗਨ ਭੜਕ ਰਹੀ ਹੈ। ਹਰ ਇੱਕ ਤਕੜਾ ਬੰਦਾ ਤਕੜਾ ਮੁਲਕ ਮਾੜੇ ਮੁਲਕ ਨੂੰ ਖਤਮ ਕਰਨਾ ਚਾਹੁੰਦਾ, ਕਿਉਂਕਿ ਤ੍ਰਿਸ਼ਨਾ ਦੀ ਅਗਨ ਜਿਹੜੀ ਆ ਉਹ ਇਸ ਤਰੀਕੇ ਫੈਲ ਚੁੱਕੀ ਆ, ਇਨਸਾਨ ਨੂੰ ਆਪਣੇ ਆਪ ਦਾ ਚੇਤਾ ਭੁਲਾਤਾ। ਅੱਜ ਦੇ ਹੁਕਮਨਾਮੇ ਦੇ ਵਿੱਚ ਆਪਾਂ ਸਮਝ ਰਹੇ ਸੀ ਸਵੇਰੇ, ਬੋਲ ਨਾ ਜਾਣੇ ਮਾਇਆ ਮਦ ਮਾਤਾ, ਮਰਨਾ ਚੇਤ ਨਾ ਆਵੇ। ਆਪਾਂ ਨੂੰ ਨਾ ਗਿਆਨ ਹੋਣ ਕਰਕੇ ਆਪਾਂ ਗੁਰਦੁਆਰਾ ਸਾਹਿਬ ਆਉਂਦੇ ਹਾਂ, ਹੁਕਮਨਾਮੇ ਨੂੰ ਸਮਝਣ ਵਿਚਾਰਨ ਤੇ ਉਹਦੇ ਮੁਤਾਬਕ ਆਪਣੇ ਆਪ ਨੂੰ ਬਦਲਣ ਤੇ ਢਾਲਣ ਦੀ ਕੋਸ਼ਿਸ਼ ਨਹੀਂ ਕਰਦੇ, ਉਹਨੂੰ ਹੱਥ ਲਾ ਕੇ ਮੱਥਾ ਟੇਕੀ ਜਾਂਦੇ ਵੀ ਏਦਾਂ ਹੱਥ ਪਰਸਨ ਦੇ ਨਾਲ ਹੀ ਸਾਡਾ ਜਿਹੜਾ ਨਾ ਸਾਨੂੰ ਮੰਨਣ ਦੀ ਨਹੀਂ ਲੋੜ, ਸਾਡਾ ਪਿਓ ਕੀ ਕਹਿ ਰਿਹਾ, ਸਾਨੂੰ ਸਿੱਖਣ ਦੀ ਨਹੀਂ ਲੋੜ, ਸਾਨੂੰ ਸਿਖਾ ਕੀ ਰਿਹਾ, ਸਾਨੂੰ ਬਚਣ ਦੀ ਨਹੀਂ ਲੋੜ, ਸਾਨੂੰ ਬਚਾ ਕਿੱਥੋਂ ਰਿਹਾ। ਸਾਨੂੰ ਉਸ ਮਾਲਕ ਦੇ ਨਾਲ ਮਿਲਣ ਦੀ ਲੋੜ ਨਹੀਂ, ਉਹ ਸਾਨੂੰ ਮਿਲਣ ਲਈ ਕਹਿ ਰਿਹਾ ਵੀ ਤੁਸੀਂ ਆਪਦੇ ਮਾਲਕ ਨੂੰ ਮਿਲ ਲਓ। ਤੁਹਾਨੂੰ ਮਾਲਕ ਨੂੰ ਮਿਲਣ ਦੇ ਲਈ ਸੱਦਿਆ ਜਾਂਦਾ ਗੁਰਦੁਆਰਾ ਸਾਹਿਬ, ਤੁਹਾਨੂੰ ਇਹੀ ਪੜ੍ਹਾਈ ਕਰਾਈ ਜਾਂਦੀ ਹੈ ਭਈ ਪ੍ਰਾਪਤ ਮਨੁੱਖ ਦੇ ਹੁਰੀ ਆ, ਗੋਬਿੰਦ ਮਿਲਣ ਕੀ ਇਹੋ ਤੇਰੀ ਵਾਰੀ ਆ, ਆਹੀ ਵਾਰੀ ਆ ਤੇਰੀ ਮਾਨਸ ਜਾਮੇ ਚ। ਜੇ ਵੀ ਏਦਾਂ ਹੀ ਆਪਦੀ ਮਰਜ਼ੀ ਨਾਲ ਹੀ ਕੱਢਣੀ ਆ, ਮੈਂ ਏਦਾਂ ਗੁਰਦੁਆਰਾ ਸਾਹਿਬ ਜਾਂਦਾ ਹੁੰਦਾ, ਮੈਂ ਆਹ ਸੋਚਦਾ ਹੁੰਦਾ,
ਮੈਂ ਆ ਕਹਿਣਾ ਹੁੰਨਾ ਜਾ ਕੇ ਇਹ ਤੇਰੇ ਮੁਤਾਬਕ ਨਹੀਂ ਚੱਲਣਾ। ਤੂੰ ਕਦੇ ਇਹ ਵੀ ਬੈਠ ਕੇ ਸੋਚ ਵੀ ਮੈਂ ਸੁਣਨ ਜਾਣਾ ਹੁੰਨਾ। ਮੈਂ ਆਪਦੀ ਸਾਰੀ ਉਮਰ ਲੰਘਾ ਲਈ ਬਸ ਸਿਰਫ ਬੱਚਿਆਂ ਤੱਕ ਸਰੀਰ ਤੇ ਕੰਮ ਤੱਕ ਇਹ ਬੇਨਤੀ ਕਰਦਾ ਰਿਹਾ। ਸਾਡੇ ਘਰ ਦੇ ਵਿੱਚ ਕੋਈ ਦੁੱਖ ਨਾ ਆਵੇ, ਨਿਆਣੇ ਗਹਿਣੇ ਚ ਰਹਿਣ, ਪੈਸੇ ਜ਼ਮੀਨ ਜਾਇਦਾਦ ਵੱਧ ਹੀ ਰਹੇ। ਤੂੰ ਪੁੱਛਿਆ ਹੀ ਨਹੀਂ, ਆ ਕੇ ਪੁੱਛਣਾ ਕੀ ਸੀ? ਇੱਕ ਤੈਨੂੰ ਯੋਗਤ ਤਰੀਕਾ ਵਿਧੀ ਸਮਝਾਉਣੀ ਸੀ ਗੁਰੂ ਨੇ। ਤੂੰ ਗੁਰੂ ਕੋਲੇ ਇਸ ਮਕਸਦ ਲਈ ਆਉਣਾ ਸੀ। ਯੋਗ ਯੋਗਤ ਸੁਣ ਗੁਰ ਪੇ ਆਇਓ, ਯੋਗ ਹੁੰਦਾ ਜੁੜਨਾ, ਯੋਗਤ ਹੁੰਦਾ ਤਰੀਕਾ। ਕਦੇ ਘਰੇ ਜਾ ਕੇ ਆਪਦੇ ਪਰਿਵਾਰ ਦੇ ਮੈਂਬਰ ਨੂੰ ਦੱਸਿਆ ਵੀ ਮੈਂ ਅੱਜ ਗੁਰੂ ਦੇ ਮੁਤਾਬਕ ਗੁਰੂ ਘਰ ਗਿਆ ਸੀ। ਜਿਹੜੀ ਕਦੇ ਚੀਜ਼ ਦੁਨੀਆਂ ਦੇ ਵਿੱਚੋਂ ਸੁਣਨ ਨੂੰ ਨਹੀਂ ਮਿਲੀ, ਸਿੱਖਣ ਨੂੰ ਨਹੀਂ ਮਿਲੀ, ਮੈਂ ਉਹ ਸੁਣ ਕੇ ਆਇਆ ਤੇ ਸਿੱਖ ਕੇ ਆਇਆ। ਯੋਗ ਯੋਗਤ ਸੁਣ ਗੁਰ ਪੇ ਆਇਓ, ਮੁੱਖ ਸਤਿਗੁਰ ਸ਼ਬਦ ਵਜਾਇਓ। ਮੈਂ ਗੁਰੂ ਦੇ ਰਾਹੀਂ ਸਤਿਗੁਰ ਦੇ ਸਨਮੁਖ ਹੋਣਾ, ਉਹਨੇ ਮੈਨੂੰ ਸ਼ਬਦ ਦਾ ਭੇਦ ਬਜਾਉਣਾ, ਉਹ ਸ਼ਬਦ ਦੇ ਰਾਹੀਂ ਮੈਂ ਆਪਣਾ ਮੂਲ ਪਛਾਣਨਾ, ਮੈਂ ਆਪਣੇ ਮੂਲ ਨੂੰ ਮਿਲਣਾ, ਮੈਂ ਆਪਦੇ ਮੂਲ ਦੇ ਵਿੱਚ ਸਮਾਉਣਾ, ਮੈਂ ਸ਼ਬਦ ਦੇ ਰਾਹੀਂ ਆਪਣੇ ਘਰ ਪਹੁੰਚਣਾ ਤੇ ਆਪਣਾ ਜਨ ਮਨ ਖੰਡਨ ਕਰਨਾ। ਮੈਂ ਅੱਗੇ ਪੜ੍ਹਦਾ ਸੀ ਸੁੱਤਾ ਹੋਣ ਕਰਕੇ ਤਿੰਨਾਂ ਗੁਣਾਂ ਚ ਮੈਨੂੰ ਸਮਝ ਨਹੀਂ ਆਈ। ਤੇਹੀ ਗੁਣੀ ਸੰਸਾਰ ਪਰਮ ਸੁੱਤਾ ਸੁੱਤਿਆ ਰਹਿਣ ਵਿਆਣੀ। ਮਾਲਕ ਨੇ ਜਗਾਇਆ ਤ੍ਰੈ ਗੁਣਾਂ ਤੋਂ ਅਤੀਤ ਕੀਤਾ, ਇਸ ਨੌਂਦਰਾਂ ਤੋਂ ਉੱਪਰ ਚੁੱਕਿਆ। ਹੁਣ ਪਤਾ ਲੱਗਿਆ ਜਨ ਮਨ ਖਤਮ ਕਿੱਥੇ ਹੁੰਦਾ। ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਨ ਭਵਖੰਡਾ ਹੈ। ਹੁਣ ਪਤਾ ਲੱਗਿਆ ਨਾਮ ਦੇ ਵਿੱਚ ਸਮਾ ਕੇ ਹੁੰਦਾ, ਕਿਸੇ ਪਾਠੀ ਸਿੰਘ ਦੀ ਅਰਦਾਸ ਨਾਲ ਨਹੀਂ ਹੁੰਦਾ ਇਹਨੂੰ, ਬਈ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਦੇ ਚਰਨਾਂ ਦੇ ਵਿੱਚ ਸੱਚਖੰਡ ਚ ਨਿਵਾਸ ਬਖਸ਼ਿਆ। ਸਾਰੀ ਉਮਰ ਤ੍ਰੈ ਗੁਣਾਂ ਦੇ ਵਿੱਚ ਸ਼ਬਦ ਤੋਂ ਟੁੱਟ ਕੇ ਲੰਘਾਤੀ, ਗੰਢਣ ਦਾ ਚੇਤਾ ਹੀ ਨਹੀਂ ਆਇਆ। ਇਹੀ ਮੰਗ ਰੱਖਦਾ ਰਿਹਾ ਉੱਚੀ ਵਿਦਿਆ ਉੱਚੇ ਉਹਦੇ ਕਾਰੋਬਾਰਾਂ ਵਿੱਚ ਵਾਧੇ ਦੇ, ਰੋਗਤਾ ਬੱਚੇ ਆ ਗਿਆ ਕਰੀ। ਸ਼ਰਨ ਦੇ ਵਿੱਚ ਆ ਕੇ ਸਮਝਿਆ ਨਹੀਂ ਵੀ ਮੈਨੂੰ ਗੁਰਬਾਣੀ ਦੁਆਰਾ ਇਹ ਸਮਝਾਇਆ ਜਾ ਰਿਹਾ, ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ ਕਰ ਦਿਆ ਨਾਮ ਪ੍ਰਕਾਸ਼। ਸਤਿਗੁਰ ਮਹਾਰਾਜ ਸੱਚੇ ਪਾਤਸ਼ਾਹ ਤੇਰੀ ਸ਼ਰਨ ਚ ਆਇਆ, ਕੀਰੇ ਤੇ ਕਿਰਮਾਂ ਵਾਂਗੂ ਜ਼ਿੰਦਗੀ ਬਣ ਗਈ। ਚਾਰ ਅੱਖਰ ਕਾਹਦੇ ਪੜ ਲਏ, ਤੇਰੀ ਗੱਲ ਸੁਣਨੀ ਕਰਨੀ ਬੰਦ ਕਰ ਲਏ, ਆਪਦੀ ਮਰਜ਼ੀ ਦੁਆਰਾ ਆਪਣਾ ਜੀਵਨ ਜਿਹੜਾ ਬਰਬਾਦ ਕਰਨਾ ਸ਼ੁਰੂ ਕਰਤਾ, ਤੇ ਉਹਨੂੰ ਸਮਝਦਾ ਮੈਂ ਸਿਆਣਾ ਬਣਾ। ਮੈਂ ਉਹਨਾਂ ਜ਼ਰੂਰ ਹਾਂ ਤੇਰੀ ਸ਼ਰਨ ਦੇ ਵਿੱਚ, ਤੂੰ ਸ਼ਬਦਾਂ ਦੇ ਵਿੱਚ ਦਿਖਾ ਰਿਹਾ, ਮੈਂ ਅੱਖਾਂ ਹੀ ਨਹੀਂ ਖੋਲ ਰਿਹਾ, ਮੈਂ ਦੇਖਣ ਦੀ ਕੋਸ਼ਿਸ਼ ਨਹੀਂ ਕਰਦਾ। ਸ਼ਬਦਾਂ ਮੈਂ ਵਿਖਾਣੀ ਹੈ ਬਿਰਲਾ ਤਾਂ ਬੁੱਝੇ ਕੋਏ। ਮਹਾਰਾਜ ਕੋਈ ਬਿਰਲਾ ਬਿਰਲਾ ਹੀ ਆ, ਆਉਂਦੇ ਸਾਰੇ ਹੀ ਨੇ, ਬੁੱਝਣ ਦੇ ਵਾਸਤੇ ਚ ਕੋਈ ਨਹੀਂ ਆਉਂਦਾ। ਸਮਝਣ ਤੇ ਲਾਹਾ ਕੱਟਣ ਤੇ ਆਪਣੇ ਜੀਵਨ ਨੂੰ ਬਦਲਣ ਲਈ ਕੋਈ ਨਹੀਂ ਆਉਂਦਾ। ਉਹ ਸਮਝਦਾ ਮੈਂ ਇੱਥੇ ਰਹਿਣਾ। ਲੋਕ ਲੱਜਿਆ ਦੇ ਵਿੱਚ ਜੀਵ ਜਿਉਂ ਰਹੇ ਨੇ, ਨਗਨ ਹੋ ਕੇ ਬੇਪੱਤ ਹੋ ਕੇ ਆਪਦਾ ਜੀਵਨ ਬਤੀਤ ਕਰ ਰਹੇ ਨੇ, ਖੁਸ਼ ਬਹੁਤ ਨੇ। ਸਾਡੇ ਵਰਗਾ ਸਿਆਣਾ ਕੋਈ ਨਹੀਂ। ਸੁਖਮਣੀ ਸਾਹਿਬ ਪੜ੍ਹਦੇ ਨੇ, ਜਦੋਂ ਘਰ ਲੈਂਦੇ ਨੇ ਕੋਈ ਬੱਚੇ ਦੀ ਗ੍ਰੈਜੂਏਸ਼ਨ ਹੁੰਦੀ ਆ, ਜਨਮ ਹੁੰਦਾ, ਸੁਖਮਣੀ ਸਾਹਿਬ ਬਹੁਤ ਚਰਨਾਂ ਪੜ੍ਹਦੇ ਨੇ, ਸਮਝਦੇ ਨੀ। ਦੇਣ ਹਾਰ ਪ੍ਰਭ ਛੋੜ ਕੇ ਲਾਗੇ ਆਨ ਸੁਆਏ, ਨਾਨਕ ਕਛੂ ਨਾ ਸੁਝਈ ਬਿਨ ਨਾਵੇ ਪਤ ਜਾਏ। ਪਤ ਰੁਲ ਰਹੀ ਆ, ਜਾ ਰਹੀ ਆ ਨਾਮ ਤੋਂ ਬਿਨਾਂ, ਬਹੁਤ ਖੁਸ਼ ਨੇ। ਕੌਣ ਸਮਝਾਵੇ ਇਹਨਾਂ ਨੂੰ, ਨਗਨ ਜੀਵਨ ਬਤੀਤ ਕਰ ਰਹੇ ਨੇ, ਪੱਤ ਰੁਲਦੀ ਆ, ਇੱਜ਼ਤ ਤਾਰ ਤਾਰ ਹੋ ਰਹੀ ਆ, ਖੁਸ਼ ਬਹੁਤ ਨੇ। ਇਹਨਾਂ ਬਸ਼ਰਮਾਂ ਨੂੰ ਕੌਣ ਸਮਝਾਏ। ਇਹ ਹੁਣ ਆਪਣੀ ਹਾਲਤ ਆ, ਜਦੋਂ ਆਪਾਂ ਗੁਰਬਾਣੀ ਨੂੰ ਪੜ੍ਹਦੇ ਵਿਚਾਰਦੇ ਹਾਂ ਸਾਨੂੰ ਪਤਾ ਲੱਗਦਾ ਵੀ ਉੱਤੋਂ ਕਿੰਨੇ ਸੋਹਣੇ ਲੱਗਦੇ ਆ। ਉੱਤੋਂ ਕਿੰਨਾ ਸੋਹਣਾ ਸਰੂਪ ਆ, ਪੰਜਾਂ ਕਕਾਰਾਂ ਦੇ ਧਾਰਨੀ ਵੀ ਆ, ਵਰਦੀ ਪਾਈ ਹੋਈ ਆ, ਨਿਸ਼ਾਨੀ ਆ, ਰਿੰਗ ਰੋਟੀ ਕੀਤੀ ਨੀ,
ਦਾਖਲਾ ਲੈ ਲਿਆ, ਵਰਦੀ ਪਾ ਲਈ, ਜਿੱਥੇ ਜਾ ਕੇ ਸਾਡੇ ਮਨ ਨੇ ਗੁਰਮੁਖ ਬਣਨਾ ਸੀ, ਜਿਸ ਮੁਕਾਮ ਤੇ ਜਾ ਕੇ ਮਾਲਕ ਨੇ ਸਤਿਕਾਰ ਦੇਣਾ ਸੀ, ਗੁਰਮੁਖ ਅੰਤਰ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ਼, ਇੱਥੇ ਊਂਘ ਨਾ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖਵਾਸ। ਆ ਗੁਰਮੁਖ ਦੀ ਪਛਾਣ, ਆ ਗੁਰਮੁਖ ਦਾ ਰੁਤਬਾ ਤੇ ਨਿਸ਼ਾਨੀ ਸੀ। ਗੁਰਮੁਖ ਨੇ ਅੰਮ੍ਰਿਤ ਛਕ ਲਿਆ, ਉਹਦੇ ਪੈਰ ਹੀ ਨੀ ਥੱਲੇ ਲੱਗਦੇ। ਉਹ ਕਹਿੰਦਾ ਹੁਣ ਲੋੜ ਹੀ ਨੀ ਕੁਛ ਕਰਨ ਦੀ, ਹੁਣ ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹ ਦਾਖਲ ਹੋ ਗਿਆ, ਪੜ੍ਹਨ ਦੀ ਲੋੜ ਹੀ ਨੀ ਕੋਈ, ਸਿੱਖਣ ਦੀ ਲੋੜ ਹੀ ਨੀ ਕੋਈ। ਮਹਾਰਾਜ ਕੀ ਕਹਿ ਰਹੇ ਨੇ, ਗੁਰਮੁਖ ਦੀ ਪਛਾਣ ਕਿਵੇਂ ਦੱਸ ਰਹੇ ਨੇ? ਉਦਾਂ ਦੀ ਪਛਾਣ ਦੇ ਵਿੱਚ ਜੀਵਨ ਬਤੀਤ ਕਰਨ ਦੀ, ਅੱਗੇ ਵਧਣ ਦੀ ਲੋੜ ਹੀ ਕੋਈ ਨੀ। ਜਦੋਂ ਹੁਣ ਆਪਾਂ ਗੁਰਬਾਣੀ ਨੂੰ ਵਿਚਾਰਦੇ ਹਾਂ ਤੇ ਫਿਰ ਆਪਾਂ ਨੂੰ ਪਤਾ ਲੱਗਦਾ ਵੀ ਸਾਡੀ ਹਾਲਤ ਕੀ ਹੈ, ਕਿੰਨੇ ਨੀਵੇਂ ਪੱਧਰ ਤੇ ਥੱਲੇ ਚਲੇ ਗਏ ਸੀ, ਕਿੱਦਾਂ ਦਾ ਜੀਵਨ ਬਤੀਤ ਕਰ ਰਹੇ ਹਾਂ, ਤੇ ਸਾਡਾ ਬਣੂ ਕੀ, ਸਾਡੇ ਨਾਲ ਅੱਗੇ ਬੀਤੂਗੀ। ਗੁਰਮੁਖ ਪਿਆਰਿਓ, ਆਪਣੇ ਤੇ ਬੜੀ ਮਹਾਰਾਜ ਨੇ ਬਖਸ਼ਿਸ਼ ਕੀਤੀ ਆ, ਆਪਾਂ ਨੂੰ ਮਾਨ ਸਜਾਮਾ ਮਿਲਿਆ, ਜਿਹਨੂੰ ਵੀ ਇਹ ਬੰਦੇ ਦੀ ਜੂਨ ਮਿਲੀ ਆ, ਇਹ ਛੋਟੀ ਗੱਲ ਨੀ ਗੀ। ਮਹਾਰਾਜ ਨੇ ਬਖਸ਼ਿਸ਼ ਕੀਤੀ ਤਾਂ ਆਪਾਂ ਨੂੰ ਮਾਨ ਸਜਾਮਾ ਮਿਲਿਆ, ਕਰਮੀ ਆਵੇ ਕੱਪੜਾ, ਕਰਮਾਂ ਦੇ ਨਾਲ ਇਹ ਕੱਪੜਾ ਨਸੀਬ ਹੋਇਆ, ਤੇ ਇਹਦਾ ਹੁਣ ਆਪਾਂ ਲਾਹਾ ਕੱਟੀਏ। ਗੁਰਬਾਣੀ ਚ ਮਹਾਰਾਜ ਨੇ ਆਪਣੇ ਤੇ ਬਖਸ਼ਿਸ਼ ਕੀਤੀ ਆ, ਆਓ ਜਿਹੜਾ ਆਪਣਾ ਸਮਾਂ 7 ਤੋਂ 9 ਦਾ ਉਹ ਹੁਣ ਇੱਥੇ ਸਮਾਪਤ ਆ। ਇੰਨੀ ਵਿਚਾਰ ਕਰਦਿਆਂ ਕੋਈ ਸ਼ਬਦ ਵੱਧ ਘੱਟ ਬੋਲਿਆ ਗਿਆ ਹੋਵੇ, ਗੁਰੂ ਸਾਹਿਬ ਸਾਧ ਸੰਗਤ ਬਖਸ਼ਣ ਯੋਗ ਨੇ, ਬਖਸ਼ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Thank you.

0: ਬੱਚਿਆਂ ਨੇ ਬਹੁਤ ਹੀ ਸੁੰਦਰ ਢੰਗ ਦੇ ਨਾਲ ਆਪ ਸਾਰਿਆਂ ਨੂੰ ਸ਼ਬਦ ਗੁਰਬਾਣੀ ਦੇ ਨਾਲ ਜੋੜਿਆ ਹੈ। ਬਹੁਤ ਬਹੁਤ ਧੰਨਵਾਦ ਅਤੇ ਗੁਰੂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਅਗਾਂਹ ਹੋਰ ਮਹਾਰਾਜ ਜੀ ਮਿਹਰ ਕਰਨ, ਬੱਚਿਆਂ ਨੂੰ ਕੀਰਤਨ ਦੀ ਦਾਤ, ਗੁਰਬਾਣੀ ਦੀ ਦਾਤ ਬਖਸ਼ਿਸ਼ ਕਰਨ। ਹੁਣ ਆਪ ਜੀ ਨੂੰ ਗਿਆਨੀ ਗੁਰਸੇਵਕ ਸਿੰਘ ਜੀ ਗੁਰਮਤ ਵਿਚਾਰਾਂ ਦੇ ਨਾਲ ਨਿਹਾਲ ਕਰਨਗੇ। ਇਸੇ ਤਰ੍ਹਾਂ ਸਾਰਿਆਂ ਨੇ ਇਕਾਗਰਤਾ ਬਖਸ਼ਿਸ਼ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨ ਵਾਹਿਗੁਰੂ ਸਾਹਿਬ ਜੀ।

ਪੈਰੋਂ ਮਹੱਲਾ ਪੰਜਵਾ, ਉਠਤ ਸੁਖੀਆ ਬੈਠਤ ਸੁਖੀਆ, ਪਉ ਨਹੀਂ ਲਾਗੈ ਜਾਂ ਐਸੇ ਬੁਝੀਆ, ਰਾਖਾ ਏਕ ਹਮਾਰਾ ਸੁਆਮੀ, ਸਗਲ ਕਟਾਂਕਾ ਅੰਤਰ ਜਾਮੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਿਵਾਜ ਚਬਰ ਛਤਰ ਤਖਤ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੁਰਗੋਦ ਵਿੱਚ ਅੱਜ ਦੇ ਸਮੁੱਚੇ ਸਮਾਗਮ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਸੇਵਾ ਤਿੰਨੋ ਦਿਨ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਸਮੁੱਚਾ ਸੇਵ ਪਰਿਵਾਰ ਸਰਦਾਰ ਰਾਮ ਸਿੰਘ ਜੀ ਦੇ ਸਮੂਹ ਪਰਿਵਾਰ ਵੱਲੋਂ ਕਾਕਾ ਸਰਦਾਰ ਸੁਵੇਗ ਸਿੰਘ ਜੀ ਦੇ 18ਵੇਂ ਜਨਮ ਦਿਨ ਦੀ ਖੁਸ਼ੀ ਵਿੱਚ ਅਤੇ ਬੱਚੇ ਨੇ ਗ੍ਰੈਜੂਏਸ਼ਨ ਜੋ ਪਾਸ ਕੀਤੀ ਹੈ, ਸਤਿਗੁਰਾਂ ਨੇ ਕਿਰਪਾ ਰਹਿਮਤ ਕੀਤੀ ਹੈ। ਸਤਿਗੁਰੂ ਜੀ ਬੱਚੇ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਸੋ ਆਪ ਜੀ ਨੇ ਰੱਬੀ ਬਾਣੀ ਸ਼ਬਦ ਕੀਰਤਨ ਬੱਚੀਆਂ ਤੋਂ ਧੀਆਂ ਤੋਂ ਸ਼੍ਰਵਣ ਕੀਤਾ ਹੈ। ਬੜਾ ਹੀ ਸੁਚੱਜੇ ਢੰਗ ਦੇ ਨਾਲ ਉਹਨਾਂ ਨੇ ਸੁਰ ਤਾਲ ਲੈ ਆਦਿਕ ਔਰ ਭਾਈ ਸਤਨਾਮ ਸਿੰਘ ਜੀ ਇਹਨਾਂ ਬੱਚਿਆਂ ਨੂੰ ਵਿਦਿਆ ਦੀ ਕੀਰਤਨ ਦੀ ਸਿੱਖਿਆ ਦੇ ਰਹੇ ਨੇ। ਗੁਰੂ ਕਿਰਪਾ ਕਰੇ। ਸੋ ਆਪਾਂ ਕੋਸ਼ਿਸ਼ ਕਰੀਆ ਕਰੀਏ ਕਿ ਹਰ ਸ਼ਨੀਵਾਰ ਜਿੰਨੇ ਵੀ ਪਰਿਵਾਰ ਨੇ ਤੁਹਾਡੇ ਬੱਚੇ ਕੀਰਤਨ ਕਰਨ ਜਾਣਦੇ ਨੇ ਜਾਂ ਪਾਠ ਕਰਨ ਜਾਣਦੇ ਨੇ, ਚਲੋ ਜੇ ਤੁਸੀਂ ਹਰ ਸ਼ਨੀਵਾਰ ਨਹੀਂ ਆ ਸਕਦੇ ਤਾਂ ਮਹੀਨੇ ਵਿੱਚ ਆਪਾਂ ਇੱਦਾਂ ਕੋਈ ਇੱਕ ਸ਼ਨੀਵਾਰ ਉਹ ਟਾਈਮ ਟੇਬਲ ਬਣਾ ਲਈਏ ਅਤੇ ਇਹ ਬੱਚੇ ਹੀ ਸ਼ਾਮ ਦਾ ਸਾਰਾ ਪ੍ਰੋਗਰਾਮ ਕਰਨ, ਕਿਉਂਕਿ ਪ੍ਰੈਕਟੀਕਲ ਸਟੇਜ 'ਤੇ ਹੋਣਾ ਬੜਾ ਲਾਜ਼ਮੀ ਹੈ। ਉਂਝ ਭਾਵੇਂ ਸਿੱਖਦੇ ਰਹੀਏ ਪਰ ਜਿੰਨਾ ਚਿਰ ਸਟੇਜ 'ਤੇ ਬਹਿ ਕੇ ਉਹ ਬੋਲਦੇ ਨਹੀਂ, ਸੰਗਤ ਵਿੱਚ ਕੀਰਤਨ ਨਹੀਂ ਕਰਦੇ, ਉਨਾ ਚਿਰ ਉਸ ਵਿਦਿਆ ਦੇ ਵਿੱਚ ਉਹਦਾ ਅਭਿਆਸ ਨਹੀਂ ਬਣਦਾ। ਅਤੇ ਆਪ ਜੀ ਕੋਸ਼ਿਸ਼ ਕਰਿਓ ਸਾਰੇ ਬੱਚਿਆਂ ਨੂੰ ਆਪਾਂ ਕੋਈ ਟਾਈਮ ਟੇਬਲ ਦਿਨ ਚੁਣ ਕੇ ਤਾਂ ਕਿ ਇਹ ਬੱਚੇ ਸ਼ਾਮ ਨੂੰ ਕੀਰਤਨ ਕਰਨ ਅਤੇ ਉਹਨਾਂ ਬੱਚਿਆਂ ਦੇ ਬਹਾਨੇ ਤੁਸੀਂ ਵੀ ਗੁਰੂ ਘਰ ਵਿਖੇ ਪਹੁੰਚੋ ਅਤੇ ਗੁਰੂ ਦੇ ਦਰ ਦੀਆਂ ਰੌਣਕਾਂ ਵਧਣ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪਾਵਨ ਸ਼ਬਦ ਆਪਾਂ ਪੜ੍ਹਿਆ ਹੈ, ਉਠਤ ਸੁਖੀਆ ਬੈਠਤ ਸੁਖੀਆ, ਭੈਰੋਂ ਰਾਗ ਦਾ ਸ਼ਬਦ ਹੈ। ਉਠਤ ਸੁਖੀਆ ਬੈਠਤ ਸੁਖੀਆ, ਭਉ ਨਹੀਂ ਲਾਗੈ ਜਾਂ ਐਸੇ ਬੁਝੀਆ, ਤੇ ਸ਼ਬਦ ਦੇ ਅਗਲੇ ਬੰਦ ਨੇ ਰਾਖਾ ਏਕ ਹਮਾਰਾ ਸਵਾਮੀ। ਇਹ ਸ਼ਬਦ ਦੀਆਂ ਰਹਾਉ ਦੀਆਂ ਪੰਗਤੀਆਂ ਨੇ। ਰਹਾਉ ਦਾ ਮਤਲਬ ਹੁੰਦਾ ਹੈ ਸ਼ਬਦ ਦਾ ਕੇਂਦਰੀ ਭਾਵ, ਜਿਹਨੂੰ ਆਪਾਂ ਕਹਿ ਸਕਦੇ ਹਾਂ ਸਥਾਈ। ਜਿਸ ਤਰ੍ਹਾਂ ਬੱਚੇ ਵਾਰ ਵਾਰ ਉਸੇ ਤੁਕ ਨੂੰ ਆਧਾਰ ਬਣਾ ਕੇ ਜਦੋਂ ਸ਼ਬਦ ਪੜ੍ਹਦੇ ਨੇ ਉਹਨੂੰ ਅਸਥਾਈ ਕਹਿੰਦੇ ਨੇ, ਬਾਕੀ ਚਾਰ ਅੰਤਰੇ ਹੁੰਦੇ ਨੇ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਸ਼ਬਦ ਦੇ ਰਹਾਉ ਦੇ ਬੰਦ ਵਿੱਚ ਕਹਿੰਦੇ ਰਾਖਾ ਏਕ ਹਮਾਰਾ ਸਵਾਮੀ, ਸਗਲ ਘਟਾਂਕਾ ਅੰਤਰ ਜਾਮੀ। ਮਹਾਰਾਜ ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਸਾਰੇ ਜੀਵਾਂ ਦਾ ਰਾਖਾ ਹੈ। ਜੇ ਉਹ ਸਾਡਾ ਰਾਖਾ ਹੈ ਤਾਂ ਹੀ ਤੇ ਆਪਾਂ ਬੋਲ ਰਹੇ ਹਾਂ, ਜੇ ਉਹ ਸਾਡਾ ਰਾਖਾ ਤੇ ਆਪਾਂ ਸੁਣ ਰਹੇ ਹਾਂ, ਜੇ ਸਾਡਾ ਰਾਖਾ ਤੇ ਆਪਾਂ ਵੇਖ ਰਹੇ ਹਾਂ, ਜੇ ਸਾਡਾ ਰਾਖਾ ਤੇ ਆਪਾਂ ਤੁਰ ਰਹੇ ਹਾਂ। ਮੁਕਦੀ ਗੱਲ ਜਿੰਨੇ ਸਰੀਰ ਦੇ ਨਾਲ ਕਾਰਜ ਸੰਬੰਧਿਤ ਨੇ, ਸਰੀਰ ਤੁਰਿਆ ਫਿਰਦਾ ਹੈ, ਜੇ ਉਹ ਰਾਖਾ ਤੇ ਤਾਂ ਹੀ ਤੁਰੇ ਫਿਰਦੇ ਹਾਂ। ਜਦੋਂ ਇਸ ਜੀਵ ਰੂਪ ਆਤਮਾ ਇਹ ਸਰੀਰ ਵਿੱਚੋਂ ਨਿਕਲ ਜਾਂਦੀ ਹੈ ਫਿਰ ਸਰੀਰ ਕੁਝ ਕਰ ਨਹੀਂ ਸਕਦਾ, ਇਸ ਲਈ ਉਹਦੀ ਵਡਿਆਈ ਕਰਨੀ ਹੈ। ਮਰ ਕਹਿੰਦੇ ਰਾਖਾ ਏਕ ਹਮਾਰਾ ਸਵਾਮੀ, ਸਗਲ ਘਟਾਂਕਾ ਅੰਤਰ ਜਾਮੀ। ਸਾਰੇ ਦਿਲਾਂ ਦੀਆਂ ਜਾਣਨ ਵਾਲਾ, ਅੰਦਰ ਦੀ ਜਾਣਨ ਵਾਲਾ ਹੈ ਮੇਰਾ ਮਾਲਕ। ਤੇ ਹੁਣ ਗੁਰੂ ਅਰਜਨ ਦੇਵ ਮਹਾਰਾਜ ਜੀ ਆਰੰਭ ਵਾਲੇ ਬਚਨ ਨੇ, ਜਦੋਂ ਸਿੱਖ ਇਹ ਸਮਝ ਲੈਂਦਾ ਕਿ ਵਾਹਿਗੁਰੂ ਮੇਰਾ ਰਾਖਾ ਹੈ, ਉਹ ਮੇਰੀ ਹਰ ਇੱਕ ਜਗ੍ਹਾ ਸਹਾਇਤਾ ਕਰਨ ਵਾਲਾ ਹੈ, ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਉਹਦੇ ਅੰਦਰ ਦੀ ਭਾਵਨਾ ਇਹ ਹੁੰਦੀ ਹੈ, ਫਿਰ ਉਠਤ ਸੁਖੀਆ ਬੈਠਤ ਸੁਖੀਆ। ਉਹ ਸੰਸਾਰ ਦੇ ਵਿੱਚ ਬਹਿੰਦਿਆਂ ਉੱਠਦਿਆਂ ਵਿਚਰਦਿਆਂ ਸੌਂਦਿਆਂ ਜਾਗਦਿਆਂ ਉਹ ਹਮੇਸ਼ਾ ਫਿਰ ਇਹੀ ਅਰਦਾਸ ਕਰਦਾ, ਉਠਤ ਸੁਖੀਆ ਬੈਠਤ ਸੁਖੀਆ, ਭਉ ਨਹੀਂ ਲਾਗੈ ਜਾਂ ਐਸੇ ਬੁਝੀਆ। ਸੁਖੀਆ ਦਾ ਮਤਲਬ ਆਤਮਕ ਸੁੱਖ,
ਸਰੀਰਕ ਸੁੱਖ ਸਹੂਲਤਾਂ ਅਸੀਂ ਤੁਸੀਂ ਪੈਦਾ ਕਰ ਸਕਦੇ ਹਾਂ ਧਨ ਦੌਲਤ ਪਦਾਰਥਾਂ ਦੇ ਨਾਲ, ਪਰ ਜਿਹੜਾ ਅੰਦਰਲਾ ਆਤਮਕ ਸੁੱਖ ਹੈ ਨਾ, ਉਹ ਗੁਰੂ ਦੀ ਬਾਣੀ ਤੋਂ ਬਿਨਾਂ ਪੈਦਾ ਨਹੀਂ ਹੋ ਸਕਦਾ। ਬਾਹਰਲੇ ਸੁੱਖ ਆਪਾਂ ਪੈਦਾ ਕਰ ਸਕਦੇ ਹਾਂ, ਸਰੀਰਕ ਸਹੂਲਤਾਂ ਵਾਲਾ ਮਾਹੌਲ ਵੀ ਬਣਾ ਸਕਦੇ ਹਾਂ, ਪਰ ਜਿਹੜਾ ਅੰਦਰਲਾ ਮਾਹੌਲ ਹੈ ਮਹਾਰਾਜ ਕਹਿੰਦੇ ਉਹਦੀ ਬਾਣੀ ਨਾਲ ਬਣਦਾ ਹੈ। ਉਠ ਸੁਖੀਆ ਬੈਠਤ ਸੁਖੀਆ, ਸੁਖੀਏ ਦਾ ਮਤਲਬ ਆਤਮਕ ਸੁੱਖ, ਭਉ ਨਹੀਂ ਲੱਗੇ, ਭਉ ਦਾ ਮਤਲਬ ਉਹਨੂੰ ਡਰ ਨਹੀਂ ਲੱਗਦਾ, ਭਉ ਨਹੀਂ ਲੱਗੇ ਜਾਂ ਐਸੇ ਬੁਝੀਆ, ਜਦੋਂ ਇਸ ਤਰ੍ਹਾਂ ਪਰਮਾਤਮਾ ਨੂੰ ਬੁਝੀਆ ਭਾਵ ਉਹ ਜਾਣ ਲੈਂਦਾ ਹੈ। ਕਬੀਰ ਸਾਹਿਬ ਜੀ ਦੇ ਦੋ ਸਲੋਕ ਨੇ, ਭਗਤ ਜੀ ਕਹਿੰਦੇ ਕਬੀਰ ਜਾ ਦਿਨ ਹਉ ਮੂਆ ਪਾਛੈ ਭਇਆ ਆਨੰਦ, ਮੋਹੇ ਮਿਲਿਓ ਪ੍ਰਭ ਆਪਣਾ ਸੰਗੀ ਭਜੈ ਗੋਬਿੰਦ, ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਬੜੇ ਮਹੱਤਵਪੂਰਨ ਸ਼ਬਦ ਨੇ। ਭਗਤ ਜੀ ਕਹਿੰਦੇ ਕਬੀਰ ਜਾ ਦਿਨ ਹਉ ਮੂਆ, ਤੇ ਮੂਆ ਦਾ ਮਤਲਬ ਮੈਂ, ਈਗੋ, ਹੰਕਾਰ। ਭਗਤ ਜੀ ਕਹਿੰਦੇ ਜਿਸ ਦਿਨ ਮੇਰੇ ਵਿੱਚੋਂ ਮੈਂ ਕਰਨ ਵਾਲਾ ਹੰਕਾਰ ਮੈਂ ਖਤਮ ਹੋ ਗਈ ਨਾ, ਉਸੇ ਦਿਨ ਹੀ ਮੇਰੇ ਜੀਵਨ ਦੇ ਵਿੱਚ ਆਨੰਦ ਸ਼ੁਰੂ ਹੋ ਗਿਆ। ਇਹ ਮੈਂ ਈਗੋ ਹੰਕਾਰ ਹੀ ਸਾਡੇ ਅੰਦਰ ਆਨੰਦ ਨਹੀਂ ਲੈ ਕੇ ਆਉਣ ਦਿੰਦੀ। ਕਬੀਰ ਜਾ ਦਿਨ ਹਉ ਮੂਆ ਪਾਛੈ ਭਇਆ ਆਨੰਦ, ਮੋਹੇ ਮਿਲਿਓ ਪ੍ਰਭ ਆਪਣਾ। ਮੈਂ ਹੁਣ ਆਪਣੇ ਵਾਹਿਗੁਰੂ ਪਰਮਾਤਮਾ ਨੂੰ ਮਿਲ ਗਿਆ, ਮਿਲਣ ਤੋਂ ਭਾਵ ਮੈਂ ਗੁਰੂ ਦੇ ਸ਼ਬਦ ਨੂੰ ਸਮਝ ਲਿਆ। ਸੰਗੀ ਭਜੈ ਗੋਬਿੰਦ, ਸੰਗੀ ਕੀ ਨੇ? ਆ ਸਾਡੇ ਜਿਹੜੇ ਦਸ ਇੰਦਰੇ ਨੇ, ਇਹ ਜਿਹੜੀਆਂ ਅੱਖਾਂ ਨੇ, ਸਾਡੀ ਜ਼ਬਾਨ ਨੇ, ਸਾਡੇ ਕੰਨ ਨੇ, ਜਿੰਨੇ ਵੀ ਸਰੀਰਕ ਇੰਦਰੇ ਨੇ, ਜਿਨ੍ਹਾਂ ਦਾ ਇਹ ਮਾਣ ਹੰਕਾਰ ਕਰਦਾ ਸੀ। ਕਬੀਰ ਸਾਹਿਬ ਜੀ ਕਹਿੰਦੇ ਹੁਣ ਮੈਂ ਵਾਲਾ ਸੁਭਾਅ ਖਤਮ ਹੋ ਗਿਆ, ਹੁਣ ਸਾਰੇ ਗਿਆਨ ਇੰਦਰੇ ਉਹਦਾ ਨਾਮ ਜਪਦੇ ਨੇ। ਕਬੀਰ ਜਾ ਦਿਨ ਹਉ ਮੂਆ ਪਾਛੈ ਭਇਆ ਆਨੰਦ। ਕੋਈ ਵੈਦ ਕੋਲੇ ਗਿਆ ਤੇ ਉਹ ਕਹਿੰਦਾ ਵੈਦ ਸਾਹਿਬ, ਧਨ ਦੌਲਤ ਪੈਸਾ ਤਾਂ ਮੇਰੇ ਕੋਲ ਬਹੁਤ ਹੈ। ਤੇ ਵੈਦ ਕਹਿਣ ਲੱਗਾ ਫਿਰ ਦੱਸੋ ਕੀ ਚਾਹੀਦਾ ਹੈ, ਦਵਾਈ ਲੈਣ ਆਏ ਹੋ? ਕਹਿੰਦਾ ਇੱਦਾਂ ਦੀ ਦਵਾਈ ਦਿਓ, ਮੈਨੂੰ ਨੀਂਦ ਨਹੀਂ ਆਉਂਦੀ, ਵਧੀਆ ਦਵਾਈ ਦਿਓ ਤਾਂ ਕਿ ਮੈਂ ਆਰਾਮ ਦੇ ਨਾਲ ਸੌ ਸਕਾਂ। ਸੇਜਾ ਵੀ ਹੈ, ਘਰ ਬਾਰ ਵੀ ਹੈ, ਕਿਸੇ ਚੀਜ਼ ਦੀ ਕਮੀ ਨਹੀਂ, ਪਰ ਮੈਨੂੰ ਨੀਂਦ ਨਹੀਂ ਆਉਂਦੀ। ਹੁਣ ਵੈਦ ਸਾਹਿਬ ਕਹਿੰਦੇ ਵੀ ਤੂੰ ਤੇ ਗਲਤ ਜਗ੍ਹਾ ਆ ਗਿਆ। ਕਹਿੰਦਾ ਜੀ ਵੈਦ ਕੋਲ ਹੀ ਆਉਣਾ, ਡਾਕਟਰ ਕੋਲ ਹੀ ਆਉਣਾ ਜੇ ਸਰੀਰ ਠੀਕ ਨਾ ਹੋਵੇ। ਕਹਿੰਦਾ ਇਉਂ ਕਰ, ਤੂੰ ਮੰਦਿਰ ਮਸਜਿਦ ਗੁਰਦੁਆਰੇ ਜਾ, ਉੱਥੇ ਜਾ ਕੇ ਕਥਾ ਕੀਰਤਨ ਸੁਣ, ਤੈਨੂੰ ਆਪੇ ਹੀ ਆਖੋ ਸਤਨਾਮ, ਨੀਂਦ ਆ ਜਾਊਗੀ। ਆਉਣ ਲੱਗ ਪੈਂਦੀ ਹੈ ਨਾ ਨੀਂਦ ਜਦੋਂ ਕਥਾ ਕੀਰਤਨ ਆਪਾਂ ਸੁਣਦੇ ਹਾਂ, ਜਾਂ ਘਰੇ ਜਦੋਂ ਪਾਠ ਕਰਦੇ, ਫੋਨ 2 ਘੰਟੇ ਚਲਾਓ, ਬਿਲਕੁਲ ਬੰਦਾ ਅੱਖ ਨਹੀਂ ਚਮਕਦਾ। ਤੁਸੀਂ ਬਾਣੀ ਪੜ੍ਹਨ ਲੱਗ ਜਾਓ, ਨਿਤਨੇਮ ਕਰਨ ਲੱਗ ਜਾਓ, ਅਜੇ 5 ਕੁ ਮਿੰਟ ਹੀ ਹੁੰਦੇ ਹੈ ਤੇ ਉਹਦੀਆਂ ਉਬਾਸੀਆਂ ਸ਼ੁਰੂ ਹੋ ਜਾਂਦੀ। ਇਹਦਾ ਕਾਰਨ ਲੱਭਣਾ ਵੀ ਕਿਉਂ ਹੁੰਦਾ ਏਦਾਂ? ਹੁਣ ਉਹ ਕਹਿੰਦਾ ਤੂੰ ਮੰਦਿਰ ਮਸਜਿਦ ਗੁਰਦੁਆਰੇ ਜਾ, ਪੂਜਾ ਪਾਠ ਕਰ, ਸੁਣ, ਤੈਨੂੰ ਆਪੇ ਹੀ ਨੀਂਦ ਆਜੂ। ਤੇ ਹਕੀਕਤ ਹੈ, ਅਸਲ ਦੇ ਵਿੱਚ ਪਿਆਰਿਓ, ਜਦੋਂ ਆਪਾਂ ਸਾਹਮਣੇ ਸਕਰੀਨ ਤੇ ਕੁਝ ਵੇਖਦੇ ਹਾਂ ਤੇ ਉਹ ਜਿਹੜਾ ਸਕਰੀਨ ਤੇ ਚੱਲਦਾ ਹੈ ਉਹੀ ਸਾਡੇ ਅੰਦਰ ਚੱਲਦਾ ਹੁੰਦਾ ਤੇ ਤਾਲਮੇਲ ਬਹਿ ਜਾਂਦਾ। ਜਿੱਥੇ ਤਾਲਮੇਲ ਬਹਿ ਜੇ ਉੱਥੇ ਸਮੇਂ ਦਾ ਨਹੀਂ ਪਤਾ ਲੱਗਦਾ। ਜਦੋਂ ਆਪਾਂ ਪਾਠ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਸਿਮਰਨ ਕਰਦੇ ਹਾਂ ਤੇ ਨੀਂਦ ਆਉਣ ਦਾ ਕਾਰਨ ਇਹ ਹੁੰਦਾ ਹੈ ਵੀ ਜੋ ਬਾਣੀ ਕਹਿੰਦੀ ਹੈ ਉਹ ਸਾਡੇ ਅੰਦਰ ਨਹੀਂ ਹੁੰਦਾ, ਤਾਲਮੇਲ ਨਹੀਂ ਬਹਿੰਦਾ। ਸੰਸਾਰ ਵਿੱਚ ਜਿਹਦੇ ਨਾਲ ਤੁਹਾਡਾ ਤਾਲਮੇਲ ਨਾ ਬੈਠੇ, ਪਿਆਰ ਮੁਹੱਬਤ ਸਨੇਹ ਨਾ ਹੋਵੇ, ਰਿਸ਼ਤੇਦਾਰ ਭੈਣ ਭਰਾ ਕੋਈ ਵੀ ਹੋਵੇ, ਤੁਸੀਂ ਉਹਦੀ ਗੱਲ ਸੁਣਨਾ ਪਸੰਦ ਨਹੀਂ ਕਰਦੇ, ਉਹਨੂੰ ਵੇਖਣਾ ਵੀ ਪਸੰਦ ਨਹੀਂ ਕਰਦੇ। ਜਿੱਥੇ ਤੁਹਾਡਾ ਸਨੇਹ ਹੋਵੇ ਤੁਸੀਂ ਉਹਦੀ ਗੱਲ ਬੜੇ ਧਿਆਨ ਨਾਲ ਸੁਣਦੇ ਹੋ, ਕਿਉਂਕਿ ਤੁਹਾਡੇ ਵਿਚਾਰਾਂ ਦੇ ਵਿੱਚ ਹੁਣ ਪਿਆਰ ਹੈ, ਇੱਕ ਦੂਜੇ ਦੇ ਪ੍ਰਤੀ ਸਨੇਹ ਹੈ। ਇੱਦਾਂ ਹੀ ਜਿਹੜੀ ਗੁਰਬਾਣੀ ਹੈ ਨਾ, ਜੋ ਗੁਰਬਾਣੀ ਵਿੱਚ ਚੱਲ ਰਿਹਾ ਉਹ ਸਾਡੇ ਅੰਦਰ ਨਹੀਂ ਚੱਲਦਾ। ਇਸੇ ਲਈ ਬੰਦਾ ਜਦੋਂ ਬਾਣੀ ਪੜ੍ਹਦਾ ਤੇ ਆਲਸ ਦਾ ਆਉਣਾ ਸੁਭਾਅ ਹੈ,
ਇਸੇ ਲਈ ਮਹਾਰਾਜ ਕਹਿੰਦੇ ਰੋਜ਼ ਰੋਜ਼ ਤੂੰ ਸੰਗਤ ਕਰਿਆ ਕਰ। ਹੁਣ ਇਸ ਮੁਲਕ ਵਿੱਚ ਰੋਜ਼ ਤੇ ਗੁਰਦੁਆਰੇ ਆਪਾਂ ਆ ਨਹੀਂ ਪਾਵਾਂਗੇ, ਮਜਬੂਰੀ ਹੈ, ਪਰ ਰੋਜ਼ ਆਪਾਂ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਦੇ ਲਈ ਬਹੁਤਾ ਨਹੀਂ ਤੇ 5 ਮਿੰਟ ਨਿਤਨੇਮ ਨਹੀਂ ਕਰਨਾ ਆਉਂਦਾ ਤੇ ਵਾਹਿਗੁਰੂ ਵਾਹਿਗੁਰੂ। ਕੰਮ ਤੇ ਚੱਲੇ ਆ, ਟਰੱਕ ਵਿੱਚ ਬੈਠੇ ਆ, ਪਹਿਲਾਂ ਉਸ ਮੇਰੇ ਮਾਲਕ ਦਾ ਸ਼ੁਕਰਾਨਾ ਕਰੋ। ਜਿਹੜਾ ਕੰਮ ਕਰ ਰਹੇ ਹਾਂ ਤੇ ਜਿਹਦੀ ਜੌਬ ਕਰ ਰਹੇ ਹਾਂ ਉਹਦੇ ਪ੍ਰਤੀ ਵਫ਼ਾਦਾਰ ਰਹਿਣਾ, ਤੇ ਅੱਗੋਂ ਜਿਹਨੇ ਕੰਮ ਤੇ ਰੱਖਿਆ ਉਹ ਵੀ ਵਫ਼ਾਦਾਰ ਹੋਵੇ। ਇਹ ਨਾ ਹੋਵੇ ਕਵੇ ਕਿਹੜੇ ਪੈਸੇ ਜਿਹੜਾ ਐਲੇ ਗੇੜਾ ਲਾਇਆ ਉਹ ਤੇ ਹੁਣ ਹੈ ਕੋਈ ਨਹੀਂ। ਇਸ ਲਈ ਦੋਵਾਂ ਨੇ ਇੱਕ ਦੂਜੇ ਦੇ ਪ੍ਰਤੀ ਵਫ਼ਾਦਾਰ ਰਹਿਣਾ, ਮਹਾਰਾਜ ਦੀ ਬਾਣੀ ਸਾਨੂੰ ਆ ਸਿਖਾਉਂਦੀ ਹੈ। ਇਹ ਵੀ ਇੱਕ ਸਿਮਰਨ ਹੈ, ਜਿੱਦਾਂ ਆਪਾਂ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ ਇਹ ਵੀ ਇੱਕ ਸਿਮਰਨ ਹੈ, ਕਿਉਂਕਿ ਰੋਜ਼ ਤੁਸੀਂ ਬਾਣੀ ਪੜ੍ਹਦੇ ਹੋ। ਮਹਾਰਾਜ ਕਹਿੰਦੇ ਅਸੰਖ ਗੱਲ ਵੱਡ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ। ਬਾਹਰਲੀ ਤੌਰ ਤੇ ਫਿਜ਼ੀਕਲ ਤੌਰ ਤੇ ਤਾਂ ਤੁਸੀਂ ਕਿਸੇ ਦਾ ਗਲ ਵੱਢ ਨਹੀਂ ਸਕਦੇ, ਇਸ ਮੁਲਕ ਵਿੱਚ ਤਾਂ ਤੁਸੀਂ ਕਿਸੇ ਨੂੰ ਹੱਥ ਨਹੀਂ ਲਾ ਸਕਦੇ, ਗਲ ਤੇ ਬੜੀ ਦੂਰ ਦੀ ਗੱਲ ਹੈ, ਪਰ ਇਸ ਮੁਲਕ ਵਿੱਚ ਤੁਸੀਂ ਗਲ ਹਰ ਇੱਕ ਦਾ ਵੱਢ ਸਕਦੇ। ਉਹ ਕਿੱਦਾਂ? ਮੰਨ ਲਓ ਜੇ ਤੁਸੀਂ ਕਿਸੇ ਦਾ ਹੱਕ ਰੱਖ ਲਿਆ, ਉਹ ਤੁਸੀਂ ਇੱਕ ਦਾ ਗਲ ਨਹੀਂ ਵੱਢਿਆ, ਟਰੱਕ ਇੱਕ ਬੰਦਾ ਚਲਾ ਰਿਹਾ ਤੇ ਘਰ ਵਿੱਚ ਉਹਦੇ ਮੈਂਬਰ 5 ਨੇ, ਇਉਂ ਕਹਿ ਲਓ ਵੀ 5 ਮੈਂਬਰ ਤੇ 6ਵਾਂ ਉਹ 6 ਜਾਣਿਆਂ ਦਾ ਗਲ ਵੱਢਿਆ ਗਿਆ, ਇਹ ਬਾਣੀ ਕਹਿ ਰਹੀ ਹੈ। ਮਹਾਰਾਜ ਕਹਿੰਦੇ ਫਿਜ਼ੀਕਲ ਤੌਰ ਤੇ ਤਾਂ ਕੋਈ ਕਿਸੇ ਦਾ ਗਲ ਨਹੀਂ ਵੱਢਦਾ, ਪਰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਕਿਸੇ ਦਾ ਹੱਕ ਰੱਖਣਾ ਹੀ ਕਿਸੇ ਦਾ ਗਲ ਵੱਢਣਾ ਹੈ, ਇਹ ਗੁਰਬਾਣੀ ਸਿਖਾ ਰਹੀ ਹੈ। ਆਪਾਂ ਕਹਿੰਦੇ ਬਾਣੀ ਦੀ ਕਥਾ ਕਰੋ ਜੀ, ਬਾਬੇ ਬਾਣੀ ਦੀ ਕਥਾ ਕਰਿਆ ਕਰ, ਤੇ ਮੈਂ ਕਈਆਂ ਨੂੰ ਆਖਿਆ ਬਾਣੀ ਦੀ ਹੀ ਕਥਾ ਤੇ ਸਾਡੇ ਤੋਂ ਸੁਣਨੀ ਹੁੰਦੀ, ਕਿਉਂਕਿ ਬਾਣੀ ਤੇ ਚਪੇੜਾਂ ਇੰਨੀਆਂ ਕਮਾਰਦੀ ਹੈ, ਤੇ ਜੇ ਕਿਤੇ ਗੁਰਬਾਣੀ ਦੀ ਨਰੋਲ ਹੀ ਕਥਾ ਕਰਨ ਲੱਗ ਜੀ ਨਾ ਜੱਟ ਭਾਸ਼ਾ ਵਿੱਚ, ਤੇ ਅੱਧੇ ਬੰਦਿਆਂ ਨੇ ਇਕੱਠੇ ਹੋ ਕੇ ਉਹ ਆ ਜਾਣਾ ਵੀ ਬਾਬਾ ਬਦਲੋ। ਮੈਂ ਕਿਹਾ ਤੁਸੀਂ ਨਾ ਬਦਲਿਓ, ਬਾਬੇ ਬਦਲੀ ਜਾਇਓ। ਗੁਰਬਾਣੀ ਇਹ ਕਹਿੰਦੀ ਵੀ ਖੁਦ ਆਪ ਬਦਲਣਾ ਹੈ। ਕਿੰਨੀਆਂ ਉਦਾਹਰਨਾਂ ਨੇ ਸਤਿਗੁਰਾਂ ਦੀਆਂ, ਇੱਕ ਹੋਰ ਉਦਾਹਰਨ ਦਿਆਂ। ਕਬੀਰ ਸਾਹਿਬ ਜੀ ਕਹਿੰਦੇ ਕਬੀਰ ਜਾਦਿਨ ਹੋ ਮੂਆ, ਪਾਛੈ ਭਇਆ ਆਨੰਦ ਮੋਹੇ ਮਿਲਿਓ ਪ੍ਰਭ ਆਪਣਾ। ਜਦੋਂ ਮੈਨੂੰ ਵਾਹਿਗੁਰੂ ਪਰਮਾਤਮਾ ਮਿਲ ਗਿਆ, ਹੁਣ ਮੈਂ ਸੋਚ ਰਿਹਾ ਕਥਾ ਕਰਦਾ ਵੀ ਜੇ ਮੈਂ ਪਹਿਲਾਂ ਹਟ ਗਿਆ ਤੇ ਭੈਣ ਜੀ ਨੇ ਕਹਿਣਾ ਵੀ ਤੁਸੀਂ ਤੇ ਕੰਮ ਹੀ ਨਿਬੇੜਤਾ, ਤੇ ਦੂਜਾ ਮੇਰੇ ਅੰਦਰ ਇਹ ਚੱਲਦਾ ਪਿਆ ਵੀ ਅੱਧੇ ਕਹਿੰਦੇ ਹੋਣਗੇ ਵੀ ਪਤਾ ਨਹੀਂ ਕਦੋਂ ਹਟੂਗਾ ਹੱਖੋ ਸਤਨਾਮ। ਤੋ ਇਸ ਲਈ ਹੁਣ ਮੈਂ ਬੇਨਤੀ ਕਰਾਂ ਵੀ ਆਪਾਂ 10-15 ਮਿੰਟ ਹੋਰ ਕਥਾ ਵਿਚਾਰ ਕਰਨੀ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਜਾਨ ਦਿਨ ਹੋ ਮੂਆ, ਪਾਛੈ ਭਇਆ ਆਨੰਦ ਮੋਹੇ ਮਿਲਿਓ ਪ੍ਰਭ ਆਪਣਾ। ਮੈਨੂੰ ਹੁਣ ਮਾਲਕ ਮਿਲ ਗਿਆ, ਰੱਬ ਕਿੱਦਾਂ ਮਿਲੇਗਾ? ਸਰੀਰ ਧਾਰਨ ਕਰਕੇ ਥੋੜੀ ਰੱਬ ਮਿਲੇਗਾ, ਰੱਬ ਤੇ ਪ੍ਰਕਾਸ਼ ਹੈ ਸਾਡੇ ਸਾਹਮਣੇ। ਜਿਨ੍ਹਾਂ ਨੇ ਸਮਝ ਲਿਆ, ਜਿਹੜੇ ਬਾਣੀ ਪੜ੍ਹਦੇ, ਜਿਹੜੇ ਨਿਤਨੇਮ ਕਰਦੇ, ਉਹਨਾਂ ਨੂੰ ਦਿਸਦਾ ਇਹ। ਅੰਤਰ ਸੁਨੰ ਬਾਹਰ ਸੁਨੰ ਤਿਰਪੁਣ ਸੁਨਮ ਸੁਨੰ ਚੌਥੇ ਸੁਨੈ ਜੋ ਨਰ ਜਾਣੈ ਤਾਂ ਕੋ ਪਾਪ ਨਾ ਪੁੰਨੰ। ਇਹ ਅਨੁਭਵ ਪ੍ਰਕਾਸ਼ ਹੈ, ਇਸੇ ਲਈ ਆਪਾਂ ਰੋਜ਼ ਇਹ ਦੋਹਰਾ ਪੜ੍ਹਦੇ ਹਾਂ। ਜਿਹੜਾ ਦੋਹਰਾ ਪੜ੍ਹਾਂਗੇ ਨਾ ਹੁਣ ਆਪਾਂ, ਆਗਿਆ ਭਈ ਅਕਾਲ ਕੀ, ਇਹ ਸਾਨੂੰ ਸੁਚੇਤ ਕਰਦਾ, ਸਾਡੇ ਅੰਦਰੋਂ ਅਵੇਸਲਾਪਣ ਦੂਰ ਕਰਦਾ, ਸਾਨੂੰ ਜਗਾਉਂਦਾ। ਉਈ ਨਹੀਂ ਪੜ੍ਹੀ ਜਾਣਾ ਵੀ ਚਲੋ ਬਾਬਾ ਬੋਲੀ ਜਾਂਦਾ ਤੇ ਮਗਰ ਬੋਲੀ ਜਾਓ। ਅਸਲ ਵਿੱਚ ਜਿਵੇਂ ਜਿਵੇਂ ਬੋਲਦੇ ਹਾਂ ਤੇ ਜਿਨ ਦੇ ਵਿੱਚ ਇਹਦੇ ਅਰਥ ਵੀ ਚੱਲਣ ਵੀ ਇਹਦਾ ਮਤਲਬ ਕੀ ਹੈ। ਆਗਿਆ ਭਈ ਅਕਾਲ ਕੀ, ਆਗਿਆ ਅਕਾਲ ਪੁਰਖ ਦੀ ਹੈ, ਕਿਸੇ ਲੀਡਰ ਬਾਬੇ ਦੀ ਨਹੀਂ। ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ, ਇਹ ਪੰਥ ਉਦੋਂ ਚੱਲਿਆ ਜਦੋਂ ਅਕਾਲ ਪੁਰਖ ਵਾਹਿਗੁਰੂ ਨੇ ਆਗਿਆ ਕੀਤੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ। ਠੰਡ ਭਇਓ ਮੈਂ ਜ਼ੋਰ ਕਰ ਬਚਨ ਕਾਂ ਸਿਰ ਨਿਆਏ, ਪੰਥ ਚਲੈ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ। ਪੰਥ ਨੂੰ ਕੋਈ ਖਤਰਾ ਨਹੀਂ, ਜੇ ਆਪਾਂ ਅੱਜ ਕਹੀਏ ਨਾ ਪੰਥ ਨੂੰ ਬਹੁਤ ਖਤਰਾ, ਨਹੀਂ ਪੰਥ ਨੂੰ ਕੋਈ ਖਤਰਾ ਨਹੀਂ। ਜਿਨ੍ਹਾਂ ਨੇ ਪੰਥ ਲਈ ਖਤਰੇ ਪੈਦਾ ਕੀਤੇ ਅੱਜ ਤੱਕ ਲੱਭੇ ਕੋਈ ਨਹੀਂ। ਅਕਾਲ ਤਖ਼ਤ ਸਾਹਿਬ ਜੀ ਤੇ ਅੱਜ ਵੀ ਰੌਣਕਾਂ ਲੱਗੀਆਂ ਹੋਈਆਂ। ਜੂਨ 1984 ਸ਼ਹੀਦਾਂ ਨੂੰ ਸੰਗਤਾਂ ਅੱਜ ਵੀ ਨਤਮਸਤਕ ਹੋ ਰਹੀਆਂ ਨੇ। ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ। ਤੁਸੀਂ ਸਾਰੇ ਸਿੱਖੋ, ਜਿੰਨੇ ਗੁਰਦੁਆਰਾ ਸਭ ਆ ਰਹੇ ਹੋ ਨਾ, ਤੁਸੀਂ ਸਾਰੇ ਸਿੱਖ ਜੀ। ਸਿੱਖ ਸਿਰਫ ਆਪਾਂ ਪਹਿਰਾਵੇ ਤੱਕ ਸੀਮਤ ਨਹੀਂ ਰਹਿਣਾ। ਮੰਨ ਲਓ ਮੇਰੇ ਹੁਣ ਆਹ ਚਿੱਟੇ ਵਸਤਰ ਪਾਏ ਨੇ, ਇਹ ਜਦੋਂ ਮੈਂ ਲਾ ਦੂੰਗਾ ਦੂਜੇ ਕੱਪੜੇ ਪਾ ਲੂੰਗਾ, ਇਹਦਾ ਮਤਲਬ ਫਿਰ ਮੈਂ ਸਿੱਖ ਨਹੀਂ ਰਹਿਣਾ? ਇਹਦਾ ਮਤਲਬ ਇਹ ਹੋਇਆ ਵੀ ਕੱਪੜੇ ਸਿੱਖ ਸੀ ਉਹ ਹੁਣ ਕਿੱਲੀ ਤੇ ਟੰਗ ਤੇ, ਹੁਣ ਇਹ ਕੱਪੜੇ ਰੂਪ ਸਿੱਖ ਸ਼ਾਮ ਤੱਕ ਉੱਥੇ ਆਰਾਮ ਕਰਨਗੇ, ਜਦੋਂ ਮੈਂ ਗੁਰਦੁਆਰੇ ਆਊਂਗਾ ਤੇ ਮੈਂ ਫਿਰ ਸਿੱਖ ਬਣ ਜੂੰਗਾ।
ਕੱਪੜੇ ਤੇ ਸੰਤ ਨਹੀਂ, ਨਾ ਹੀ ਕੱਪੜੇ ਸਿੱਖ ਨੇ। ਸੰਤ ਨਾ ਚਿੱਟੀ ਚਾਦਰ, ਸੰਤ ਨਾ ਭਗਵੇ ਵੇਸ, ਜੋ ਦਰਦ ਵੰਡਾਵੇ ਦੁਖੀਆਂ ਦਾ ਉਹ ਹਰੀ ਦਾ ਵੇਸ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰਬਾਣੀ ਵਿੱਚ ਕਿੰਨੀਆਂ ਉਦਾਹਰਨਾਂ ਦਿੰਦੇ ਨੇ। ਮਰ ਕਹਿੰਦੇ, ਠਾਂਡ ਭਇਓ ਮੈਂ ਜੋਰ ਕਰ, ਬਚਨ ਕਹਾ ਸਿਰ ਨਿਆਏ, ਪੰਥ ਚਲੇ ਤਬ ਜਗਤ ਮੈਂ, ਜਬ ਤੁਮ ਕਰੋ ਸਹਾਏ, ਸਭ ਸਿੱਖਣ ਕੋ ਹੁਕਮ ਹੈ। ਅਸਲ ਦੇ ਵਿੱਚ ਜਿਹੜਾ ਗੁਰੂ ਦੀ ਸਿੱਖਿਆ ਮੰਨਦਾ ਉਹ ਸਿੱਖ ਹੈ। ਉਹ ਭਾਵੇਂ ਗੁਰਦੁਆਰੇ ਰਹਿੰਦਾ ਤੇ ਭਾਵੇਂ ਨਹੀਂ ਰਹਿੰਦਾ, ਉਹ ਭਾਵੇਂ ਆਪਣੇ ਘਰ ਦੇ ਵਿੱਚ ਕਿਰਤ ਕਮਾਈ ਕਰਦਾ, ਕਿਰਤ ਕਰਦਿਆਂ ਕਰਦਿਆਂ ਗੁਰੂ ਦੀ ਸਿੱਖਿਆ ਦੇ ਮੁਤਾਬਕ ਚੱਲ ਰਿਹਾ, ਅਸਲ ਵਿੱਚ ਗੁਰੂ ਦੀ ਬਾਣੀ ਸੁਰਤ ਤੇ ਸ਼ਬਦ ਦੇ ਆਧਾਰ ਤੇ ਸਿੱਖੀ ਦੀ ਗੱਲ ਕਰਦੀ ਹੈ। ਇਹ ਬਾਹਰਲਾ ਸਾਡਾ ਪਹਿਰਾਵਾ, ਪੰਥਕ ਪਹਿਰਾਵਾ ਜਿਹੜਾ ਸਾਨੂੰ ਬਖਸ਼ਿਆ, ਪਰ ਅਸਲ ਗੱਲ ਅੰਦਰ ਦੀ ਹੋ ਰਹੀ ਹੈ। ਮਰ ਕਹਿੰਦੇ, ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲੰਘਾਏ ਪਾਰ। ਕਿੰਨੀਆਂ ਉਦਾਹਰਨਾਂ ਨੇ। ਖੈਰ ਬੇਨਤੀ ਕਰਾਂ, ਅਗਲਾ ਬਚਨ ਹੈ ਕਬੀਰ ਸਾਹਿਬ ਜੀ ਦਾ। ਕਬੀਰ ਜਾਨ ਦਿਨ ਹੋ ਮੂਆ, ਪਾਛੈ ਭਇਆ ਆਨੰਦ, ਮੋਹੇ ਮਿਲਿਓ ਪ੍ਰਭ ਆਪਣਾ, ਸੰਗੀ ਭਜੈ ਗੋਬਿੰਦ। ਹੁਣ ਸਾਰੇ ਗਿਆਨ ਰੂਪ ਇੰਦਰੇ ਰੱਬ ਰੱਬ ਕਰ ਰਹੇ ਨੇ, ਜਵਾਨ ਵੀ ਜਪਦੀ ਹੈ, ਨੇਤਰਾਂ ਵਿੱਚ ਵੀ ਸਨੇਹ ਮੁਹੱਬਤ ਪਿਆਰ ਹੈ, ਕੰਨਾਂ ਦੇ ਨਾਲ ਵੀ ਰੱਬ ਦੀ ਗੱਲ ਸੁਣਦਾ, ਸਾਰੇ ਜਪ ਰਹੇ ਨੇ। ਦੀਨ ਦਿਆਲ ਭਰੋਸੇ ਤੇਰੇ, ਸਭ ਪਰਿਵਾਰ ਚੜਾਇਆ ਬੇੜੇ। ਉਦਾਹਰਨ ਬੇੜੇ ਦੀ ਲਈ ਹੈ, ਗੱਲ ਫਿਰ ਸ਼ਬਦ ਦੀ ਕੀਤੀ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਹੇ ਦੀਨ ਦਿਆਲ ਅਕਾਲ ਪੁਰਖ ਵਾਹਿਗੁਰੂ, ਤੁਹਾਡੀ ਕਿਰਪਾ ਦੇ ਨਾਲ, ਦੀਨ ਦਿਆਲ ਭਰੋਸੇ ਤੇਰੇ, ਤੁਹਾਡੇ ਭਰੋਸੇ ਯਕੀਨ ਸਦਕਾ, ਸਭ ਪਰਿਵਾਰ ਚੜਾਇਆ ਬੇੜੇ। ਜਿੱਦਾਂ ਬੇੜੇ ਵਿੱਚ ਬਹਿ ਕੇ ਆਪਾਂ ਦੂਜੇ ਬੰਨੇ ਪਹੁੰਚ ਜਾਂਦੇ ਹਾਂ, ਨਦੀ ਸਮੁੰਦਰ ਦੇ ਕੰਢੇ। ਗੁਰੂ ਦਾ ਸ਼ਬਦ ਕੀ ਹੈ? ਬੇੜਾ। ਤੇ ਜਿੰਨੇ ਗਿਆਨ ਰੂਪ ਇੰਦਰੇ ਹੈ ਨਾ, ਇਹ ਹੈ ਸਾਡਾ ਪਰਿਵਾਰ। ਕਬੀਰ ਸਾਹਿਬ ਜੀ ਕਹਿੰਦੇ, ਜਿੰਨੇ ਗਿਆਨ ਰੂਪ ਇੰਦਰੇ ਬਾਹਰ ਭੱਜੇ ਫਿਰਦੇ ਸਨ, ਹੁਣ ਮੈਂ ਗੁਰੂ ਦੇ ਸ਼ਬਦ ਰੂਪ ਬੇੜੇ ਵਿੱਚ ਚੜਾ ਦਿੱਤੇ ਨੇ। ਦੀਨ ਦਿਆਲ ਭਰੋਸੇ ਤੇਰੇ, ਸਭ ਪਰਿਵਾਰ ਚੜਾਇਆ ਬੇੜੇ। ਤੇ ਅਗਲਾ ਬਚਨ ਹੈ ਕਬੀਰ ਸਾਹਿਬ ਜੀ ਦਾ, ਕਹਿਣ ਲੱਗੇ, ਕਬੀਰ ਸਭ ਤੇ ਹਮ ਬੁਰੇ। ਜੇ ਬੰਦਾ ਆਹ ਗੱਲ ਮੰਨ ਲਵੇ, ਜਦੋਂ ਗੁਰਦੁਆਰੇ ਆਵੇ, ਦਹਿਲੀਜ਼ ਅੰਦਰ ਟੱਪੇ ਨਾ, ਤੁਸੀਂ ਪੁਰਾਣੇ ਬਜ਼ੁਰਗ ਮਾਤਾਵਾਂ ਵੀ ਬੈਠੀਆਂ ਨੇ, ਇੰਨਾ ਅਦਬ ਸਤਿਕਾਰ, ਡਰ ਭੈ ਅਨਪੜ੍ਹ ਬਜ਼ੁਰਗਾਂ ਤੇ ਬੀਬੀਆਂ ਵਿੱਚ ਹੁੰਦਾ ਸੀ। ਜੇ ਕੋਈ ਘਰੇ ਵੀ ਰਾਤ ਨੂੰ ਕੋਈ ਏਦਾਂ ਦਾ ਕੁਝ ਖਾ ਪੀ ਲੈਂਦਾ ਸੀ ਨਾ, ਉਹ ਕਹਿੰਦਾ ਸੀ, ਮੈਂ ਦੂਜੇ ਦਿਨ ਗੁਰੂ ਘਰ ਨਹੀਂ ਜਾਣਾ, ਮੈਂ ਗੁਰਦੁਆਰਾ ਸਾਹਿਬ ਦੇ ਅੱਗੋਂ ਦੀ ਨਹੀਂ ਲੰਘਣਾ। ਹੁਣ ਇਹਦੀ ਵਿਆਖਿਆ ਬੜੀ ਲੰਬੀ ਹੋ ਜਾਣੀ। ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਸਭ ਤੇ ਹਮ ਬੁਰੇ। ਕਹਿੰਦੇ, ਜਦੋਂ ਤੂੰ ਆਪਣੇ ਗੁਰੂ ਕੋਲ ਜਦ ਆਵੇਂ, ਇਹ ਗੱਲ ਤੂੰ ਮੰਨ ਲਵੇਂ ਕਿ ਮੈਂ ਸਾਰਿਆਂ ਤੋਂ ਹੀ ਬੁਰਾ ਹਾਂ। ਹਮ ਨਹੀਂ ਚੰਗੇ, ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ। ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਬਚਨ। ਕਬੀਰ ਜਾਨ ਦਿਨ ਹੋ ਮੂਆ, ਪਾਛੈ ਭਇਆ ਆਨੰਦ, ਮੋਹੇ ਮਿਲਿਓ ਪ੍ਰਭ ਆਪਣਾ, ਸੰਗੀ ਭਜੈ ਗੋਬਿੰਦ। ਕਬੀਰ ਸਭ ਤੇ ਹਮ ਬੁਰੇ, ਹਮ ਤਜ, ਹਮ ਤਜ ਦਾ ਮਤਲਬ ਹੈ ਮੈਨੂੰ ਛੱਡ ਕੇ। ਕਬੀਰ ਸਾਹਿਬ ਜੀ ਕਹਿਣਗੇ, ਮੈਨੂੰ ਛੱਡ ਕੇ ਸਾਰੇ ਚੰਗੇ ਨੇ। ਪਰ ਜਦੋਂ ਇਹ ਭਾਵਨਾ ਬਿਰਤੀ ਬਣ ਜੇ ਨਾ, ਤੁਹਾਡਾ ਗੁਰੂ ਕੋਲ ਆਉਣਾ ਸਫਲ ਹੋ ਗਿਆ। ਜਦੋਂ ਆਪਾਂ ਗੁਰਦੁਆਰਾ ਸਾਹਿਬ ਆਉਂਦੇ ਹਾਂ ਨਾ, ਅਸਲ ਵਿੱਚ ਆਪਾਂ ਕਈ ਦਫ਼ਾ ਕਹਿੰਦੇ ਵੀ ਉੱਥੇ ਕੀ ਮਿਲੇਗਾ, ਗੁਰਦੁਆਰੇ ਕੀ ਮਿਲਣਾ, ਛੱਡੋ ਜੀ। ਕਈ ਤਾਂ ਕਹਿੰਦੇ ਗੁਰਦੁਆਰੇ ਕੀ ਅੰਬ ਰੱਖੇ, ਲੈ ਦੱਸੋ ਅੰਬਾਂ ਤਾਂ ਕੀ ਖਲੋਤੇ ਹੋਏ, ਅੰਬ ਤੇ ਬਾਹਰੋਂ ਲੈ ਲਓ ਜਿੰਨੇ ਮਰਜ਼ੀ, ਗੁਰੂ ਕੋਲ ਅੰਬ ਹੀ ਲੈਣ ਜਾਣਾ, ਖਿਮਾ ਕਰਨੀ। ਇਹ ਸਾਡੀਆਂ ਪਿੰਡਾਂ ਦੀਆਂ ਬੋਲੀਆਂ ਅੱਜ ਵੀ ਨੇ। ਮੈਂ ਗੁਰਦੁਆਰੇ ਗਿਆ, ਉੱਥੇ ਤੇ ਕੁਝ ਨਹੀਂ ਮਿਲਿਆ, ਗੁਰੂ ਕਾ ਲੰਗਰ ਤੇ ਮਿਲਿਆ, ਗੁਰੂ ਕਾ ਪ੍ਰਸ਼ਾਦ ਤੇ ਮਿਲਿਆ, ਉਦੋਂਗਾ ਤੇ ਤੂੰ ਉਦਮ ਕਰਨਾ ਸੀ, ਗੁਰੂ ਕੋਲ ਬਹਿਣਾ ਸੀ। ਇੱਥੇ ਤੇ ਪਿਆਰਿਓ ਚੌਂਕੜਾ ਮਾਰ ਕੇ ਬਹਿ ਜਾਓ, ਕੁਝ ਵੀ ਨਾ ਬੋਲੋ, ਕੁਛ ਵੀ ਨਾ ਬੋਲੋ, ਬੈਠ ਹੀ ਜਾਓ ਬਸ। ਗੁਰੂ ਸਾਹਿਬ ਜੀ ਤੁਹਾਨੂੰ ਬੈਠਿਆਂ ਦੀ, ਤੁਹਾਡੀ ਅੰਦਰ ਦੀ ਵੇਦਨਾ ਜਾਣਦਾ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਅਸਲ ਵਿੱਚ ਜਦੋਂ ਆਪਾਂ ਗੁਰੂ ਕੋਲ ਬਹਿੰਦੇ ਹਾਂ ਨਾ, ਗੁਰੂ ਕੋਲ ਆਉਣਾ ਵੀ ਭਗਤੀ, ਮੱਥਾ ਟੇਕਣਾ ਵੀ ਭਗਤੀ, ਗੁਰੂ ਕੋਲ ਬਹਿਣਾ ਵੀ ਭਗਤੀ, ਸੁਣਨਾ ਵੀ ਭਗਤੀ, ਸੁਣ ਕੇ ਮੰਨਣਾ ਚੱਲਣਾ, ਇਹ ਸਾਰੀਆਂ ਹੀ ਭਗਤੀਆਂ ਨੇ। ਭਗਤੀ ਉਹ ਨਹੀਂ ਕਿ ਬਾਬਾ ਭੋਰੇ ਵਿੱਚ ਬੈਠਾ ਹੀ ਨਹੀਂ ਪਤਾ ਸੁੱਤਾ ਹੀ ਹੋਵੇ, ਅਸਲ ਵਿੱਚ ਗੁਰੂ ਦੀ ਗੱਲ ਮੰਨਣਾ ਹੀ ਸਭ ਤੋਂ ਵੱਡੀ ਭਗਤੀ ਹੈ। ਤੇ ਇਹ ਭਗਤੀ ਤੁਸੀਂ ਕਰ ਰਹੇ ਹੋ ਬੜੇ ਲੰਮੇ ਸਮੇਂ ਤੋਂ। ਵੇਖੋ, ਇੱਕ ਪਰਿਵਾਰ ਨੂੰ ਗੁਰੂ ਸਾਹਿਬ ਨੇ ਖੁਸ਼ੀਆਂ ਬਖਸ਼ੀਆਂ, ਬੱਚੇ ਦਾ ਉਹ ਜਨਮ ਦਿਨ ਮਨਾ ਰਹੇ ਨੇ, ਤੇ ਇਸ ਬਹਾਨੇ ਤੁਸੀਂ ਕਿੰਨੇ ਜਾਣੇ ਗੁਰੂ ਕੋਲ ਆ ਗਏ। ਖੁਸ਼ੀ ਇੱਕ ਪਰਿਵਾਰ ਦੀ ਹੈ,
ਕਥਾ ਕੀਰਤਨ ਬਾਣੀ ਤੁਸੀਂ ਕਿੰਨਿਆਂ ਜਾਣਿਆਂ ਨੇ ਸੁਣੀ। ਇਹਨੂੰ ਮਹਾਰਾਜ ਕਹਿੰਦੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਤੋ ਸਮਾਪਤੀ ਵਾਲੇ ਪਾਸੇ ਆਵਾਂ। ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਏ ਜਿਨ ਐਸਾ ਕਰ ਬੂਝਿਆ ਜਿਹਨੇ ਇਸ ਤਰ੍ਹਾਂ ਬੂਝਿਆ ਸਮਝ ਲਿਆ ਮੀਤ ਹਮਾਰਾ ਸੋਏ। ਕਬੀਰ ਸਾਹਿਬ ਜੀ ਕਹਿੰਦੇ ਅਸਲ ਵਿੱਚ ਮੇਰਾ ਮਿੱਤਰੀ ਉਹ ਹੈ ਜਿਹਨੇ ਕਹਿੰਦੇ ਹਉਮੈ ਤੇ ਹੰਕਾਰ ਛੱਡ ਦਿੱਤਾ ਹੈ। ਬਾਬਾ ਬੰਦਾ ਸਿੰਘ ਬਹਾਦਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਕਹਿੰਦੇ ਮਹਾਰਾਜ ਆਪ ਜੀ ਤੇ ਹੁਣ ਸੱਚਖੰਡ ਪਿਆਨਾ ਕਰ ਰਹੇ ਹੋ ਤੇ ਕਿਰਪਾ ਕਰੋ ਦਾਸਾਂ ਲਈ ਕੀ ਹੁਕਮ ਹੈ। ਅਸੀਂ ਪੰਜਾਬ ਦੀ ਧਰਤੀ ਤੇ ਜਾ ਰਹੇ ਹਾਂ ਜ਼ਾਲਮ ਤੇ ਜ਼ੁਲਮ ਦਾ ਖਾਤਮਾ ਕਰ ਲਈ ਤੇ ਰਸਤੇ ਵਿੱਚ ਜੇ ਸਾਨੂੰ ਲੋੜ ਪੈ ਗਈ ਤੇ ਫਿਰ ਅਸੀਂ ਕਿਹਦੇ ਤੋਂ ਮੰਗਾਂਗੇ ਕਿਹਦੇ ਅੱਗੇ ਅਰਦਾਸ ਬੇਨਤੀ ਕਰਾਂਗੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਜਦੋਂ ਵੀ ਰਸਤੇ ਦੇ ਵਿੱਚ ਮੁਸੀਬਤ ਪਵੇ ਕੋਈ ਵੀ ਲੋੜ ਹੋਵੇ ਤੇ ਤੁਸੀਂ ਪੰਜਾਂ ਸਿੰਘਾਂ ਨੇ ਇਕੱਠੇ ਹੋ ਕੇ ਤਿਹਾਵਲ ਕੜਾਹ ਪ੍ਰਸ਼ਾਦ ਦੀ ਦੇਗ ਬਣਾਉਣੀ ਤੇ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਅਰਦਾਸ ਬੇਨਤੀ ਕਰਨੀ। ਕਦੀ ਮਹੀਨੇ ਦੇ ਵਿੱਚ ਤੁਸੀਂ ਘਰਾਂ ਵਿੱਚ ਰਹਿੰਦੇ ਹੋ ਸਾਡਾ ਫਰਜ਼ ਹੈ ਦੱਸਣਾ, ਮਹੀਨੇ ਦੇ ਵਿੱਚ ਜ਼ਰੂਰ ਘਰੇ ਆਪਣੇ ਤਿਹਾਵਲ ਕੜਾਹ ਪ੍ਰਸ਼ਾਦ ਦੀ ਦੇਗ ਬਣਾ ਕੇ ਜਾਂ ਤਾਂ ਮਹੀਨਾ ਜਦੋਂ ਆਰੰਭ ਹੁੰਦਾ ਉਦੋਂ ਤੇ ਜਾਂ ਫਿਰ ਅਖੀਰ ਵਿੱਚ ਇਸੇ ਬਹਾਨੇ ਪ੍ਰਸ਼ਾਦ ਵੀ ਛਕਣ ਨੂੰ ਮਿਲੂ ਤੇ ਪ੍ਰਸ਼ਾਦ ਬਣਾ ਕੇ ਖੁਦ ਆਪ ਵੀ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕਰੋ। ਇਹ ਪਹਿਲਾਂ ਸਾਡੀ ਪੁਰਾਤਨ ਰਵਾਇਤ ਹੁੰਦੀ ਸੀ ਤੇ ਮਹਾਰਾਜ ਕਹਿੰਦੇ ਤਿਹਾਵਲ ਕੜਾਹ ਪ੍ਰਸ਼ਾਦ ਦੀ ਦੇਗ ਬਣਾ ਕੇ ਅਰਦਾਸ ਕਰਿਓ ਇਨ ਪੰਚਨ ਮੈਂ ਮੇਰੋ ਵਾਸਾ ਪੂਰਨ ਕਰੋ ਧਰੋਂ ਜੇ ਆਸਾ। ਇਹਨਾਂ ਪੰਜਾਂ ਦੇ ਵਿੱਚ ਮੇਰਾ ਵਾਸਾ ਹੋਵੇਗਾ। ਪੰਜ ਪ੍ਰਵਾਨ ਪੰਜ ਪ੍ਰਧਾਨ, ਚਾਰ ਪੌੜੀਆਂ ਗਾਉਣ ਦੀਆਂ ਨੇ, ਚਾਰ ਪੌੜੀਆਂ ਸੁਣਨ ਦੀਆਂ ਨੇ ਤੇ ਚਾਰ ਪੌੜੀਆਂ ਮੰਨਣ ਦੀਆਂ ਨੇ ਤੇ ਅੱਗੇ ਜਾ ਕੇ ਜਦੋਂ ਪ੍ਰਵਾਨ ਹੋ ਜਾਂਦਾ ਹੈ ਮਹਾਰਾਜ ਕਹਿੰਦੇ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵੇ ਦਰਗ ਹੈ ਮਾਨ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਚਨ ਮੰਨਿਆ ਪੰਜਾਬ ਦੀ ਧਰਤੀ ਵੱਲ ਆ ਗਏ ਨੇ। ਹੁਣ ਰਸਤੇ ਦੇ ਵਿੱਚ ਨਾਲ ਦੇ ਸਿੰਘ ਕਹਿੰਦੇ ਮਹਾਰਾਜ ਬਾਬਾ ਬੰਦਾ ਸਿੰਘ ਬਹਾਦਰ ਜੀ ਸਾਨੂੰ ਆਗਿਆ ਬਖਸ਼ੋ, ਬੱਚਿਆਂ ਨੂੰ ਅਸੀਂ ਮਿਲ ਆਈਏ, ਕੁਝ ਮਾਇਆ ਚਾਹੀਦੀ ਹੈ। ਬਾਬਾ ਬੰਦਾ ਸਿੰਘ ਬਹਾਦਰ ਕਹਿਣ ਲੱਗੇ ਗੁਰੂ ਕੇ ਸਿੱਖੋ ਕੁਝ ਕੁ ਲੰਗਰ ਖਜ਼ਾਨੇ ਮਸਤਾਨੇ ਨੇ ਤੇ ਚਲੋ ਅੱਗੇ ਜਾ ਕੇ ਕੋਸ਼ਿਸ਼ ਕਰਦੇ ਹਾਂ। ਕਹਿੰਦੇ ਨਹੀਂ ਮਹਾਰਾਜ, ਮਾਇਆ ਤੇ ਹੋਣੀ ਚਾਹੀਦੀ, ਇਹ ਗੁਰੂ ਨੇ ਪਰਚਾ ਪਾਇਆ, ਫਿਰ ਕੀ ਕਰਨਾ ਚਾਹੀਦਾ। ਬਾਬਾ ਬੰਦਾ ਸਿੰਘ ਬਹਾਦਰ ਕਹਿੰਦੇ ਜਦੋਂ ਚੱਲੇ ਸਾਂ ਬਾਜਾਂ ਵਾਲੇ ਗੁਰੂ ਨੇ ਸਾਨੂੰ ਇੱਕ ਹੁਕਮ ਕੀਤਾ ਸੀ ਕਿ ਪ੍ਰਸ਼ਾਦ ਤਿਆਰ ਕਰਕੇ ਅਰਦਾਸ ਕਰਿਓ ਤੇ ਸਤਿਗੁਰੂ ਜੀ ਆਪ ਕੋਈ ਨਾ ਕੋਈ ਕੌਤਕ ਵਰਤਾਉਣਗੇ। ਨਾਲ ਦੇ ਚਾਰ ਸਿੰਘ ਸ਼ਹਿਰ ਗਏ ਨੇ ਸਿੱਧਾ ਪਾਣੀ ਲੈਣ ਤੇ ਇਧਰੋਂ ਬਾਬਾ ਬੰਦਾ ਸਿੰਘ ਬਹਾਦਰ ਕਹਿੰਦੇ ਚੁਰ ਪੁੱਟੋ, ਚੁਰ ਦਾ ਮਤਲਬ ਚੁੱਲ੍ਹਾ, ਧਰਤੀ ਦੇ ਵਿੱਚੋਂ ਖੋਦ ਕੇ ਨਾ ਚੁਰ ਚੁੱਲ੍ਹਾ ਬਣਾਇਆ ਜਾਂਦਾ ਸੀ। ਪਿੰਡਾਂ 'ਚੋਂ ਆਏ ਹਾਂ, ਖੇਤਾਂ ਵਿੱਚ ਜਦੋਂ ਕੰਮ ਕਰਦੇ ਸੀ ਸਿਲਵਰ ਦੀ ਪਤੀਲੀ ਤੇ ਖਾਲ ਦੇ ਵਿੱਚ ਹੀ ਚੁੱਲ੍ਹਾ ਪੁੱਟ ਕੇ ਉਸੇ ਤੇ ਚਾਹ ਧਰ ਕੇ ਪੀ ਲੈਣੀ। ਬਾਬਾ ਬੰਦਾ ਸਿੰਘ ਬਹਾਦਰ ਕਹਿੰਦੇ ਅਸੀਂ ਇਧਰੋਂ ਚੁੱਲ੍ਹਾ ਤਿਆਰ ਕਰਦੇ ਹਾਂ, ਤੁਸੀਂ ਰਾਸ਼ਨ ਪਾਣੀ ਲਿਆਓ। ਹੁਣ ਉਹ ਸਿੰਘ ਸ਼ਹਿਰ ਗਏ ਨੇ ਤੇ ਇਧਰੋਂ ਜਦੋਂ ਉਸ ਚੁੱਲ੍ਹੇ ਨੂੰ ਪੁੱਟਿਆ, ਧਰਤੀ ਨੂੰ ਪੁੱਟਿਆ ਤੇ ਵਿੱਚੋਂ ਕੁਝ ਮਾਇਆ ਨਿਕਲੀ, ਮੋਹਰਾਂ ਅਸ਼ਰਫੀਆਂ ਨਿਕਲੀਆਂ। ਸਿੰਘ ਆ ਗਏ, ਕਹਿੰਦੇ ਮਹਾਰਾਜ ਆ ਘਿਓ ਲਿਆਂਦਾ, ਆਟਾ ਖੰਡ ਮਿੱਠਾ ਲਿਆਂਦਾ, ਪ੍ਰਸ਼ਾਦ ਬਣਾਈਏ ਤੇ ਅਰਦਾਸ ਕਰੀਏ ਗੁਰੂ ਦੇ ਚਰਨਾਂ ਵਿੱਚ। ਬਾਬਾ ਬੰਦਾ ਸਿੰਘ ਬਹਾਦਰ ਕਹਿਣ ਲੱਗੇ ਗੁਰੂ ਨੇ ਤੇ ਕਿਰਪਾ ਕਰ ਦਿੱਤੀ ਆ, ਆਹ ਵੇਖੋ ਕਿੰਨੀ ਮਾਇਆ ਖਜ਼ਾਨੇ ਨਿਕਲ ਆਏ ਨੇ। ਤੇ ਸਿੰਘ ਕਹਿੰਦੇ ਮਹਾਰਾਜ ਫਿਰ ਹੁਣ ਅਰਦਾਸ। ਬਾਬਾ ਬੰਦਾ ਸਿੰਘ ਬਹਾਦਰ ਕਹਿਣ ਲੱਗੇ ਅਰਦਾਸ ਤੇ ਆਪਾਂ ਕਰਨੀ ਹੈ, ਹੁਣ ਤੇ ਅਰਦਾਸ ਤੇ ਯਕੀਨ ਭਰੋਸਾ ਨਹੀਂ ਨਾ ਰਿਹਾ ਆਪਾਂ ਨੂੰ। ਬਾਬਾ ਬੰਦਾ ਸਿੰਘ ਬਹਾਦਰ ਕਹਿੰਦੇ ਹੁਣ ਅਰਦਾਸ ਕਰਨੀ ਹੈ। ਸਿੰਘ ਕਹਿੰਦੇ ਮਹਾਰਾਜ ਹੁਣ ਮਾਇਆ ਲਈ ਅਰਦਾਸ ਕਰਨੀ ਹੈ? ਬਾਬਾ ਬੰਦਾ ਸਿੰਘ ਬਹਾਦਰ ਕਹਿੰਦੇ ਨਹੀਂ, ਹੁਣ ਅਰਦਾਸ ਕਰਨੀ ਹੈ ਸ਼ੁਕਰਾਨੇ ਦੀ ਕਿ ਸੱਚੇ ਪਾਤਸ਼ਾਹ ਬੜੀ ਕਿਰਪਾ ਕੀਤੀ, ਰਹਿਮਤ ਕੀਤੀ। ਅਜੇ ਤਾਂ ਅਰਦਾਸ ਦੀ ਤਿਆਰੀ ਹੋ ਰਹੀ ਸੀ ਤੇ ਤਿਆਰੀ ਤੋਂ ਪਹਿਲਾਂ ਹੀ ਗੁਰੂ ਨੇ ਰਹਿਮਤ ਕਰ ਦਿੱਤੀ, ਸੇਵਕਾਂ ਦੇ ਕਾਰਜ ਸਵਾਰ ਦਿੱਤੇ ਨੇ। ਇਨ ਪੰਚਨ ਮੈਂ ਮੇਰੋ ਵਾਸਾ ਪੂਰਨ ਕਰੋ ਧਰੋਂ ਜੇ ਆਸਾ। ਅਰਦਾਸ ਬਿਨਾਂ ਜੋ ਕਾਜ ਸਿਧਾਵੇ ਕਹੇ ਗੋਬਿੰਦ ਸਿੰਘ ਉਹ ਸਿੱਖ ਨਾ ਪਾਵੇ। ਕੋਈ ਵੀ ਗੁਰੂ ਕਾ ਸਿੱਖ ਹੈ, ਮਾਤਾ ਭੈਣ ਬੱਚੀ, ਕੋਈ ਵੀ ਕਾਰਜ ਕਰਨਾ ਅਰਦਾਸ ਜ਼ਰੂਰ ਕਰੋ। ਜੇ ਸਮਾਂ ਨਹੀਂ ਤੇ ਘਰ ਹੀ ਅਰਦਾਸ, ਜਿੱਥੇ ਪੋਥੀ ਸਾਹਿਬ ਗੁਟਕੇ ਪਏ ਹੈ ਨਾ, ਗਲ ਵਿੱਚ ਪੱਲੂ ਪਾਓ, ਪੋਥੀ ਪਰਮੇਸ਼ਰ ਕਾ ਥਾਨ, ਉੱਥੀ ਅਰਦਾਸ ਕਰਕੇ ਕਾਰਜ ਨੂੰ ਚੱਲੋ। ਜਦੋਂ ਸਿੱਖ ਨੇ ਘਰੋਂ ਨਿਕਲਣਾ, ਅਰਦਾਸ ਤੋਂ ਬਿਨਾਂ ਤੇ ਨਿਕਲਣਾ ਹੀ ਕੋਈ ਨਹੀਂ।
ਉਹ ਜ਼ਰੂਰ ਅਰਦਾਸ ਕਰੇ, ਕੋਸ਼ਿਸ਼ ਕਰੇ, ਭਾਵੇਂ ਛੋਟੇ ਸ਼ਬਦਾਂ ਵਿੱਚ ਕਰ ਲਏ, ਲਫ਼ਜ਼ਾਂ ਵਿੱਚ ਕਰ ਲਏ, ਜੇ ਉਹਦੇ ਕੋਲ ਸਮਾਂ ਹੈ। ਗੁਰੂ ਕਿਰਪਾ ਕਰੇ, ਮਿਹਰ ਕਰਨ ਸੋ ਸਮੁੱਚੇ ਪਰਿਵਾਰ ਨੂੰ। ਬਹੁਤ ਬਹੁਤ ਬੱਚੇ ਦੇ ਜਨਮ ਦਿਨ ਦੀਆਂ ਵਧਾਈਆਂ ਹੋਣ। ਕਾਕਾ ਸੁਵੇਗ ਸਿੰਘ ਜੀ, ਪੋਤਰਾ ਸਰਦਾਰ ਰਾਮ ਸਿੰਘ ਜੀ, ਸੋ ਸਮੁੱਚੇ ਪਰਿਵਾਰ ਨੇ ਤਿੰਨੋ ਦਿਨ ਹੀ ਗੁਰੂ ਕੇ ਲੰਗਰਾਂ ਦੇ ਵਿੱਚ ਸੇਵਾਵਾਂ ਕੀਤੀਆਂ, ਬਾਣੀ ਸੁਣੀ, ਬੇਅੰਤ ਗੁਰੂ ਘਰ ਦੇ ਵਿੱਚ ਰੌਣਕਾਂ ਲੱਗੀਆਂ ਔਰ ਆਪ ਸੰਗਤਾਂ ਨੂੰ ਵੀ ਸੱਦਾ ਦਿੱਤਾ। ਸੋ ਜਿੰਨੇ ਵੀ ਆਪ ਜੀ ਸਮੁੱਚੇ ਪਰਿਵਾਰ ਦੇ ਇਸ ਸ਼ੁਕਰਾਨਾ ਸਮਾਗਮ ਵਿੱਚ ਪਹੁੰਚੇ ਹੋ, ਭਾਈ ਰਾਮ ਸਿੰਘ ਜੀ ਦੇ ਵੱਲੋਂ, ਸਾਰੀਆਂ ਸੰਗਤਾਂ ਦਾ, ਉਹਨਾਂ ਦੇ ਬੱਚਿਆਂ ਵੱਲੋਂ, ਬੱਚੀਆਂ ਧੀਆਂ ਸਭ ਦੇ ਵੱਲੋਂ ਜੀਓ ਆਇਆਂ ਬਹੁਤ ਬਹੁਤ ਧੰਨਵਾਦ। ਸਭ ਤੋਂ ਕੋਟਾਨਕੋਟ ਸ਼ੁਕਰਾਨਾ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਤਸ਼ਾਹ ਜੀ ਦਾ। ਦਾਸਰਿਆਂ ਤੋਂ ਤਿੰਨੋ ਦਿਨ ਸੇਵਾਵਾਂ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਕਥਾ ਕੀਰਤਨ ਕਰਦੇ ਹਾਂ। ਬੇਅੰਤ ਭੁੱਲਾਂ ਅੱਗੋਂ ਵਾਸਤੇ ਸਤਿਗੁਰੂ ਜੀ ਸੋਝੀ ਸੁਮਤ ਪ੍ਰਦਾਨ ਕਰਨ ਜੀ। ਸੋ ਆਓ ਹੁਣ ਆਨੰਦ ਸਾਹਿਬ ਜੀ ਦੇ ਜਾਪ ਪਾਠ ਉਪਰੰਤ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ, ਫਿਰ ਮੈਂ ਆਰੰਭ ਵਾਲੀ ਬੇਨਤੀ ਕਰਦੇ ਹਾਂ ਕਿ ਕੋਈ ਆਪਾਂ ਦਿਨ ਚੁਣੀਏ ਸ਼ਨੀਵਾਰ ਦਾ, ਜਿੰਨੇ ਵੀ ਬੱਚੇ ਤੁਹਾਡੇ ਕੀਰਤਨ ਕਰਨ ਜਾਣਦੇ ਆ, ਜਾਂ ਆਪਾਂ ਉਹਨਾਂ ਦਾ ਨਾਮ ਲਿਖ ਲਵਾਂਗੇ ਤੇ ਉਹ ਇੱਥੇ ਹਰ ਸ਼ਨੀਵਾਰ ਜਾਂ ਮਹੀਨੇ ਦੇ ਅਖੀਰਲੇ ਸ਼ਨੀਵਾਰ ਜ਼ਰੂਰ ਆਪਣੇ ਬੱਚਿਆਂ ਨੂੰ ਲੈ ਕੇ ਆਓ, ਗੁਰੂ ਘਰ ਵਿੱਚ ਰੌਣਕਾਂ ਵਧਣ। ਜੇ ਆਪਾਂ ਚਾਹੁੰਦੇ ਹਾਂ ਵੀ ਬੁੱਢੇ ਹੋਇਆਂ ਦੀ ਬੱਚੇ ਸਾਡੀ ਸੇਵਾ ਕਰਨ, ਤਾਂ ਇਹਨਾਂ ਨੂੰ ਇਸ ਬੰਨੇ ਜ਼ਰੂਰ ਲਾ ਕੇ ਰੱਖੋ। ਘਰਾਂ ਦੇ ਵਿੱਚ ਜਦੋਂ ਵੀ ਕੋਈ ਰਿਸ਼ਤੇਦਾਰ, ਭੈਣ ਭਰਾ, ਕੋਈ ਵੀ ਸਿਆਣਾ ਸੱਜਣ ਆਉਂਦਾ ਤੇ ਬੱਚਿਆਂ ਨੂੰ ਥੋੜ੍ਹਾ ਥੋੜ੍ਹਾ ਜ਼ਰੂਰ ਦੱਸੋ ਵੀ

ਕਿਰਪਾ ਕਰੇ ਜੀ, ਇਹਨੀ ਹਾਜ਼ਰੀ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕੋ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣੇ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਨੀ ਵਸਾਇਆ। ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ। ਕਹੇ ਨਾਨਕ ਮਨ ਮੇਰੇ ਸਦਾ ਰਹੂੰ ਹਰ ਨਾਲੇ, ਸੱਚੇ ਸਾਹਿਬਾ ਕਿਆ ਨਾਹੀਂ ਕਰ ਤੇਰੇ, ਕਰ ਤਾਂ ਤੇਰੇ ਸਭ ਕੁਛ ਐ ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰੇ, ਸੱਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟੋ, ਜਿਸ ਦੀਆਂ ਇਹ ਵਡਿਆਈਆਂ। ਕਹੇ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸੱਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਇਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆ। ਪੰਚ ਦੂਤ ਉਦ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਦ ਜਨ ਕਉ ਸੇ ਨਾਮ ਹਰ ਕੈ ਲਾਗੇ। ਕਹੇ ਨਾਨਕ ਤੈ ਸੁਖ ਹੋਵਾ ਤਿਤ ਘਰ ਅਨਹਦ ਵਾਜੇ, ਅਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰ, ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿਰ।

ਸਿੰਘਾਂ ਸਿੰਘਣੀਆਂ ਨੇ ਧਰਮ ਹੀ ਸੀ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਆਰਣਾਂ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਭ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆ, ਦੇਗ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀ, ਸ੍ਰੀ ਸਾਹਿਬ ਜੀ ਸਾਹਿਬ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਰ, ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਾਦਾ ਰੱਖਾ ਆਪ ਅਕਾਲ ਪੁਰਖ ਵਾਹਿਗੁਰੂ, ਆਪਣੇ ਪੰਥ ਦੇ ਸਦਾ ਸਾਹੀ ਦਾ ਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ, ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ, ਦੀਦਾਰ, ਸੇਵਾ, ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਂ, ਨਿਓਟਿਆਂ ਦੀ ਓੜ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਤਸ਼ਾਹ ਜੀ ਉਲਾ ਖੁਸ਼ੀਆਂ ਪਾਤਸ਼ਾਹੀਆਂ, ਜੇ ਸਤਿਗੁਰ ਨਦਰ ਕਰੇ ਦੇ ਮਹਾਂਵਾਕਾਂ ਅਨੁਸਾਰ, ਪਾਤਸ਼ਾਹ ਜੀ ਆਪ ਜੀ ਦੀ ਬਖਸ਼ੇ ਕਿਰਪਾ, ਦਿਆਲਤਾ ਸਦਕਾ, ਸ਼੍ਰੀ ਅਖੰਡ ਪਾਠ ਸਾਹਿਬ ਦੀ ਸੇਵਾ, ਤਿੰਨੋਂ ਦਿਨ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ, ਸ਼੍ਰੀ ਅਖੰਡ ਪਾਠ ਸਾਹਿਬ ਦੀ ਸੰਪੂਰਨਤਾ ਤੋਂ ਉਪਰੰਤ, ਗਦਰੀ ਬਾਬਿਆਂ ਦੇ ਇਤਿਹਾਸਕ ਸਥਾਨ ਗੁਰਦੁਆਰਾ ਸਾਹਿਬ ਸਟੋਕਟਨ ਵਿਖੇ ਖੁੱਲ੍ਹੇ ਪੰਡਾਲਾਂ ਦੇ ਵੀ ਦੀਵਾਨ ਸਜਾਏ ਗਏ, ਪਾਤਸ਼ਾਹ ਜੀ ਅੱਜ ਦੇ ਲੰਗਰਾਂ, ਦੀਵਾਨਾਂ, ਦੇਗਾਂ ਦੀ ਅਤੇ ਸ਼੍ਰੀ ਅਖੰਡ ਪਾਠ ਸਾਹਿਬ ਦੀ ਸੇਵਾ, ਤਿੰਨੋਂ ਦਿਨ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ, ਸ਼ੁਕਰਾਨਾ ਕਰਦਿਆਂ ਦਰ ਕਰਦੇ ਪੀਤਵਾਨ ਦਾਦਾ ਸਰਦਾਰ ਰਾਮ ਸਿੰਘ ਜੀ, ਤਿੰਨਾਂ ਦੇ ਪੋਤਰੇ ਕਾਕਾ ਸਰਦਾਰ ਸੁਵੇਗ ਸਿੰਘ ਜੀ, ਤਿੰਨਾਂ ਦੀ ਗ੍ਰੈਜੂਏਸ਼ਨ ਦੀ ਖੁਸ਼ੀ ਦੇ ਵਿੱਚ ਅਤੇ ਬੱਚੇ ਦੇ 18ਵੇਂ ਸਾਲ ਜਨਮ ਦੀ ਖੁਸ਼ੀ ਦੇ ਵਿੱਚ ਸਤਿਗੁਰੂ ਜੀ ਆਪ ਜੀ ਦਾ ਕੋਟਾਨ ਕੋਟ ਸ਼ੁਕਰ ਸ਼ੁਕਰਾਨਾ ਕਰਦਿਆਂ ਅਰਦਾਸ ਬੇਨਤੀ ਜੋਦੜੀ ਹੈ। ਕਿਰਪਾ ਕਰਨੀ ਕਾਕਾ ਸੁਵੇਗ ਸਿੰਘ ਜੀ ਨੂੰ ਚੜ੍ਹਦੀ ਕਲਾ ਦੇ ਰੁਗ ਤਲਮੀਆਂ ਬ੍ਰਹਮ ਬਖਸ਼ੇ ਕਰਨੀਆਂ, ਵਿਦਿਆ ਦੀ ਦਾਤ ਉੱਚਾ ਸੁੱਚਾ ਜੀਵਨ ਬਖਸ਼ੇ ਕਰਨਾ, ਮਾਤਾ ਪਿਤਾ ਔਰ ਆਪਣੇ ਆਗਿਆਕਾਰ ਬਣਾਉਣਾ, ਦਰੋਂ ਘਰੋਂ ਗੁਰਸਿੱਖੀ ਸੇਵਾ ਸਿਮਰਨ ਨਾਮ ਦੀਆਂ ਦਾਤਾਂ ਬਖਸ਼ੇ ਕਰਨੀਆਂ, ਸ਼ੁਕਰਾਨਾ ਕਰਦਿਆਂ ਖੁੱਲ੍ਹੇ ਪੰਡਾਲਾਂ ਵਿੱਚ ਦੀਵਾਨ ਸਜਾਏ ਗਏ, ਸਜੇ ਦੀਵਾਨਾਂ ਵਿੱਚ ਰੱਬੀ ਬਾਣੀ ਸ਼ਬਦ ਕੀਰਤਨ, ਪਰਿਵਾਰ ਦੇ ਬੱਚੇ ਬੱਚੀਆਂ ਦੇ ਵੱਲੋਂ ਸ਼ਬਦ ਕੀਰਤਨ, ਉਪਰੰਤ ਗੁਰ ਸ਼ਬਦ ਕਥਾ ਵਿਚਾਰ, ਗੁਰ ਇਤਿਹਾਸ, ਭੋਲੇ ਅਨੰਦ ਸਾਹਿਬ ਜੀ ਦੇ ਜਾਪ, ਅੱਖਰਵਾਦਾ ਘਾਟਾ, ਸਤਿਗੁਰੂ ਜੀ ਭੁੱਲ ਚੁੱਕ ਮਾਫ਼ ਕਰਨੀ, ਪਾਤਸ਼ਾਹ ਜੀ ਉਹ ਸੇਵਕ ਪਰਿਵਾਰ ਵੱਲੋਂ ਹਰ ਪ੍ਰਕਾਰ ਦੀਆਂ ਸੇਵਾਵਾਂ ਪਟਾਵਾਂ ਪ੍ਰਵਾਨ ਕਰਨੀ ਆ, ਗੁਰਮਤ ਅਨੁਸਾਰ ਸੇਵਕਾਂ ਦੇ ਸੰਗਤਾਂ ਦੇ ਕਾਰਜ ਰਾਸ ਕਰਨੇ, ਪਾਤਸ਼ਾਹ ਜੀ ਇਸੇ ਖੁਸ਼ੀ ਨੂੰ ਮੁੱਖ ਰੱਖਦਿਆਂ ਪਾਵਨ ਦਰਬਾਰ ਵੀ ਸੇਵਕਾਂ ਵੱਲੋਂ ਤੇ ਹਵਲ ਕੜਾਹ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਅਦਰ ਪ੍ਰਵਾਨ ਹੋਵੇ, ਪ੍ਰਵਾਨ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਸ਼ਕੇ, ਆਪ ਜੀ ਦਾ ਨਾਮ ਜਪੇ ਆਪ ਜੀ ਕਿਰਪਾ ਕਰੋ, ਦਾਰਾਈ ਸੰਗਤ ਨੂੰ ਇਲਾਹੀ ਸ਼੍ਰੀ ਮੁੱਖ ਵਾਕ ਬਖਸ਼ ਕੇ ਸੁਣਾ ਕੇ ਨਿਹਾਲ ਨਿਹਾਲ ਕਰੋ ਜੀ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਪਹੀ ਅਕਾਲ ਕੀ, ਸਭ ਸਿੱਖਣ ਕੋ

ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਜੇ ਤੂੰ ਮੀਰ ਮਹੀਪਤ ਸਾਹਿਬ, ਕੁਦਰਤ ਕੌਣ ਹਮਾਰੀ, ਚਾਰੇ ਕੁੰਟ ਸਲਾਮ ਕਰਹਿਂਗੇ, ਘਰ ਘਰ ਸਿਫਤ ਤੁਮਾਰੀ। ਸੁਣੀ ਅਰਦਾਸ ਸੁਆਮੀ ਮੇਰਾ, ਸਰਬ ਕਲਾ ਬਣਿਆਈ, ਪ੍ਰਗਟ ਭਈ ਸਗਲੇ ਜੁਗ ਅੰਤਰ, ਗੁਰੂ ਨਾਨਕ ਕੀ ਵਡਿਆਈ। ਦੋਏ ਕਰ ਜੋੜ ਮੰਗੋ ਇੱਕ ਦਾਨਾ, ਸਾਹਿਬ ਤੁਠੈ ਪਾਵਾਂ।

ਸ੍ਰੀ ਵਾਹਿਗੁਰੂ ਜੀ ਸੁਹੀ ਮਹੱਲਾ ਪੰਜਵਾਂ ਜਿਸ ਕੇ ਸਿਰ ਉੱਪਰ ਤੂੰ ਸੁਆਮੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਪੰਜਵਾਂ। ਜਿਸ ਕੇ ਸਿਰ ਉੱਪਰ ਤੂੰ ਸੁਆਮੀ, ਸੋ ਦੁੱਖ ਕੈਸਾ ਪਾਵੈ। ਬੋਲ ਨ ਜਾਣੈ ਮਾਇਆ ਮਦ ਮਾਤਾ, ਮਰਨਾ ਚੀਤ ਨ ਆਵੇ। ਕੋਟਾਨ ਕੋਟ ਸ਼ੁਕਰਾਨਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਤਸ਼ਾਹ ਜੀ ਦਾ ਕਰਦਿਆਂ ਹੋਇਆਂ ਸਰਦਾਰ ਰਾਮ ਸਿੰਘ ਜੀ ਸਮੁੱਚੇ ਪਰਿਵਾਰ ਦੇ ਵੱਲੋਂ ਆਪਣੇ ਬੱਚੇ ਪੋਤਰੇ ਕਾਕਾ ਸਰਦਾਰ ਸੁਵੇਗ ਸਿੰਘ ਜੀ ਦੀ ਗ੍ਰੈਜੂਏਸ਼ਨ ਅਤੇ ਬੱਚੇ ਦੇ 18ਵੇਂ ਜਨਮਦਿਨ ਦੀ ਖੁਸ਼ੀ ਦੇ ਵਿੱਚ ਸਤਿਗੁਰਾਂ ਨੇ ਕਿਰਪਾ ਬਖਸ਼ਿਸ਼ ਕੀਤੀ ਹੈ। ਸਤਿਗੁਰਾਂ ਦਾ ਰੱਬੀ ਗੁਰਬਾਣੀ ਦੇ ਦੁਆਰਾ ਕੋਟਾਨਕੋਟ ਸ਼ੁਕਰਾਨਾ ਕੀਤਾ। ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ। ਕੋਟਾਨਕੋਟ ਸ਼ੁਕਰਾਨਾ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਤਸ਼ਾਹ ਜੀ ਦਾ ਹੁਣ ਅਤੇ ਹਵਲ ਕੜਾ ਪ੍ਰਸ਼ਾਦ ਦੀ ਦੇਗ ਵਰਤ ਰਹੀ ਹੈ। ਉਪਰੰਤ ਗੁਰੂ ਕਾ ਲੰਗਰ ਤਿਆਰ ਹੈ। ਜਿਨ੍ਹਾਂ ਸੰਗਤਾਂ ਨੇ ਗੁਰੂ ਕਾ ਲੰਗਰ ਪ੍ਰਸ਼ਾਦਾ ਪਾਣੀ ਨਹੀਂ ਛਕਿਆ, ਸਾਰੀਆਂ ਸੰਗਤਾਂ ਨੇ ਗੁਰੂ ਕਾ ਲੰਗਰ ਪ੍ਰਸ਼ਾਦਾ ਪਾਣੀ ਛੱਕ ਕੇ ਜਾਣਾ ਜੀ। ਸਤਨਾਮ ਹੇ ਗੁਰੂ, ਸਤਨਾਮ, ਸਤਨਾਮ ਵਾਹਿਗੁਰੂ, ਸਤਨਾਮ।

ਸਤਿਨਾਮ ਵਾਹਿਗੁਰੂ ਸਤਿਨਾਮ ਗੁਰੂ ਸਤਿਨਾਮ।

ਇਧਰੋਂ ਕਰਨਾ ਹੋਇਆ ਤਾਂ ਦੇਖ ਲਿਓ ਜੇ।

Vai, vai, tan tan Satguru, Sri Guru Granth Sahib Maharaj di huzuri vich jod baithi saath sangat ji, kalgiyan wale pita, tan tan Sri Guru Gobind Singh Maharaj di bakhshi hoi daat, apni rasna te liaiye, rasna pavitr kariye, aakho ji, Waheguru ji ka khalsa. ਵਾਹਿਗੁਰੂ ਜੀ ਕੀ ਫਤਿਹ। ਕੋਟਾਂ ਕੋਟ ਸ਼ੁਕਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਨੇ ਆਪਣੇ 'ਤੇ ਕਿਰਪਾ ਕੀਤੀ, ਆਪਣੀ ਗੋਦ ਬਖਸ਼ੀ, ਆਪਾਂ ਨੂੰ ਜੋ ਵੀ ਵਾਰ ਵਾਰ ਗੁਰਬਾਣੀ ਦੇ ਵਿੱਚ ਸਤਿਗੁਰ ਸਮਝਾ ਰਹੇ ਆ, ਰੋਜ਼ ਸਮਝਾਉਂਦੇ ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਅਬਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਉਸ ਨਾਮ ਜਪਣ ਦੀ ਖਾਤਰ, ਉਸ ਪਿਆਰੇ ਨੂੰ ਚੇਤੇ ਕਰਨ ਲਈ ਆਪਾਂ ਨੂੰ ਮਹਾਰਾਜ ਨੇ ਆਪਣੀ ਗੋਦ ਬਖਸ਼ੀ। ਮਹਾਰਾਜ ਪਿਆਰ ਨਾਲ ਵੀ ਸਮਝਾਉਂਦੇ ਆ ਤੇ ਕਦੇ ਥੋੜਾ ਜਿਹਾ ਲਾਡ ਵੀ ਕਰ ਲੈਂਦੇ ਆ। ਜਿਨੀ ਐਸਾ ਹਰ ਨਾਮ ਨਾ ਚੇਤਿਓ ਤੇ ਕਾਹੇ ਜਗ ਆਏ ਰਾਮ ਰਾਜੇ। ਇਹ ਮਨੁੱਖ ਜਨਮ ਤਲੰਬ ਹੈ, ਨਾਮ ਬਿਨਾ ਬਿਰਥਾ ਸਭ ਜਾਏ। ਹੁਣ ਬੱਤੇ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਹਾਏ। ਇਸ ਮਨ ਨੇ ਅੱਗੇ ਵੀ ਕਿਤੇ ਜਾਣਾ, ਜਦੋਂ ਇਹ ਸਵਾਸਾਂ ਦੀ ਗਿਣਤੀ ਹੈ ਸਰੀਰ ਦੀ ਪੂਰੀ ਹੋ ਗਈ। ਜਿੱਦਾਂ ਪਹਿਲਾਂ ਯੁੱਗਾਂ ਯੁੱਗਾਂ ਤੋਂ ਸਰੀਰ ਛੱਡਦਾ ਆਇਆ, ਇਸ ਸਰੀਰ ਨੂੰ ਵੀ ਛੱਡਣਾ। ਤੇ ਮਹਾਰਾਜ ਕਹਿੰਦੇ ਵੀ ਉੱਥੇ ਖਾਣਾ ਕੀ ਹੈ ਜੇ ਤੂੰ ਨਾਮ ਹੀ ਨਾ ਜਪਿਆ, ਤੇਰੇ ਇੱਥੇ ਜੀਣ ਦਾ ਵੀ ਕਾਹਦਾ ਹੈ, ਤੇ ਤੂੰ ਆਪਣੇ ਆਪ ਨੂੰ ਜਿਉਂਦਾ ਸਮਝਦਾ। ਪਰ ਸਾਡੀ ਸਮਝ ਮੁਤਾਬਕ ਤੂੰ ਜੀਂਦਾ ਨਹੀਂ, ਆਪਣੇ ਅੰਦਰ ਝਾਤੀ ਮਾਰ। ਮਹਾਰਾਜ ਕਹਿੰਦੇ ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੇ ਕੋਈ। ਹੁਣ ਆਪਾਂ ਆਪਣੇ ਅੰਦਰ ਝਾਤੀ ਮਾਰਨੀ ਆ ਕਿ ਸਾਡੇ ਅੰਦਰ ਨਾਮ ਵਸ ਗਿਆ ਜਾਂ ਮਾਇਆ ਦੀਆਂ ਖੇਡਾਂ ਚੱਲ ਰਹੀਆਂ। ਜੇ ਜੀਵ ਹੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿ ਸਿਖਾਏ। ਪਤ ਆਪਣੀ ਕੌਣ ਲਾਉਂਦੇ ਆ, ਇਹ ਜਿਹੜੇ ਪੰਜ ਆਪਣੇ ਅੰਦਰ ਬੈਠੇ ਆ, ਕਦੇ ਕੋਈ ਫੁਰਨਾ ਕਦੇ ਕੋਈ ਫੁਰਨਾ, ਕਿੱਥੇ ਤੁਸੀਂ ਇਸ ਮਨ ਨੇ ਸ਼ਬਦ ਨਾਲ ਜੁੜ ਕੇ ਅੰਮ੍ਰਿਤ ਪੀਣਾ ਸੀ, ਉਹ ਇਹਨੂੰ ਫੁਰਨਿਆਂ ਦੇ ਵਿੱਚ ਫਸਾ ਕੇ ਬਾਹਰ ਹੀ ਤੋਰੀ ਫਿਰਦੇ ਆ। ਇਹ ਉਹਨਾਂ ਦੇ ਮਗਰ ਲੱਗਦਾ ਵੀ ਆ, ਤੜਫਦਾ ਵੀ ਆ, ਪਰ ਫੇ ਦਾ ਸੰਗ ਉਹਨਾਂ ਨਾਲ ਮਿਲਿਆ ਹੀ ਆ, ਉਹਨਾਂ ਵੱਲ ਨੂੰ ਭੱਜਦਾ। ਤੇ ਜੋ ਹੁਣ ਆਪਾਂ ਨੂੰ ਸਤਿਗੁਰ ਸਮਝਾਉਂਦੇ ਆ, ਸਾਧ ਕੇ ਸੰਗ ਬਸ ਆਵੇ ਪੰਚਾ। ਇਹ ਜਦੋਂ ਆਪਾਂ ਨੂੰ ਗੁਰੂ ਦੀ ਗੋਦ ਦੇ ਵਿੱਚ ਬੈਠ ਕੇ ਗੁਰਮੁਖ ਪਿਆਰਿਆਂ ਦੀ ਸੰਗਤ ਮਿਲਦੀ ਆ, ਫਿਰ ਇਹ ਹੌਲੀ ਹੌਲੀ ਵੱਸ ਵਿੱਚ ਆਉਣ ਲੱਗ ਪੈਂਦਾ, ਆਪਣੇ ਘਰ ਵੱਲ ਨੂੰ ਮੁੜ ਆਉਂਦਾ। ਸੰਗਤ ਤੋਂ ਬਿਨਾਂ, ਗੁਰੂ ਤੋਂ ਬਿਨਾਂ ਇਹ ਨਾ ਵੱਸ ਕਿਸੇ ਦੇ ਆਇਆ ਤੇ ਨਾ ਕਿਸੇ ਦੇ ਆਉਣਾ। ਇਹ ਮਹਾਰਾਜ ਜੀ ਦਾ ਫਰਮਾਨ ਹੈ, ਸਾਧ ਸੰਗਤ ਤੇ ਗੁਰ ਕੀ ਕਿਰਪਾ।
ਪਕੜਿਓ ਗੜਕਾ ਰਾਜਾ। ਉਹ ਆਪਾਂ ਵੀ ਅਰਦਾਸ ਕਰੀਏ ਸਤਿਗੁਰੂ ਅੱਗੇ, ਸਤਿਗੁਰੂ ਸਾਡੇ ਤੇ ਵੀ ਕਿਰਪਾ ਕਰੋ। ਇਹ ਜਿਹੜਾ ਮਨ ਦਸਾਂ ਦਿਸ਼ਾਂ ਦੇ ਵਿੱਚ ਹੀ ਭਟਕਦਾ ਫਿਰਦਾ, ਇਹਨੂੰ ਘਰ ਬਿਠਾ ਲਓ ਤਾਂ ਫਿਰ ਮਾਰ ਸਮਝਾਉਂਦੇ ਮਨ ਪ੍ਰਬੋਧੋ ਹਰ ਕੇ ਨਾਏ ਦੇਹ ਦਿਸ ਧਾਵਤ ਆਵੇ ਠਾਏ। ਇਹ ਜਿਹੜਾ ਦਸਾਂ ਦਿਸ਼ਾਂ ਦੇ ਵਿੱਚ ਮਨ ਭੱਜਿਆ ਫਿਰਦਾ, ਜਦੋਂ ਨਾਮ ਜਪੋਂਗੇ ਇਹ ਫਿਰ ਟਿਕ ਕੇ ਬਹਿ ਜਾਊਗਾ। ਜਦੋਂ ਟਿਕ ਕੇ ਬਹਿ ਜਾਊਗਾ ਤਾਂ ਮਹਾਰਾਜ ਕਹਿੰਦੇ ਤੁਹਾਨੂੰ ਕਿਸੇ ਚੀਜ਼ ਦਾ ਫਿਕਰ ਨਹੀਂ ਤੇ ਤੁਹਾਡੇ ਕੰਮ ਵੀ ਉਹ ਆਪੇ ਕਰੂਗਾ। ਮਹਾਰਾਜ ਕਹਿੰਦੇ ਥਿਰ ਘਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਸ ਸਵਾਰੇ ਦੁਸ਼ਟ ਦੂਤ ਪਰਮੇਸ਼ਰ ਮਾਰੇ। ਆ ਜਿਹੜੇ ਅੱਜ ਤੈਨੂੰ ਭਜਾਈ ਫਿਰਦੇ ਆ ਇਹ ਵੀ ਖਤਮ ਹੋ ਜਾਣਗੇ। ਜਨ ਕੀ ਪੈਜ ਰੱਖੀ ਕਰਤਾਰ। ਚਲੋ ਗੁਰਮੁਖ ਪਿਆਰਿਓ ਫਿਰ ਆਪਾਂ ਕਰੀਏ ਸ਼ੁਰੂ। ਜੋ ਮਹਾਰਾਜ ਵਡਿਆਈਆਂ ਬਖਸ਼ਦੇ ਆ ਉਹ ਆਪਾਂ ਵੀ ਰੰਗ ਮਾਣ ਸਕੀਏ। ਕਰੋ ਜੀ ਸ਼ੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

वाह गुरु, वाह गुरु, वाह।

0: गुरु
1: वाह।

와,

Why?

Why?

Guru,

Guru Vai Guru Vai Guru Vai Guru Vai Guru Vai Guru Vai Guru

Guru, Vaheguru.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿਮਰਨ ਦਾ ਟਾਈਮ ਵਾਹਿਗੁਰੂ ਜੀ ਕਾ।